FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਐਤਵਾਰ ਹੈ, ਸ਼ੱਕ ਸੰਮਤ 1948 ਦੇ ਜੇਸ਼ਠ ਮਹੀਨੇ ਦੀ 2 ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ ਅੱਜ 24 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ ਤੇ ਹੁਣ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ ਹੈ। ਇਸ ਸਭਾ 'ਚ ਮੈਂ ਹਾਂ ਤੁਹਾਡੇ ਨਾਲ ਮੋਨਿਕਾ, ਅਤੇ ਮੇਰੇ ਨਾਲ ਮੇਰੇ ਬ੍ਰੌਡਕਾਸਟਿੰਗ ਸਹਿਯੋਗੀ ਪੂਜਾ ਸ਼ਾਰਦਾ, ਅਤੇ ਤਕਨੀਕੀ ਸਹਿਯੋਗ ਲਈ ਕੰਟਰੋਲ ਰੂਮ 'ਚ ਸਾਡੇ ਨਾਲ ਮੌਜੂਦ ਨੇ ਟੈਕਨੀਸ਼ੀਅਨ ਕਿਰਪਾਲ ਸਿੰਘ। ਇਸ ਸਭਾ 'ਚ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਹੈ।

FM 106.2 MHz ਤੇ ਨਿਊਜ਼ 1 AIR ਐਪ ਤੇ ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 6 ਵਜਣ ਵਾਲੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਇਹ ਸ਼ਬਦ ਤੁਸੀਂ ਸਰਵਣ ਕਰ ਰਹੇ ਸੀ ਭਾਈ ਹਰਜਿੰਦਰ ਸਿੰਘ, ਭਾਈ ਮਨਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ। ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਬਾਣੀ। ਪ੍ਰੋਗਰਾਮ 'ਚ ਹੁਣ ਸਰਵਣ ਕਰਦੇ ਹਾਂ ਜਗਜੀਤ ਸਿੰਘ ਅਤੇ ਸਾਥੀਆਂ ਦਾ ਗਾਇਨ ਕੀਤਾ ਇਹ ਭਜਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਬਾਣੀ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਇਸ ਵੇਲੇ ਸਵੇਰ ਦੇ 6:30 ਹੋਏ ਨੇ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ ਅਤੇ ਉਸ ਤੋਂ ਬਾਅਦ 6:40 'ਤੇ ਸ਼੍ਰੀ ਰਾਮ ਚਰਿਤ ਮਾਨਸ ਚੁਲੜੀਵਾਰ ਪਾਠ ਮਾਨਸ ਕਾਨ ਸਾਡੇ ਜਲੰਧਰ ਕੇਂਦਰ ਤੋਂ।

0: ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: जय हिंद जी, संधु साहब जय हिंद।
1: जय हिंद जी, जय हिंद। अपना रंगा सिंह जी, की हाल चाल आ?
0: हले चले, वाह वाह पली, तुम अपना सुनाओ।
1: बहुत बढ़िया
0: बढ़िया ही होना चाहिए। वीको आप हैगी किसान, किसान ते मजदूर विच कोई फर्क नहीं हुंदा जदों खेतां च लग जाए ते। ती गली
1: चाहिदा भी नहीं।
0: बई देखो, फसलां वल ते आपां तवज्जो दिन्नी आ, जमीन चो आपां झाड़ भी लई जाने आ, ते जमीन नूं आपां वेला नहीं रखदे। उत्तो देखो आपां रसायणिक खादा पाई जाने आ। ਇਹ ਜਿਹੜੀ ਆਪਾਂ ਰਸਾਇਣਿਕ ਖਾਦ ਦੀ ਵਰਤੋਂ ਕਰਦੇ ਨਾ, ਕਿਤੇ ਨਾ ਕਿਤੇ ਆਪਣੀ ਜ਼ਮੀਨ ਨੂੰ ਇਹਦਾ ਨੁਕਸਾਨ ਹੁੰਦਾ, ਤੇ ਆਰਥਿਕ ਤੌਰ ਤੇ ਵੀ ਜਦੋਂ ਲੋੜ ਤੋਂ ਵੱਧ ਆਪਾਂ ਖਾਦਾਂ ਪਾਉਂਦੇ ਹਾਂ ਕਿ ਝਾੜ ਚੰਗਾ ਮਿਲੇ, ਤੇ ਫਿਰ ਗੱਲ ਇਹ ਵਾਜਿਬ ਨਹੀਂ ਲੱਗਦੀ।
1: ਬਿਲਕੁਲ ਜੀ, ਅਸਰ ਪੈਂਦਾ ਹੈ ਜੀ। ਉਹ ਦੇਖੋ, ਜਿਹੜਾ ਵੀ ਕੋਈ ਕੰਮ ਕਰਨਾ ਹੈ ਨਾ, ਜ਼ਮੀਨ ਦੇ ਰਾਹੀਂ ਕੋਈ ਚੀਜ਼ ਪੈਦਾ ਹੋ ਰਹੀ ਹੈ
0: ਜੀ,
1: ਉਹਦੀ ਵਰਤੋਂ ਜਾਂ ਤਾਂ ਅਸੀਂ ਕਰਨੀ ਹੈ ਜਾਂ ਜੋ ਅਸੀਂ ਪਸ਼ੂ ਰੱਖੇ ਉਹਨਾਂ ਨੇ ਕਰਨੀ ਹੈ। ਤੇ ਜੇ ਉਹਨਾਂ ਦੇ ਵਿੱਚ ਜ਼ਹਿਰ ਦੀ ਮਾਤਰਾ ਹੈ, ਜੇ ਥੋੜ੍ਹਾ ਬਹੁਤਾ ਵੀ ਅੰਸ਼ ਹੈ, ਤੇ ਕਿਤੇ ਨਾ ਕਿਤੇ ਜਾ ਕੇ ਸਾਡੇ ਉੱਪਰ ਤਾਂ ਅਸਰ ਕਰੇਗਾ ਹੀ ਕਰੇਗਾ ਜੀ।
0: ਬਿਲਕੁਲ,
1: ਕਈ ਵਾਰ ਅਸਰ ਜਿਹੜੇ ਹੈਗੇ ਬਹੁਤ ਛੇਤੀ ਪਤਾ ਲੱਗ ਜਾਂਦੇ, ਕਈ ਵਾਰ ਹੁੰਦਾ ਬਹੁਤ ਲੰਮੇ ਸਮੇਂ ਬਾਅਦ ਜਾ ਕੇ ਪਤਾ ਲੱਗਦੇ ਆ ਵੀ ਆਹ ਕੰਮ ਉਦੋਂ ਕੀਤਾ ਸੀ ਤੇ ਉਹਦਾ ਅਸਰ ਹੁਣ ਨਜ਼ਰ ਆਇਆ।
0: ਬਿਲਕੁਲ,
1: ਇਸ ਕਰਕੇ ਜਿਹੜੀ ਸਾਡੀ ਜ਼ਮੀਨ ਆ ਨਾ, ਜ਼ਮੀਨ ਦੇਖੋ ਮਾਂ ਕਿਹਾ ਗਿਆ, ਤੇ ਇਹਦੀ ਦੇਖਭਾਲ ਤਾਂ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਅਸੀਂ ਜਿਸ ਤਰ੍ਹਾਂ ਸਾਨੂੰ ਮਾਹਰ ਕਹਿੰਦੇ ਆ ਕਿ ਫਸਲਾਂ ਦਾ ਹੇਰ ਫੇਰ ਕਰੀਏ, ਵਧੀਆ ਤਰੀਕੇ ਦੀ ਜੇ ਰੰਗਾ ਸਿੰਘ ਜੀ ਅਸੀਂ ਰੂੜੀ ਦੀ ਖਾਦ ਤਿਆਰ ਕੀਤੀ ਹੋਵੇ, ਦੇਸੀ ਖਾਦ ਜਿਹਨੂੰ ਕਹਿੰਦੇ ਹਾਂ, ਵਧੀਆ ਢੇਰ ਪਾਏ ਹੋਣ, ਤੇ ਬਹੁਤ ਸਾਰੇ ਸਾਨੂੰ ਜਿਹੜੇ ਰਸਾਇਣ ਤੱਤ ਆ ਨਾ, ਉਹ ਪਾਉਣ ਦੀ ਲੋੜ ਹੀ ਨਹੀਂ ਰਹਿੰਦੀ ਉਹਦੇ ਨਾਲ।
0: ਬਿਲਕੁਲ, ਤੁਸੀਂ ਸਹੀ ਗੱਲ ਆਖੀਏ। ਦੇਖੋ, ਬਹੁਤ ਸਾਰੀਆਂ ਫਸਲਾਂ ਨੇ, ਮੈਂ ਇਸ ਗੱਲ ਨਾਲ ਬਿਲਕੁਲ ਤੁਹਾਡੀ ਸਹਿਮਤ ਆ ਕਿ ਜਿਹਨਾਂ ਦੀ ਰਹਿੰਦ ਖੂੰਹਦ ਦੀ ਆਪਾਂ ਜੇ ਆਪਾਂ ਬਚਾ ਲਈਏ, ਜਾਂ ਫਿਰ ਦੇਸੀ ਖਾਦ ਵਾਸਤੇ ਵੇਖੋ ਆਪਣੇ ਕੋਲ ਕਿੰਨਾ ਕੁਝ ਬਚਿਆ ਹੁੰਦਾ ਹੈ, ਉਹਦੀ ਸੰਭਾਲ ਕਰ ਲਈਏ ਆਪਾਂ, ਤੇ ਫਿਰ ਵਧੀਆ ਜਿਹੜੀ ਦੇਸੀ ਖਾਦ ਜਿਹੜੀ ਤਿਆਰ ਹੋ ਸਕਦੀ ਆ।
1: ਹਾਂ, ਇਹ ਦੇਖੋ ਤਾਂ ਢੰਗ ਹੁੰਦਾ ਤਿਆਰ ਕਰਨ ਦਾ। ਇਹ ਕਈ ਵਾਰ ਤਾਂ ਦੇਖੋ ਹੁਣ ਰੰਗਾ ਸਿੰਘ ਜੀ, ਕਿ ਪਿੰਡ ਤੇ ਜਾਓ ਤੇ ਬਾਹਰ ਨਾ ਰੂੜੀ ਦੇ ਢੇਰ ਲੱਗੇ ਹੁੰਦੇ, ਉਦਾਂ ਹੀ
0: ਲੱਗੇ ਹੁੰਦੇ ਜੀ,
1: ਉਹਦਾ ਕੋਈ ਫਾਇਦਾ ਨਹੀਂ ਜੀ, ਕਿਉਂਕਿ ਦੇਖੋ ਉਹਦੇ ਉੱਪਰ ਮੀਂਹ ਹਨੇਰੀ ਹਰ ਤਰ੍ਹਾਂ ਦੇ ਮੌਸਮ ਦਾ ਅਸਰ ਹੁੰਦਾ ਹੈ, ਕਈ ਵਾਰ ਬਹੁਤ ਸਾਰੇ ਤੱਤ ਜਿਹੜੇ ਨਸ਼ਟ ਹੋ ਜਾਂਦੇ ਆ। ਸੋ ਇਸ ਕਰਕੇ ਮਾਹਰ ਕਹਿੰਦੇ ਆ ਵੀ ਜੋ ਵਧੀਆ ਢੰਗ ਤਰੀਕਾ ਕਿ ਆਪਾਂ ਇੱਕ ਕੰਪੋਸਟ ਜਿੱਦਾਂ ਪਿੱਟ ਬਣਾ ਲਓ, ਉਹਦੇ 'ਚ ਬਣਾਓ,

0: ਵਧੀਆ ਤਰੀਕੇ ਦੀ ਜਿਹੜੀ ਉਹ ਫਿਰ ਖਾਦ ਬਣੇਗੀ ਅਤੇ ਫਿਰ ਉਹਨੂੰ ਜਿੰਨੀ ਪੁਰਾਣੀ ਹੋਏਗੀ ਫਿਰ ਆਪਾਂ ਨੂੰ ਜ਼ਮੀਨ 'ਚ ਪਾਵਾਂਗੇ ਅਤੇ ਜ਼ਮੀਨ ਨੂੰ ਫਿਰ ਉਹ ਕਈ ਗੁਣਾ ਵੱਧ ਸਾਡੇ ਤੱਕ ਪਹੁੰਚੇਗੀ ਉਪਜੀ ਸ਼ਕਲ ਦੇ ਵਿੱਚ ਦੇ।
1: ਬਿਲਕੁਲ ਜੀ, ਇਹੀਓ ਮੈਂ ਗੱਲ ਕਹਿਣ ਲੱਗਾ ਸੀ ਕਿ ਕੋਈ ਸਮਾਂ ਹੁੰਦਾ ਸੀ, ਆਪਾਂ ਜੇ ਚੇਤੇ ਕਰੀਏ ਤਾਂ ਉਦੋਂ ਦੇਸੀ ਖਾਦਾਂ ਹੀ ਆਪਾਂ ਵਰਤਦੇ ਹੁੰਦੇ ਸੀ। ਹੁਣ ਆਪਾਂ ਜ਼ਮੀਨ 'ਚੋਂ ਲੈਣ ਇੰਨਾ ਕੁਝ ਲੱਗ ਪਏ ਹਾਂ ਕਿ ਆਪਾਂ ਨੂੰ ਰਸਾਇਣਿਕ ਖਾਦਾਂ ਦੀ ਜ਼ਰੂਰਤ ਪੈਣ ਲੱਗ ਪਈ।
0: ਅੱਛਾ ਦੇਖੋ ਰੰਗਾ ਸਿੰਘ ਜੀ, ਜਦੋਂ ਖਾਦ ਦੀ ਗੱਲ ਕਰਦੇ ਹਾਂ ਨਾ
1: ਜੀ,
0: ਜਿੱਦਾਂ ਹੁਣ ਆਪਣੇ ਕੋਲ ਵਧੀਆ ਤਰੀਕੇ ਦੀ ਜੇ ਘਰ 'ਚ ਆਪਣੇ ਪਸ਼ੂ ਰੱਖੇ ਆ, ਉਹਦਾ ਆਪਾਂ ਗੋਹਾ ਵਗੈਰਾ ਰੱਖਦੇ ਹਾਂ ਪਾਸੇ, ਜਿੱਦਾਂ ਨਾ ਸਫਾਈ ਕਰਦੇ ਹਾਂ
1: ਜੀ,
0: ਉਹਦੇ ਵਿੱਚ ਅਸੀਂ ਜਿਹੜੀ ਆਪਣੇ ਪਸ਼ੂਆਂ ਦੀ ਰਹਿੰਦ ਖੂੰਹਦ ਹੁੰਦੀ ਹੈ, ਕਈ ਵਾਰ ਥੱਲੇ ਸੁੱਕ ਪਾਈ ਹੁੰਦੀ ਹੈ, ਉਹ ਵੀ ਵਰਤੀ ਜਾ ਸਕਦੀ ਹੈ, ਵੀ ਅੱਗੇ ਚੱਲ ਕੇ ਬੜੀ ਵਧੀਆ ਖਾਦ ਬਣ ਜਾਂਦੀ ਆ।
1: ਬਣਦੀ ਜੀ ਬਿਲਕੁਲ।
0: ਅੱਛਾ ਜਿਹੜੇ ਹੁਣ ਮੋਮ ਜਾਮੇ ਦੇ ਜਾਂ ਲਿਫਾਫੇ ਵਗੈਰਾ ਨਾ ਪਾਏ ਹੋਣ ਜੀ, ਇਹ ਜ਼ਰੂਰ ਧਿਆਨ ਰੱਖੋ। ਕਈ ਵਾਰ ਕੀ ਆ ਕਿ ਆਪਾਂ ਘਰ ਦਾ ਜਿਹੜਾ ਕੂੜਾ ਮਕੌੜਾ ਹੁੰਦਾ ਨਾ, ਉਹ ਵੀ ਇਕੱਠਾ ਕੀਤਾ ਅਤੇ ਉਹ ਵੀ ਉਹਦੇ 'ਚ ਪਾ ਦਿੰਦੇ
1: ਹਾਂ,
0: ਉਹ ਵੀ ਨਹੀਂ ਕਰਨਾ ਚਾਹੀਦਾ।
1: ਇਹ ਨਹੀਂ ਕਰਨਾ ਚਾਹੀਦਾ। ਜੇ ਆਪਾਂ ਦੇਖੋ ਦੇਸੀ ਖਾਦ ਜਾਂ ਕਿਸ ਵੀ ਤਰੀਕੇ ਨਾਲ ਬਣਾਈਏ, ਉਹ ਪਿਓਰ ਜਿਹੜੀ ਦੇਸੀ

0: ਆਪਣਾ ਗੋਬਰ ਆ ਉਹ ਪਾ ਸਕਦੇ ਹੈਗੇ ਹਾਂ, ਪਸ਼ੂਆਂ ਦੀ ਜਿਹੜੀ ਰਹਿੰਦ ਖੂੰਹਦ ਹੁੰਦੀ ਜਿਹਦੇ ਨਾਲ ਪੱਠੇ ਵਗੈਰਾ ਜਾਂ ਉਹਨਾਂ ਥੱਲੇ ਆਪਾਂ ਕੂੜਾ ਕਚਰਾ ਵਗੈਰਾ ਪਾਉਣੇ ਹੈਗੇ ਹਾਂ ਪਸ਼ੂਆਂ
1: ਜੀ
0: ਦੇ ਹੇਠਾਂ ਸੁੱਕ ਵਾਸਤੇ,
1: ਹਾਂ
0: ਉਹ ਸਾਰੀ ਕੋਸ਼ਿਸ਼ ਕਰੋ ਕਿ ਪਸ਼ੂਆਂ ਦਾ ਜਿਹੜਾ ਮਲ ਮੂਤਰ ਆ ਨਾ ਉਹ ਵੀ ਉਹਦੇ ਵਿੱਚ ਆ ਜਾਏ,
1: ਹਾਂ
0: ਉਹ ਬਹੁਤ ਵਧੀਆ ਖਾਦ ਦਾ ਕੰਮ ਕਰੂਗਾ ਜੀ।
1: ਬਿਲਕੁਲ ਜੀ
0: ਹਾਂਜੀ, ਅਤੇ ਉਹਨੂੰ ਆਪਾਂ ਰੰਗਾ ਸਿੰਘ ਜੀ ਢੱਕ ਕੇ ਰੱਖੋ ਅਤੇ ਉਹਦੇ ਨਾਲ ਫਿਰ ਉਹ ਬੜੀ ਵਧੀਆ ਤਰੀਕੇ ਦੀ ਜਿਹੜੀ ਨਾ ਖਾਦ ਹੈ ਨਾ ਉਹ ਤਿਆਰ ਹੋ ਜਾਊਗੀ ਜੀ।
1: ਜੀ
0: ਅਤੇ ਲੋੜ ਪੈਣ 'ਤੇ ਜਦੋਂ ਵੀ ਕੋਈ ਆਪਾਂ ਨੇ ਫਸਲ ਬੀਜਣੀ ਹੈ ਉਸ ਤੋਂ ਪਹਿਲਾਂ ਉਹਨੂੰ ਖੱਡੇ ਤੋਂ ਕੱਢੋ, ਜਿੱਦਾਂ ਆਮ ਤਰੀਕਾ ਹੈ ਕਿ ਫਸਲ ਤੋਂ ਪਹਿਲਾਂ ਜਿਹੜਾ ਆਪਣਾ ਖੇਤ ਖਾਲੀ ਖੇਤ 'ਚ ਆਪਾਂ ਵੱਖ ਵੱਖ ਥਾਂ 'ਤੇ ਨਾ, ਕਈ ਵਾਰ ਇਹ ਵੀ ਦੇਖਿਆ ਗਿਆ ਕਿ ਆਪਾਂ ਟਰਾਲੀ ਭਰ ਕੇ ਲੈ ਜਾਂਦੇ ਹਾਂ ਅਤੇ ਖੇਤ ਜਾ ਕੇ ਨਾ ਇੱਕ ਥਾਂ 'ਤੇ ਲਾਹ ਕੇ ਆ ਜਾਂਦੇ ਹਾਂ ਕਿ ਬਾਅਦ 'ਚ ਖਿਲਾਰਾਂਗੇ, ਉਹ ਪਰ ਖੇਤ 'ਚ ਵੀ ਪਈ ਉਹਦਾ ਵੀ ਕੋਈ ਫਾਇਦਾ ਨਹੀਂ ਜੀ।
1: ਨਾ ਜੀ ਨਾ,
0: ਉਹਨੂੰ ਕੋਸ਼ਿਸ਼ ਕਰੋ ਵੀ ਜਿੰਨੀ ਛੇਤੀ ਹੋ ਸਕੇ ਉਹਨੂੰ ਜ਼ਮੀਨ 'ਚ ਰਲਾ ਦਈਏ ਜੀ, ਜਿੰਨੀ ਛੇਤੀ ਉਹ ਜ਼ਮੀਨ 'ਚ ਰਲ ਜਾਏਗੀ ਅਸਰ ਕਰੇਗੀ ਅਤੇ ਸਾਨੂੰ ਜਿਹੜਾ ਹੈਗਾ ਵਧੀਆ ਪੈਦਾਵਾਰ ਦੇ ਰੂਪ 'ਚ ਜਿਹੜੀ ਹੈਗੀ ਆ ਆਮਦਨ ਵੀ ਉਹਦੇ ਨਾਲ ਹਾਸਲ ਹੋਏਗੀ ਜੀ।
1: ਬਿਲਕੁਲ ਜੀ।
0: ਇਹਦੇ ਨਾਲ ਮਕਸਦ ਇੱਕ ਹੋਰ ਵੀ ਹੁੰਦਾ ਰੰਗਾ ਸਿੰਘ ਜੀ ਕਿ ਜਦੋਂ ਆਪਾਂ ਥੋੜ੍ਹੇ ਦਿਨ ਪਹਿਲਾਂ ਜੇ ਇਹਨੂੰ ਰਲਾ ਦਈਏ
1: ਜੀ
0: ਜ਼ਮੀਨ ਦੇ ਵਿੱਚ ਅਤੇ ਉਹ ਤੋਂ ਬਾਅਦ ਜੇ ਪਾਣੀ ਵਗੈਰਾ ਲਾ ਦਿਉ ਅਤੇ ਜੇ ਸਾਡੀ ਆਪਣੇ ਰੂੜੀ ਖਾਦ ਦੇ ਵਿੱਚ ਕੋਈ ਨਦੀਨ ਵਗੈਰਾ ਅੰਸ਼ ਹੋਣਗੇ ਬੀਜ ਹੋਣਗੇ ਉਹ ਪਹਿਲਾਂ ਉੱਗ ਪੈਣਗੇ
1: ਅਤੇ
0: ਅਸੀਂ ਪਹਿਲਾਂ ਉਹਨਾਂ ਦਾ ਕਾਬੂ ਕਰਨਾ
1: ਪਈਏ। ਬਿਲਕੁਲ ਬਿਲਕੁਲ
0: ਹੈ ਜੀ, ਕਿੰਨਾ ਦੇਖੋ ਫਾਇਦਾ ਹੈ। ਤਾਂ ਜੋ ਕਹਿੰਦੇ ਹਾਂ ਜਿੱਦਾਂ ਹੁਣ ਜੇ ਪਨੀਰੀ ਵਗੈਰਾ ਬੀਜਦੇ ਹਾਂ ਤਾਂ ਪਹਿਲਾਂ ਦੇਸੀ ਖਾਦ ਪਾ ਲਓ 10-15 ਦਿਨ ਪਹਿਲਾਂ ਅਤੇ ਪਾਣੀ ਲਾ ਦਈਏ।
1: ਬਿਲਕੁਲ,
0: ਉਹਦੇ ਨਾਲ ਜਿਹੜੇ ਨਦੀਨ ਵਗੈਰਾ ਜੇ ਹੈ ਉੱਗ ਪੈਣਗੇ ਤਾਂ ਆਪਾਂ ਉਹਨੂੰ ਖਤਮ ਕਰਕੇ ਫਿਰ ਅੱਗੇ ਚੱਲ ਕੇ ਕੰਮ ਜਿਹੜਾ ਉਹ ਫਿਰ ਵਧੀਆ ਹੋਏਗਾ ਜੀ, ਫਸਲ ਨੂੰ ਬੜਾ ਹੀ ਫਾਇਦਾ ਹੁੰਦਾ।
1: ਬਿਲਕੁਲ ਜੀ,
0: ਜਿੱਦਾਂ ਹੁਣ ਆਪਣਾ ਇੱਕ ਤਾਂ ਹੁੰਦਾ ਕਿ ਬਾਜ਼ਾਰ ਜਾਓ ਅਤੇ ਵਿਟਾਮਿਨ ਖਾ ਲਓ ਜੀ ਜਾਂ ਫਲਾਨੀ ਖਾ ਲਓ ਜੀ ਕੈਲਸ਼ੀਅਮ ਦੀਆਂ ਗੋਲੀਆਂ ਖਾ ਲਓ ਉਹਦਾ ਕੋਈ ਫਾਇਦਾ ਨਹੀਂ। ਇੱਕ ਜਿਹੜੀ ਅਸੀਂ ਵਧੀਆ ਖੁਰਾਕ ਖਾਂਦੇ ਹੈਗੇ ਦੇਸੀ ਘਿਓ, ਲੱਸੀ,
1: ਬਿਲਕੁਲ
0: ਹਾਂਜੀ, ਦਹੀਂ,
1: ਹਾਂ, ਦੁੱਧ ਦਾ ਕੋਈ ਵੀ ਉਤਪਾਦ ਲੈ ਲਓ,
0: ਹਾਂ, ਜਿੱਦਾਂ
1: ਦੁੱਧ ਹੀ ਲੈ ਲਓ ਤੁਸੀਂ, ਇੱਕ ਸੰਪੂਰਨ ਖੁਰਾਕ
0: ਖੁਰਾਕ ਆ ਉਹ, ਜਿੱਦਾਂ ਸਾਡੇ ਸਰੀਰ ਵਾਸਤੇ ਅਸਰ ਕਰਦੀ ਹੈ ਇਸ ਤਰੀਕੇ ਨਾਲ ਜਿਹੜੀ ਰੂੜੀ ਦੀ ਦੇਸੀ ਖਾਦ ਆ ਨਾ ਉਹ ਜ਼ਮੀਨ ਦੇ ਵੀ ਅਸਰ ਕਰਦੀ ਹੈ ਜੀ ਲੰਮੇ ਸਮੇਂ ਤੱਕ, ਉਹਦੇ ਫਾਇਦੇ ਸਾਨੂੰ ਫਿਰ ਨਜ਼ਰ ਆਉਂਦੇ ਆ।
1: ਬਿਲਕੁਲ ਜੀ, ਵੇਖੋ ਚਾਹੇ ਕੋਈ ਵੀ ਫਸਲ ਹੋਏ, ਸਬਜ਼ੀਆਂ ਹੋਣ, ਇੱਥੋਂ ਤੱਕ ਕਿ ਆਪਾਂ ਜੇ ਬਾਗਬਾਨੀ ਵਿੱਚ ਵੀ ਦੇਸੀ ਖਾਦ ਦੀ ਜਿਹੜੀ ਆ ਵਰਤੋਂ ਕਰੀਏ ਨਾ, ਅਤੇ ਦੇਖੋ ਅਸਰ ਤਾਂ ਫਿਰ ਪੌਦਾ ਉੱਗਣ 'ਤੇ ਜਾਂ ਪੌਦਾ ਜਦੋਂ ਝਾੜ ਦਿੰਦਾ ਨਾ ਉਦੋਂ ਹੀ ਪਤਾ ਲੱਗਦਾ,
0: ਉਦੋਂ ਪਤਾ ਲੱਗਦਾ। ਬਿਲਕੁਲ ਬਿਲਕੁਲ, ਜੇ ਵਧੀਆ ਤਰੀਕੇ ਦੀ ਤਿਆਰ ਕੀਤੀ ਹੋਊਗੀ, ਜਿਸ ਤਰ੍ਹਾਂ ਆਪਾਂ ਖਾਸ ਕਰਕੇ ਤਾਂ ਜਿਹੜੀਆਂ ਸਬਜ਼ੀਆਂ ਬੀਜਦੇ ਹੈਗੇ ਹਾਂ ਉਹਦੇ ਤਾਂ ਦੇਖੋ ਰੰਗਾ ਸਿੰਘ ਜੀ ਕੁਛ ਇਹ ਕਰੋ ਕਿ ਵੱਧ ਤੋਂ ਵੱਧ ਆਪਾਂ ਜਿਹੜੀ ਇਹ ਦੇਸੀ ਖਾਦ ਆ ਨਾ ਜਿਹੜੀ ਵਧੀਆ ਤਿਆਰ ਕੀਤੀ ਹੈ ਉਹ ਅਸੀਂ ਇਸਤੇਮਾਲ ਕਰ ਸਕਦੇ ਹੈਗੇ ਹਾਂ
1: ਜੀ।
0: ਇੱਥੋਂ ਤੱਕ ਕਿ ਦੇਖੋ ਘਰ ਦੇ ਵਿੱਚ ਜਿੱਦਾਂ ਹੁਣ ਆਪਾਂ ਰੰਗਾ ਸਿੰਘ ਜੀ ਸਬਜ਼ੀਆਂ ਕੱਟਦੇ ਹਾਂ ਫਲ ਫਰੂਟ ਛਿਲਦੇ ਹਾਂ ਉੱਪਰੋਂ ਉਹ ਵੀ ਵਰਤੇ ਜਾ ਸਕਦੇ ਆ ਜੀ ਖਾਦ ਬਣਾਉਣ ਦੇ ਵਿੱਚ,
1: ਬਿਲਕੁਲ
0: ਬੜੀ ਵਧੀਆ ਖਾਦ ਬਣੇਗੀ।
1: ਬਣਦੀ ਆ,
0: ਕਈ ਵਾਰ ਆਪਾਂ ਉਹਨੂੰ ਕਚਰਾ ਸਮਝ ਕੇ ਸੁੱਟ ਦਿੰਦੇ ਹੈਗੇ ਪਰ ਉਹ ਕਚਰਾ ਨਹੀਂ, ਉਹ ਜੇ ਆਪਾਂ ਨੂੰ ਸੰਭਾਲ ਕਰੀਏ ਤੇ ਇੱਕ ਬੜੀ ਵਧੀਆ ਖਾਦ ਜਿਹੜੇ ਅੱਗੇ ਚੱਲ ਕੇ ਬਣ ਜਾਏਗੀ ਜੀ।
1: ਬਿਲਕੁਲ, ਦੇਖੋ ਘਰੇਲੂ ਬਗੀਚੀ ਵਾਸਤੇ ਵੀ ਇੱਦਾਂ ਸਬਜ਼ੀਆਂ ਕਟੀਆਂ ਛਿਲੀਆਂ ਜਿਹੜੀਆਂ ਰਹਿੰਦ ਖੂੰਹਦ ਹੁੰਦੀਆਂ ਉਹਨਾਂ ਨੂੰ ਵੀ ਆਪਾਂ ਗਮਲਿਆਂ 'ਚ ਵੀ ਲਾ ਸਕਦੇ ਹਾਂ, ਬਗੀਚੀ 'ਚ ਵੀ ਲਾ ਸਕਦੇ ਹਾਂ ਜਿਹਦੇ ਨਾਲ ਉਹ ਖਾਦ ਦਾ ਰੂਪ ਧਾਰਨ ਕਰ ਸਕਦੀ ਹੈ।
0: ਬਿਲਕੁਲ ਬਿਲਕੁਲ ਜੀ, ਦੇਖੋ ਉਪਰਾਲੇ ਕਰਾਂਗੇ ਤੇ ਫਿਰ ਫਾਇਦੇ ਹੋਣਗੇ ਹੋਣਗੇ, ਕੀ ਇਰਾਦਾ ਫਿਰ ਹੁਣ
1: ਚੱਲਣ ਦਾ ਜੀ।
0: ਜੈ ਹਿੰਦ ਜੀ,
1: ਜੈ ਹਿੰਦ ਜੀ।
2: ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ ਪ੍ਰੋਗਰਾਮ ਤਹਿਤ ਸ਼੍ਰੀ ਰਾਮਚਰਿਤ ਮਾਨਸ ਦਾ ਲੜੀਵਾਰ ਪਾਠ।
3: ਤਿਰਾਸੀ 83

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਮਾਨਸਕਾਨ ਪ੍ਰੋਗਰਾਮ ਤਹਿਤ ਸ਼੍ਰੀ ਰਾਮਚਰਿਤ ਮਾਨਸ ਦਾ ਲੜੀਵਾਰ ਪਾਠ।
1: ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸਕਾਨ ਸਾਡੇ ਜਲੰਧਰ ਕੇਂਦਰ ਤੋਂ। ਤੁਸੀਂ ਹੁਣ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਸਮੇਂ ਲਾਓ, ਸਵੇਰ ਦੇ 6:50 ਹੋਏ ਨੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਨਵੀਂ ਸਵੇਰ।

ਪ੍ਰੋਗਰਾਮ ਨਵੀਂ ਸਵੇਰ ਲੈ ਕੇ ਹਾਜ਼ਰ ਹਾਂ ਮੈਂ ਮੋਨਿਕਾ। ਇਸ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਨਾਲ। ਕਦਮ ਛੋਟੇ ਹੋਣ ਜਾਂ ਵੱਡੇ, ਕਦੇ ਵੀ ਰੁਕਣੇ ਨਹੀਂ ਚਾਹੀਦੇ, ਕਿਉਂਕਿ ਮੰਜ਼ਿਲ ਨੂੰ ਹਾਸਲ ਕਰਨ ਦੇ ਲਈ ਚੱਲਦੇ ਰਹਿਣਾ ਬਹੁਤ ਜ਼ਰੂਰੀ ਹੈ। ਜੋ ਵੀ ਅਸੀਂ ਜ਼ਿੰਦਗੀ ਦੇ ਵਿੱਚ ਟੀਚਾ ਮਿੱਥਿਆ ਹੁੰਦਾ, ਉਸ ਨੂੰ ਹਾਸਲ ਕਰਨ ਦੇ ਲਈ ਸਾਨੂੰ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਬਹੁਤ ਵਾਰ ਫੇਲ ਵੀ ਹੋਣਾ ਪੈ ਸਕਦਾ। ਪਰ ਜੇਕਰ ਸਾਡਾ ਇਰਾਦਾ ਦ੍ਰਿੜ ਹੈ, ਜੇਕਰ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨਾ ਹੈ, ਤਾਂ ਲਗਾਤਾਰ ਉਸ ਵੱਲ ਕਦਮ ਵਧਾਉਣਾ ਜ਼ਰੂਰੀ ਹੈ, ਕਿਉਂਕਿ ਜਿੰਨਾ ਔਖਾ ਸੰਘਰਸ਼ ਹੋਵੇਗਾ, ਜੀਤ ਵੀ ਓਨੀ ਹੀ ਸ਼ਾਨਦਾਰ ਹੋਏਗੀ। ਪ੍ਰੋਗਰਾਮ 'ਚ ਹੁਣ ਤੁਹਾਨੂੰ ਸੁਣਵਾ ਰਹੇ ਹਾਂ, ਸਰਵਣ ਕਰਦੇ ਹਾਂ ਭਾਈ ਦਲਬੀਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤੇ ਇਸ ਸ਼ਬਦ ਨੂੰ।

ਪ੍ਰੋਗਰਾਮ ਚੱਲ ਰਿਹਾ ਜੀ ਨਵੀਂ ਸਵੇਰ। ਪ੍ਰੋਗਰਾਮ 'ਚ ਹੁਣ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਦੀ ਤਾਰੀਖ। ਅੱਜ ਐਤਵਾਰ ਹੈ, ਸ਼ੱਕ ਸੰਮਤ 1948 ਦੇ ਜੇਸ਼ਠ ਮਹੀਨੇ ਦੀ 2 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 24 ਤਾਰੀਖ ਹੈ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ।

ਕਿਸਾਨ ਵੀਰੋ, ਝੋਨੇ ਦੇ ਬੂਟਿਆਂ ਦਾ ਮਧਰਾ ਰਹਿ ਜਾਣਾ ਇੱਕ ਵਿਸ਼ਾਣੂ ਰੋਗ ਹੈ, ਜਿਸ ਦੇ ਕਾਰਨ ਦੀ ਪਹਿਚਾਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਦਰਨ ਰਾਈਸ ਬਲੈਕ ਸਟ੍ਰਿਕਡ ਡਵਾਰਫ ਵਾਇਰਸ

0: ਇਸ ਵਜੋਂ ਕੀਤੀ ਗਈ ਸੀ। ਸਾਲ 2025 ਵਿੱਚ ਇਸ ਰੋਗ ਨਾਲ ਪ੍ਰਭਾਵਿਤ ਖੇਤਾਂ ਵਿੱਚ ਝੋਨੇ ਦੇ ਝਾੜ ਉੱਪਰ ਬਹੁਤ ਮਾੜਾ ਅਸਰ ਵੇਖਿਆ ਗਿਆ। ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਨੇ। ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ 2/3, ਅੱਧੀ ਜਾਂ 1/3 ਹੀ ਰਹਿ ਜਾਂਦੀ ਹੈ। ਰੋਗ ਦੇ ਜ਼ਿਆਦਾ ਹਮਲੇ ਕਾਰਨ ਕਈ ਵਾਰ ਮੁੰਜਰਾਂ ਵਿੱਚ ਦਾਣੇ ਨਹੀਂ ਬਣਦੇ ਅਤੇ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਨੇ, ਜਿਸ ਨਾਲ ਝਾੜ ਵਿੱਚ ਕਾਫ਼ੀ ਨੁਕਸਾਨ ਹੋ ਸਕਦਾ ਹੈ। ਇਹ ਵਿਸ਼ਾਣੂ ਰੋਗ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ। ਝੋਨੇ ਉੱਪਰ ਇਸ ਵਿਸ਼ਾਣੂ ਰੋਗ ਨੂੰ ਚਿੱਟੀ ਪਿੱਠ ਵਾਲਾ ਟਿੱਡਾ ਫੈਲਾਉਂਦਾ ਹੈ। ਇਸ ਲਈ ਰੋਗ ਦੇ ਸ਼ੁਰੂਆਤੀ ਲਾਗ ਨੂੰ ਅਤੇ ਬਾਅਦ ਵਿੱਚ ਫੈਲਾਅ ਨੂੰ ਰੋਕਣ ਲਈ ਚਿੱਟੀ ਪਿੱਠ ਵਾਲੇ ਟਿੱਡੇ ਦੀ ਪਹਿਚਾਣ ਅਤੇ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਇਸ ਕੀੜੇ ਦੇ ਨਵੇਂ ਨਿਕਲੇ ਬੱਚੇ, ਜਿਨ੍ਹਾਂ ਨੂੰ ਨਿੰਫ ਕਹਿੰਦੇ ਨੇ, ਸਲੇਟੀ ਰੰਗ ਦੇ ਹੁੰਦੇ ਨੇ, ਜਿਹੜੇ ਬਾਅਦ ਵਿੱਚ ਗੂੜੇ ਸਲੇਟੀ ਰੰਗ ਦੇ ਹੋ ਜਾਂਦੇ ਨੇ। ਇਸ ਟਿੱਡੇ ਦੇ ਬਾਲਗ ਦੀ ਪਿੱਠ 'ਤੇ ਬਰੀਕ ਚਿੱਟੀ ਪੱਟੀ ਹੁੰਦੀ ਹੈ, ਜਿਹੜੀ ਕਿ ਇਹਨਾਂ ਦੇ ਉੱਪਰਲੇ ਪਾਸੇ ਦਿਖਾਈ ਦਿੰਦੀ ਹੈ, ਅਤੇ ਇੱਕ ਕਾਲਾ ਜਿਹਾ ਧੱਬਾ ਅਗਲੇ ਖੰਭਾਂ ਦੇ ਪਿਛਲੇ ਪਾਸੇ ਦੇ ਵਿਚਕਾਰ ਦਿਖਾਈ ਦਿੰਦਾ ਹੈ। ਪਨੀਰੀ ਅਤੇ ਖੇਤਾਂ ਵਿੱਚ ਇਸ ਕੀੜੇ ਦੇ ਸਰਵੇਖਣ ਲਈ ਕੁਝ ਕੁ ਬੂਟਿਆਂ ਨੂੰ ਟੇਢਾ ਕਰਕੇ ਹੇਠਾਂ ਵੱਲ ਨੂੰ 2-3 ਵਾਰ ਝਾੜੋ। ਜੇਕਰ ਇਸ ਦੇ ਬੱਚੇ ਜਾਂ ਬਾਲਗ ਟਿੱਡੇ ਪਾਣੀ ਉੱਤੇ ਤਰਦੇ ਨਜ਼ਰ ਆਉਣ ਤਾਂ ਫਸਲ ਉੱਤੇ ਕੀਟਨਾਸ਼ਕ ਦੀ ਵਰਤੋਂ ਕਰੋ। ਸਾਡੀ ਪਨੀਰੀ ਵਿੱਚ ਜਾਂ ਸਾਡੇ ਖੇਤ ਵਿੱਚ ਟਿੱਡਾ ਆ ਚੁੱਕਿਆ, ਇਹ ਜਾਣਨ ਦੇ ਲਈ ਖੇਤ ਦੇ ਨੇੜੇ ਬੱਲਬ ਜਗਾ ਕੇ ਰੱਖੋ, ਕਿਉਂਕਿ ਇਹ ਕੀੜਾ ਰੌਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ। ਝੋਨੇ ਦੇ ਮਧਰੇਪਣ ਦੇ ਰੋਗ ਦਾ ਸਿੱਧੇ ਤੌਰ ਉੱਤੇ ਪ੍ਰਬੰਧਨ ਮੁਸ਼ਕਲ ਹੈ, ਕਿਉਂਕਿ ਇਹ ਇੱਕ ਵਿਸ਼ਾਣੂ ਰੋਗ ਹੈ। ਜਿਸ ਖੇਤ ਵਿੱਚ ਪਿਛਲੇ ਸਾਲ ਇਹ ਬਿਮਾਰੀ ਨਜ਼ਰ ਆਈ ਹੋਵੇ, ਉੱਥੇ ਖਾਸ ਧਿਆਨ ਰੱਖਿਆ ਜਾਵੇ। ਬਿਮਾਰੀ ਵਾਲੇ ਬੂਟਿਆਂ ਨੂੰ ਸ਼ੁਰੂ ਵਿੱਚ ਹੀ ਪੱਟ ਕੇ ਡੂੰਘਾ ਦੱਬ ਦੇਣਾ ਚਾਹੀਦਾ ਹੈ। ਫਸਲ ਦੀ ਰਹਿੰਦ ਖੂੰਹਦ ਨੂੰ ਖੇਤ ਦੇ ਵਿੱਚ ਡੂੰਘਾ ਵਾਹੋ। ਵੱਟਾਂ, ਬੰਨਿਆਂ ਅਤੇ ਪਾਣੀ ਵਾਲੇ ਖਾਲਾਂ ਨੂੰ ਨਦੀਨ ਮੁਕਤ ਰੱਖੋ। ਬਿਲਕੁਲ ਸਾਫ਼ ਸੁਥਰੀਆਂ ਵੱਟਾਂ ਹੋਣੀਆਂ ਚਾਹੀਦੀਆਂ ਨੇ। ਇਸ ਰੋਗ ਦੀ ਸ਼ੁਰੂਆਤੀ ਲਾਗ ਨੂੰ ਅਤੇ ਬਾਅਦ ਵਿੱਚ ਫੈਲਾਅ ਨੂੰ ਰੋਕਣ ਲਈ ਚਿੱਟੀ ਪਿੱਠ ਵਾਲੇ ਟਿੱਡੇ ਦਾ ਪਨੀਰੀ ਅਤੇ ਖੇਤ ਵਿੱਚ ਸਰਵੇਖਣ ਜ਼ਰੂਰ ਕਰਦੇ ਰਹੋ। ਟਿੱਡੇ ਦੀ ਆਮਦ ਨਜ਼ਰ ਆਉਣ 'ਤੇ ਕਿਸੇ ਇੱਕ ਕੀਟਨਾਸ਼ਕ ਜਿਵੇਂ ਕਿ 60 ਗ੍ਰਾਮ ਉਲਾਲਾ 50 WG ਜਾਂ 80 ਗ੍ਰਾਮ ਓਸ਼ੀਨ 20 SC ਜਾਂ 120 ਗ੍ਰਾਮ ਚੈਸ 50 WG ਜਾਂ 94 ਮਿਲੀਲੀਟਰ ਪੈਕਸਾਲੋਨ 10 SC, ਇਹਨਾਂ ਦਵਾਈਆਂ ਵਿੱਚੋਂ ਕਿਸੇ ਇੱਕ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਸੁਚੱਜੀ ਰੋਕਥਾਮ ਵਾਸਤੇ ਛਿੜਕਾਅ ਕਰਨ ਵੇਲੇ ਪੰਪ ਦੇ ਫੁਹਾਰੇ ਦਾ ਰੁੱਖ ਬੂਟਿਆਂ ਦੇ ਮੁੱਢਾਂ ਵੱਲ ਜ਼ਰੂਰ ਰੱਖੋ, ਤਾਂ ਜੋ ਛਿੜਕਾਅ ਬੂਟਿਆਂ ਦੇ ਮੁੱਢਾਂ 'ਤੇ ਜ਼ਰੂਰ ਪਵੇ ਜਿੱਥੇ ਕਿ ਇਹ ਕੀੜੇ ਵਧੇਰੇ ਹੁੰਦੇ ਨੇ। ਲੋੜ ਪੈਣ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਰ ਦੇ ਨਾਲ ਸੰਪਰਕ ਜ਼ਰੂਰ ਕਰੋ। ਕਿਸਾਨ ਵੀਰੋ, ਪਿਛਲੇ ਸਾਲ ਸਾਡਾ ਇਸ ਰੋਗ ਨੇ ਬਹੁਤ ਨੁਕਸਾਨ ਕੀਤਾ। ਇਸ ਵਾਰ ਵੀ ਅਸੀਂ ਹੁਣ ਥੋੜ੍ਹੇ ਸਮੇਂ ਦੇ ਵਿੱਚ ਹੀ ਝੋਨੇ ਦੀ ਤਿਆਰੀਆਂ ਸ਼ੁਰੂ ਕਰ ਦੇਣੀਆਂ ਨੇ। ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਸ਼ੁਰੂਆਤ ਦੇ ਵਿੱਚ ਜੇਕਰ ਸਾਨੂੰ ਇਹ ਕਿਤੇ ਨਜ਼ਰ ਆਉਂਦੇ ਆਪਣੇ ਖੇਤ ਦੇ ਵਿੱਚ ਜਾਂ ਆਪਣੀ ਪਨੀਰੀ ਦੇ ਵਿੱਚ, ਤਾਂ ਜ਼ਰੂਰ ਖੇਤੀ ਮਾਹਿਰਾਂ ਦੇ ਨਾਲ ਸੰਪਰਕ ਕਰੋ ਔਰ ਉਹਨਾਂ ਦੇ ਧਿਆਨ ਵਿੱਚ ਲਿਆਓ, ਤਾਂ ਕਿ ਇਸ ਦਾ ਅਸੀਂ ਸ਼ੁਰੂਆਤ ਦੇ ਵਿੱਚ ਹੀ ਇਸ ਦਾ ਕੋਈ ਹੱਲ ਲੱਭ ਸਕੀਏ। ਅੱਜ ਦੇ ਲਈ ਕਿਸਾਨ ਵੀਰੋ ਇੰਨਾ ਹੀ। ਭਲਕੇ ਫਿਰ ਮਿਲਾਂਗੇ। ਜੈ ਹਿੰਦ।
1: ਇਸੀ ਪ੍ਰੋਗਰਾਮ ਖੇਤੀ ਨੁਕਤੇ, ਇਸ ਵਿੱਚ ਅੱਜ ਤੁਸੀਂ ਸੁਣ ਰਹੇ ਸੀ ਝੋਨੇ ਦੇ ਮਧਰੇਪਣ ਦੇ ਸਰਵੇਖਣ ਬਾਰੇ ਗੱਲਬਾਤ ਰਣਬੀਰ ਸਿੰਘ ਰਾਣਾ ਵੱਲੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 MHz ਅਤੇ ਨਿਊਜ਼ ਔਨ AIR ਐਪ 'ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਸਮਾਂ ਮਿਲਾਓ, ਸਵੇਰ ਦੇ 7:10 ਹੋਏ ਨੇ। ਪੇਸ਼ ਹੈ ਮੋਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮੋਰਨਿੰਗ ਮਾਲਵਾ।

ਅੱਜ ਤਾਂ ਮਨੋਰੰਜਨ ਤੇ ਜਾਣਕਾਰੀ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਹਾਜ਼ਰ ਹੈ ਮੋਨਿਕਾ। ਇਸ ਪ੍ਰੋਗਰਾਮ 'ਚ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ 'ਚ ਲੈ ਕੇ ਆਇਆ ਤੁਹਾਡੇ ਲਈ ਬਹੁਤ ਸਾਰੀ ਜਾਣਕਾਰੀ, ਨਾਲੋ ਨਾਲ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਦੀਆਂ ਮੁੱਖ ਖਬਰਾਂ ਵੀ, ਅਤੇ ਤੁਹਾਡਾ ਮਨੋਰੰਜਨ ਕਰਾਂਗੇ ਗੀਤ ਸੰਗੀਤ ਦੇ ਨਾਲ।

ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਹਾਨੂੰ ਦੱਸ ਦਿੰਦੇ ਹਾਂ ਸਾਡੇ ਕੇਂਦਰ ਤੋਂ ਅੱਜ ਪੂਰਾ ਦਿਨ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਤੋਂ ਬਾਅਦ ਸਵੇਰੇ 8 ਵਜੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ, ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ ਵਿੱਚ 8:15 ਵਜੇ ਸਮਾਚਾਰ ਰਿਲੇਅ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ, ਅਤੇ 8:30 ਵਜੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਫਿਲਮੀ ਜੰਕਸ਼ਨ ਤਹਿਤ ਤੁਹਾਨੂੰ ਸੁਣਾਵਾਂਗੇ ਪੰਜਾਬੀ ਫਿਲਮਾਂ 'ਚੋਂ ਕੁਝ ਗੀਤ ਸਵੇਰੇ 8:40 ਵਜੇ ਤੇ। 9 ਵਜੇ ਤੋਂ ਤੁਸੀਂ ਸੁਣੋਗੇ ਵਿਵਿਧ ਭਾਰਤੀ ਰਾਸ਼ਟਰੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਸਵੇਰੇ 10 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਖਜ਼ਾਨਾ, ਜਿਸ ਦੇ ਵਿੱਚ ਤੁਹਾਨੂੰ ਸੁਣਾਵਾਂਗੇ ਨਵੀਆਂ ਫਿਲਮਾਂ 'ਚੋਂ ਕੁਝ ਹਿੰਦੀ ਗੀਤ। ਹੈਲੋ ਫਰਮਾਇਸ਼, ਫੋਨ ਇਨ ਫਰਮਾਇਸ਼ੀ ਪੰਜਾਬੀ ਗੀਤਾਂ ਦਾ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਸਵੇਰੇ 10:30 ਵਜੇ ਅਤੇ ਵਟਸਐਪ 'ਤੇ ਆਧਾਰਿਤ ਤੁਹਾਡੀਆਂ ਫਰਮਾਇਸ਼ਾਂ 'ਤੇ ਤੁਹਾਨੂੰ ਸੁਣਾਵਾਂਗੇ ਤੁਹਾਡੀ ਪਸੰਦ ਦੇ ਹਿੰਦੀ ਫਿਲਮੀ ਗੀਤ ਪ੍ਰੋਗਰਾਮ ਹਿੰਦੀ ਜ਼ਾਇਕਾ ਤਹਿਤ ਸਵੇਰੇ 11 ਵਜੇ। ਫੁਲਕਾਰੀ ਇਸ ਪ੍ਰੋਗਰਾਮ ਦਾ ਵੇਲਾ ਹੈ ਸਵੇਰੇ 11:30 ਵਜੇ ਦਾ। 12 ਵਜੇ ਹਿੰਦੀ 'ਚ ਸਮਾਚਾਰ ਰਿਲੇਅ ਹੋਣਗੇ ਦਿੱਲੀ ਕੇਂਦਰ ਤੋਂ। 12:05 'ਤੇ ਪੇਸ਼ ਕਰਾਂਗੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ। 1:00 ਪ੍ਰੋਗਰਾਮ ਨਗਮੇ, ਇਸ ਪ੍ਰੋਗਰਾਮ 'ਚ ਤੁਹਾਨੂੰ ਸੁਣਾਵਾਂਗੇ ਹਿੰਦੀ ਫਿਲਮੀ ਗੀਤ ਅਤੇ ਇਸੇ ਪ੍ਰੋਗਰਾਮ ਦਰਮਿਆਨ 1:10 'ਤੇ ਪ੍ਰਾਦੇਸ਼ਿਕ ਸਮਾਚਾਰ ਰਿਲੇਅ ਕਰਾਂਗੇ ਸਾਡੇ ਜਲੰਧਰ ਕੇਂਦਰ ਤੋਂ। 1:15 ਤੋਂ ਪ੍ਰੋਗਰਾਮ ਨਗਮੇ ਦਾ ਤੁਸੀਂ ਫਿਰ ਤੋਂ ਆਨੰਦ ਮਾਣ ਸਕਦੇ ਹੋ। 1:40 'ਤੇ ਪੰਜਾਬੀ 'ਚ ਖਬਰਾਂ ਜਲੰਧਰ ਕੇਂਦਰ ਤੋਂ ਅਤੇ 1:50 'ਤੇ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣਗੀਆਂ। 2:00 ਫੌਜੀ ਵੀਰਾਂ ਲਈ ਪ੍ਰੋਗਰਾਮ ਸਰਫਰੋਸ਼ ਦਾ ਸਮਾਂ ਹੈ। 2:15 ਦੁਪਹਿਰ ਸਮਾਚਾਰ ਤਹਿਤ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 2:30 ਲਾਈਵ ਫੋਨ ਇਨ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਤੁਹਾਨੂੰ ਸੁਣਵਾਵਾਂਗੇ। ਅੱਜ ਦੇ ਇਸ ਪ੍ਰੋਗਰਾਮ ਦਾ ਕੋਈ ਵਿਸ਼ਾ ਨਹੀਂ ਰੱਖਿਆ ਗਿਆ, ਖੁੱਲ੍ਹੀਆਂ ਗੱਲਾਂ ਤੁਸੀਂ ਕਰ ਸਕਦੇ ਹੋ। 3:00 ਵਿਵਿਧ ਭਾਰਤੀ ਰਾਸ਼ਟਰੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਰਿਲੇਅ ਕਰਾਂਗੇ ਸਾਡੇ ਮੁੰਬਈ ਕੇਂਦਰ ਤੋਂ। 5:00 ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। 5:30 ਲੈ ਕੇ ਹਾਜ਼ਰ ਹੋਵਾਂਗੇ ਕਿਸਾਨ ਵੀਰਾਂ ਅਤੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ। 6:00 ਹਿੰਦੀ 'ਚ ਸਮਾਚਾਰ ਦਿੱਲੀ ਕੇਂਦਰ ਤੋਂ ਰਿਲੇਅ ਹੋਣਗੇ ਅਤੇ 6:05 'ਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਥਾਨਕ ਸੂਚਨਾਵਾਂ ਅਤੇ ਨਾਲੋ ਨਾਲ ਤੁਹਾਨੂੰ ਸੁਣਵਾਵਾਂਗੇ ਦੇਸ਼ ਭਗਤੀ ਗੀਤ। 6:20 'ਤੇ ਪ੍ਰਾਦੇਸ਼ਿਕ ਸਮਾਚਾਰ ਜਲੰਧਰ ਕੇਂਦਰ ਤੋਂ ਰਿਲੇਅ ਹੋਣਗੇ। 6:30 ਨੌਜਵਾਨਾਂ ਲਈ ਪ੍ਰੋਗਰਾਮ ਵਿਬ ਗਿਓਰ ਪੇਸ਼ ਕਰਾਂਗੇ। 7:00 ਤੁਸੀਂ ਸਰਵਣ ਕਰਦੇ ਹੁੰਦੇ ਹੋ ਸ਼ਬਦ ਅਤੇ ਭਜਨ ਪ੍ਰੋਗਰਾਮ ਬੰਦਗੀ ਤਹਿਤ। 7:30 ਪੰਜਾਬੀ 'ਚ ਖਬਰਾਂ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਹੋਣਗੀਆਂ। 5:00 ਫਰਮਾਇਸ਼ੀ ਪੰਜਾਬੀ ਅਤੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮੀ 7:40 'ਤੇ। ਰਾਤੀ 8:15 ਪ੍ਰੋਗਰਾਮ ਗੁਲਦਸਤਾ ਤਹਿਤ ਤੁਹਾਨੂੰ ਸੁਣਵਾਵਾਂਗੇ ਨਾਵਲਕਾਰਾ ਹਰਜੀਤ ਕੌਰ ਵਿਰਕ ਹੋਰਾਂ ਦੇ ਨਾਲ ਜਸਵੀਰ ਰਾਣਾ ਵੱਲੋਂ ਕੀਤੀ ਗਈ ਇੱਕ ਮੁਲਾਕਾਤ। 9:15 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣਗੇ ਅਤੇ 9:00 ਤੋਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। 10:00 ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ ਪੰਜਾਬੀ ਤੜਕਾ। 10:30 ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਤੁਸੀਂ ਮਾਣੋਗੇ, ਪ੍ਰੋਗਰਾਮ ਹੈ ਰਜਨੀਗੰਧਾ। 11:00 ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ ਵਿੱਚ ਸਮਾਚਾਰ ਰਿਲੇਅ ਕਰਾਂਗੇ ਸਾਡੇ ਦਿੱਲੀ ਕੇਂਦਰ ਤੋਂ ਅਤੇ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਇਹ ਸੀ ਸਾਡੇ ਕੇਂਦਰ ਤੋਂ ਅੱਜ ਪੂਰਾ ਦਿਨ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ 11ਵੇਂ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ। ਚੀਫ ਜਸਟਿਸ ਸੂਰਿਆਕਾਂਤ ਨੇ ਵਿਦਿਆਰਥੀਆਂ ਨੂੰ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਕੀਤਾ ਪ੍ਰੇਰਿਤ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੈ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਾਸ ਖ਼ਬਰਾਂ।

ਹੁਣ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਖਾਸ ਜਾਣਕਾਰੀ। ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਸਾਹਮਣੇ ਸਰਕਾਰੀ ਹਸਪਤਾਲ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿੱਚ ਆਰਮੀ, ਨੇਵੀ, ਏਅਰਫੋਰਸ ਚ ਅਗਨੀ ਵੀਰ ਹਥਿਆਰਬੰਦ ਸੇਨਾਵਾਂ BSF, ICSF, CRPF, ITBP, ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋਣ ਲਈ ਕੋਰਸ ਕਰਵਾਏ ਜਾਂਦੇ ਨੇ। ਇਹ ਜਾਣਕਾਰੀ ਕਮਾਂਡਰ ਬਲਜਿੰਦਰ ਵਿਰਕ, ਰਿਟਾਇਰਡ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਵੱਲੋਂ ਦਿੱਤੀ ਗਈ ਹੈ। ਕਮਾਂਡਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਭਰਤੀ ਦੇ ਯੋਗ ਬਣਾਉਣ ਲਈ ਲਿਖਤੀ ਪੇਪਰ ਅਤੇ ਫਿਜ਼ੀਕਲ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ। ਉਹਨਾਂ ਦੱਸਿਆ ਕਿ ਸਿਖਲਾਈ ਦਾ ਸਮਾਂ 45 ਦਿਨ ਦਾ ਹੋਵੇਗਾ, ਜੋ ਕਿ 25 ਮਈ 2026 ਤੋਂ 29 ਜੁਲਾਈ

0: answer for that. Is there something else I can help with?
1: ਸੜਕ ਸੁਰੱਖਿਆ ਦਾ ਰੱਖੋ ਧਿਆਨ, ਟ੍ਰੈਫਿਕ ਨਿਯਮਾਂ ਦਾ ਕਰੋ ਸਨਮਾਨ। ਹੈਲਮਟ ਪਾਉਣਾ ਹੈ ਜ਼ਰੂਰੀ, ਨਾ ਸ਼ੌਂਕ ਨਾ ਮਜਬੂਰੀ।
2: ਹੈਲੋ
3: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
2: ਫਿਰ ਤੋਂ
3: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ, ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ।
4: 10 ਲੱਖ ਦਿਓ, ਬਚ ਜਾਓਗੇ।
2: ਸਰ, ਇਹਨਾਂ ਕਿੱਥੋਂ ਲਿਆਵਾਂ?
4: ਇੱਕ ਲਿੰਕ ਭੇਜਿਆ, ਹੁਣੇ ਪ੍ਰੋਸੈਸਿੰਗ ਲਈ
3: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
2: ਸਰ, 2 ਲੱਖ
5: ਕੀ ਹੋਇਆ ਪਾਪਾ?
2: ਬੇਟਾ, ਇਹ ਕਹਿ ਰਹੇ ਹਨ ਮੇਰੇ ਪਾਰਸਲ 'ਚੋਂ ਡਰੱਗਸ ਮਿਲੇ ਹਨ।
3: ਓਏ,
2: ਕੱਟ ਦਿੱਤਾ।
5: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ।
2: ਫਰਾਡ?
5: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
2: ਤਾਂ ਪੈਸੇ ਗਵਾਓਗੇ।
6: RBI ਕਹਿੰਦਾ ਹੈ,
7: ਜਾਣਕਾਰ ਬਣੋ, ਸੁਚੇਤ ਰਹੋ।
8: ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚ ਇੱਕ ਵਾਰ ਫਿਰ ਤੋਂ ਹੁਣ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕਾਮਨਵੈਲਥ ਡੇ ਅਸੀਂ ਅੱਜ ਮਨਾ ਰਹੇ ਹਾਂ ਅਤੇ ਇਸ ਦੇ ਨਾਲ ਹੀ ਅਸੀਂ ਇੱਕ ਹੋਰ ਦਿਨ ਮਨਾ ਰਹੇ ਹਾਂ, ਇੰਟਰਨੈਸ਼ਨਲ ਮਾਰਕੋਰ ਡੇ। ਜੀ, ਮਾਰਕੋਰ ਯਾਨੀ ਦੁਨੀਆ ਦੀ ਸਭ ਤੋਂ ਵੱਡੀ ਜੰਗਲੀ ਬੱਕਰੀ। ਸੰਯੁਕਤ ਰਾਸ਼ਟਰ ਦਾ ਅੰਤਰਰਾਸ਼ਟਰੀ ਮਾਰਕੋਰ ਦਿਵਸ ਹਰ ਸਾਲ 24 ਮਈ ਨੂੰ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਜੋ ਮਾਰਕੋਰ ਦੀ ਵਾਤਾਵਰਣਕ ਮਹੱਤਤਾ ਅਤੇ ਸੰਭਾਲ ਦੀਆਂ ਜ਼ਰੂਰਤਾਂ ਬਾਰੇ ਵਿਸ਼ਵ ਵਿਆਪੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਕੈਪਰਾ ਫਾਲਕੋਨੇਰੀ, ਇਹ ਜੰਗਲੀ ਬੱਕਰੀ ਦੀ ਇੱਕ ਪ੍ਰਜਾਤੀ ਹੈ ਜੋ ਅਫਗਾਨਿਸਤਾਨ, ਭਾਰਤ, ਪਾਕਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਸਮੇਤ ਮੱਧ ਅਤੇ ਦੱਖਣੀ ਏਸ਼ੀਆ ਦੇ ਪਹਾੜੀ ਖੇਤਰਾਂ ਦੇ ਵਿੱਚ ਪਾਈ ਜਾਂਦੀ ਹੈ।

ਮਾਰਖੋਰ ਜੋ ਕਿ ਆਪਣੇ ਚੌੜੇ ਖੁਰਾਂ ਅਤੇ ਸ਼ਾਨਦਾਰ ਸਪਿਰਲ ਸਿੰਗਾਂ ਦੇ ਲਈ ਜਾਣਿਆ ਜਾਂਦਾ ਹੈ ਨੂੰ ਦੁਨੀਆ ਦੀ ਸਭ ਤੋਂ ਵੱਡੀ ਜੰਗਲੀ ਬੱਕਰੀ ਪ੍ਰਜਾਤੀ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਸ ਨੂੰ 1972 ਤੋਂ ਪਾਕਿਸਤਾਨ ਦੇ ਰਾਸ਼ਟਰੀ ਜਾਨਵਰ ਵਜੋਂ ਵੀ ਮਾਨਤਾ ਪ੍ਰਾਪਤ ਹੈ। 2 ਮਈ 2024 ਨੂੰ ਸੰਯੁਕਤ ਰਾਸ਼ਟਰ ਮਹਾਸਭਾ UNGA ਨੇ 24 ਮਈ ਨੂੰ ਅੰਤਰਰਾਸ਼ਟਰੀ ਮਾਰਖੋਰ ਦਿਵਸ ਵਜੋਂ ਘੋਸ਼ਿਤ ਕਰਨ ਵਾਲੇ ਮਤੇ ਨੂੰ ਅਪਣਾਇਆ। ਇਹ ਮਤਾ ਪਾਕਿਸਤਾਨ ਵੱਲੋਂ ਪੇਸ਼ ਕੀਤਾ ਗਿਆ ਸੀ ਅਤੇ ਅਫਗਾਨਿਸਤਾਨ, ਚੀਨ, ਹੰਗਰੀ, ਇਜ਼ਰਾਈਲ, ਕਜ਼ਾਕਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਵੱਲੋਂ ਸਹਿ ਪ੍ਰਾਯੋਜਿਤ ਕੀਤਾ ਗਿਆ। ਇਹ ਮਤਾ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ UNEP ਅਤੇ ਸਾਰੇ ਮੈਂਬਰ ਦੇਸ਼ਾਂ, ਸਿਵਲ ਸਮਾਜ ਅਤੇ ਹਿੱਸੇਦਾਰਾਂ ਨੂੰ ਇਸ ਨੂੰ ਮਨਾਉਣ ਦਾ ਸਮਰਥਨ ਕਰਨ ਅਤੇ ਮਾਰਖੋਰ ਦੀ ਸੰਭਾਲ ਵਿੱਚ ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦਾ ਵੀ ਸੱਦਾ ਦਿੰਦਾ ਹੈ। ਇਸ ਦਿਵਸ ਦਾ ਪਹਿਲਾ ਤਿਉਹਾਰ 24 ਮਈ 2024 ਨੂੰ ਮਨਾਇਆ ਗਿਆ ਸੀ। ਇਹ ਦਿਨ ਟਿਕਾਊ ਸੈਰ ਸਪਾਟਾ ਅਤੇ ਜੈਵਿਕ ਵਿਭਿੰਨਤਾ ਸੰਭਾਲ ਨੂੰ ਉਤਸ਼ਾਹਿਤ ਕਰਦੇ ਹੋਏ ਪ੍ਰਜਾਤੀਆਂ ਨੂੰ ਨਿਵਾਸ ਸਥਾਨ ਦੇ ਨੁਕਸਾਨ, ਸ਼ਿਕਾਰ, ਗੈਰ ਕਾਨੂੰਨੀ ਸ਼ਿਕਾਰ ਅਤੇ ਜਲਵਾਯੂ ਪਰਿਵਰਤਨ ਵਰਗੇ ਖਤਰਿਆਂ ਤੋਂ ਬਚਾਉਣ ਦੀ ਲੋੜ ਨੂੰ ਵੀ ਉਜਾਗਰ ਕਰਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਮਾਰਖੋਰ ਬਾਰੇ। ਮਾਰਖੋਰ ਕੀ ਹੈ? ਮਾਰਖੋਰ ਸ਼ਬਦ ਫਾਰਸੀ ਤੋਂ ਆਇਆ। ਇਸ ਦਾ ਅਰਥ ਹੈ ਸੱਪ ਖਾਣ ਵਾਲਾ ਜਾਂ ਸੱਪ ਮਾਰਨ ਵਾਲਾ ਅਤੇ ਇਸ ਜਾਨਵਰ ਨੂੰ ਪੇਚ ਵਾਲਾ ਸਿੰਘ ਜਾਂ ਪੇਚ ਸਿੰਘ ਵਾਲਾ ਬੱਕਰਾ ਵੀ ਕਿਹਾ ਜਾਂਦਾ ਹੈ। ਮਾਰਖੋਰ ਸ਼ਾਕਾਹਾਰੀ ਜਾਨਵਰ ਨੇ ਜੋ ਬਸੰਤ ਅਤੇ ਗਰਮੀਆਂ ਦੇ ਵਿੱਚ ਵੱਖ ਵੱਖ ਘਾਹ 'ਤੇ ਚੜ੍ਹਦੇ ਨੇ, ਜਦਕਿ ਪਤਝੜ ਅਤੇ ਸਰਦੀਆਂ ਵਿੱਚ ਉਹ ਪੱਤਿਆਂ, ਟਹਿਣੀਆਂ ਅਤੇ ਝਾੜੀਆਂ ਤੋਂ ਭੋਜਨ ਲੈਂਦੇ ਨੇ। ਮਾਰਖੋਰ ਨੂੰ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਦੀ ਲਾਲ ਸੂਚੀ ਵਿੱਚ ਖਤਰੇ ਵਿੱਚ ਪਈਆਂ ਪ੍ਰਜਾਤੀਆਂ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ। ਇਸ ਨੂੰ 1992 ਤੋਂ ਜੰਗਲੀ ਜੀਵ ਜੰਤੂਆਂ ਅਤੇ ਬਨਸਪਤੀ ਦੇ ਲੁਪਤ ਪ੍ਰਜਾਤੀਆਂ ਵਿੱਚ ਅੰਤਰਰਾਸ਼ਟਰੀ ਵਪਾਰ ਕਨਵੈਨਸ਼ਨ ਦੇ ਵਿੱਚ ਵੀ ਸ਼ਾਮਿਲ ਕੀਤਾ ਗਿਆ। ਹੁਣ ਪਾਕਿਸਤਾਨ ਦਾ ਜੇਕਰ ਇਹ ਰਾਸ਼ਟਰੀ ਜਾਨਵਰ ਹੈ ਤਾਂ ਇਹ ਮਾਰਖੋਰ ਦੀਆਂ 3 ਉਪਜਾਤੀਆਂ ਦਾ ਵੀ ਘਰ ਹੈ। ਪਹਿਲੀ ਹੈ ਭੜਕੀਲੇ ਸਿੰਘਾਂ ਵਾਲਾ ਮਾਰਖੋਰ। ਉੱਤਰੀ ਪਾਕਿਸਤਾਨ, ਖੈਬਰ ਪਖਤੂਨਖਵਾ, ਗਿਲਗਿਤ ਬਾਲਟਿਸਤਾਨ ਦੇ ਵਿੱਚ ਪਾਇਆ ਜਾਂਦਾ ਹੈ। ਦੂਜਾ ਹੈ ਸਿੱਧੇ ਸਿੰਘਾਂ ਵਾਲਾ ਮਾਰਖੋਰ। ਪੱਛਮੀ ਪਾਕਿਸਤਾਨ, ਬਲੋਚਿਸਤਾਨ, ਖੈਬਰ ਪਖਤੂਨਖਵਾ ਦੇ ਵਿੱਚ ਪਾਇਆ ਜਾਂਦਾ ਹੈ। ਤੀਜਾ ਹੈ ਬੁਖਾਰਨ ਮਾਰਖੋਰ। ਇਹ ਚਿਤਰਾਲ ਯਾਨੀ ਉੱਤਰੀ ਪਾਕਿਸਤਾਨ ਦੇ ਵਿੱਚ ਪਾਇਆ ਜਾਂਦਾ ਹੈ। ਪਾਕਿਸਤਾਨ ਵਿੱਚ ਮਾਰਖੋਰ ਦੀ ਆਬਾਦੀ ਦੂਰ ਦੁਰਾਡੇ ਖੜੀਆਂ ਪਹਾੜੀਆਂ ਦੇ ਵਿੱਚ ਪਾਈ ਜਾਂਦੀ ਹੈ, ਜਿਸ ਵਿੱਚ ਚਿਤਰਾਲ ਗੋਲ ਨੈਸ਼ਨਲ ਪਾਰਕ, ਤੁਸ਼ੀ ਗੇਮ ਰਿਜ਼ਰਵ, ਕੀਰਥਰ ਨੈਸ਼ਨਲ ਪਾਰਕ ਅਤੇ ਤੋਰਗਰ ਕੰਜ਼ਰਵੇਸ਼ਨ ਏਰੀਆ ਸ਼ਾਮਿਲ ਹਨ। ਜੇਕਰ ਭਾਰਤ ਵਿੱਚ ਦੇਖਿਆ ਜਾਵੇ ਤਾਂ ਮਾਰਖੋਰ ਇੱਕ ਦੁਰਲੱਭ ਅਤੇ ਖਤਰੇ ਵਿੱਚ ਪਈ ਪ੍ਰਜਾਤੀ ਹੈ ਜੋ ਭਾਰਤ ਵਿੱਚ ਪਾਈ ਜਾਂਦੀ ਹੈ, ਮੁੱਖ ਤੌਰ 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ। ਇਹ ਪ੍ਰਜਾਤੀ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਸ਼ਡਿਊਲ 1 ਅਧੀਨ ਸੂਚੀਬੱਧ ਹੈ, ਜੋ ਇਸ ਨੂੰ ਭਾਰਤ ਵਿੱਚ ਸਭ ਤੋਂ ਉੱਚ ਪੱਧਰ ਦੀ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਦੀ ਹੈ। 2004 ਦੇ ਵਿੱਚ ਵਾਈਲਡਲਾਈਫ ਟਰੱਸਟ ਆਫ ਇੰਡੀਆ ਨੇ ਜੰਮੂ ਕਸ਼ਮੀਰ ਦੇ ਵਾਈਲਡਲਾਈਫ ਵਿਭਾਗ, ਵਾਤਾਵਰਨ ਅਤੇ ਵਾਤਾਵਰਨ ਸੈੱਲ ਅਤੇ ਭਾਰਤੀ ਫੌਜ ਦੇ ਨਾਲ ਮਿਲ ਕੇ ਉਹਨਾਂ ਖੇਤਰਾਂ ਦੇ ਵਿੱਚ ਇੱਕ ਵਿਸਤ੍ਰਿਤ ਸਰਵੇਖਣ ਕੀਤਾ ਜਿੱਥੇ ਪਹਿਲਾਂ ਮਾਰਖੋਰ ਪਾਏ ਜਾਂਦੇ ਸਨ ਅਤੇ ਇਹਨਾਂ ਸਰਵੇਖਣਾਂ ਦੇ ਵਿੱਚ ਸਿਰਫ 2 ਮਾਰਖੋਰ ਆਬਾਦੀਆਂ ਦੀ ਪਛਾਣ ਕੀਤੀ ਗਈ, ਇੱਕ ਕਾਜ਼ੀਨਾਗ ਵਿੱਚ ਅਤੇ ਦੂਜਾ ਪੀਰ ਪੰਜਾਲ ਦੇ ਵਿੱਚ। ਕੁੱਲ 250 ਵਿਅਕਤੀ ਸਨ। ਹੁਣ ਪਰਿਪੱਕ ਮਾਰਖੋਰ ਦੀ ਵਿਸ਼ਵ ਵਿਆਪੀ ਆਬਾਦੀ ਲਗਭਗ 5,700 ਹੈ। ਇਹ ਆਪਣੇ ਵਿਲੱਖਣ ਲੰਬੇ ਸਪਾਇਰਲ ਆਕਾਰ ਦੇ ਸਿੰਗਾਂ ਦੇ ਲਈ ਜਾਣਿਆ ਜਾਂਦਾ ਹੈ, ਜੋ ਲੰਬਾਈ ਵਿੱਚ 63 ਇੰਚ ਤੱਕ ਵੱਧ ਸਕਦੇ ਨੇ। ਮਾਰਖੋਰ 600 ਤੋਂ 3600 ਮੀਟਰ ਦੀ ਉਚਾਈ ਤੇ ਪਹਾੜੀ ਇਲਾਕਿਆਂ ਦੇ ਵਿੱਚ ਰਹਿੰਦਾ ਹੈ। ਸੋ ਇਹ ਸੀ ਅੱਜ ਦੇ ਇੰਟਰਨੈਸ਼ਨਲ ਡੇ ਆਫ ਮਾਰਖੋਰ ਤੇ ਇੱਕ ਡਿਟੇਲਡ ਜਾਣਕਾਰੀ। ਤੇ ਹੁਣ ਪ੍ਰੋਗਰਾਮ ਦਾ ਸਮਾਂ ਵੀ ਬਹੁਤ ਘੱਟ ਰਹਿ ਗਿਆ, ਚਲਦੇ ਚਲਦੇ ਅਖੀਰ ਦੇ ਵਿੱਚ ਪ੍ਰੋਗਰਾਮ 'ਚ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਗੀਤ। ਗੀਤ ਤੁਸੀਂ ਸੁਣੋਗੇ ਕੁਲਸ਼ਾਨ ਸੰਧੂ ਦਾ ਗਾਇਆ।

0: 10.2 seconds, while Pranav Pramod took bronze, clocking 10.29 seconds. In the men's 400-meter event, Vishal TK won the gold medal with a new national record of 44.98 seconds, becoming the first Indian athlete to break the 45-second barrier in the event. And in IPL cricket, riding an unbeaten 101 runs by skipper Shreyas Iyer, Punjab Kings defeated Lucknow Super Giants by 7 wickets in Lucknow last night. Chasing a target of 197 runs set by Lucknow Super Giants, Punjab Kings scored 200 for 3 in 18 overs. And now for a look at today's newspapers, it's over to Saira Mujtaba.
1: Thank you, Anuja. The visit of U.S. Secretary of State Marco Rubio and his meeting with Prime Minister Narendra Modi has been prominently covered by most of the newspapers. PM backs peace push with renewed push to repair ties in meeting with Rubio is the front page headline in Hindustan Times, while the Tribune writes, India flags energy crisis. State Secretary tows U.S. oil, extends Trump's invite to Modi to visit White House. Another headline in Hindustan Times says, headway in Iran-U.S. talks raises truce hopes. Quoting Defense Minister Rajnath Singh, a Sunday Pioneer headline says, India to be biggest weapon exporter in 25-30 years, adding the government wants private sector share in defense production to rise to 50%. The Hindu reports on new law Viksit Bharat Ji Ramji replacing the 20-year-old MG Narega, set to come into effect from 1st of July, with draft rules open for feedback till 3rd week of June. Under the headline, big poor states to get higher funds under government's new rural job scheme. Hindustan Times editorial writes how Sikkim showcases a thoughtful vision of development while respecting tradition and an exemplary social harmony to its education sector, opening the doors to the future. More red, white and blues for green card applicants, states the Economic Times, as new policy for U.S. immigration may force permanent residency seekers to return home for paperwork. And finally, the Sunday Times reports that only 6 states now have fertility rate above replacement level. The paper refers to latest sample registration report of 2024. And with that, it's back to Ganucha.
0: Thank you, Saira. And now before we end the bulletin, the headlines once again. External Affairs Minister Dr. H. Jayashankar to hold bilateral talks with U.S. Secretary of State Marco Rubio in New Delhi today. Ayushman Bharat scheme to be rolled out in West Bengal from July. Swasthya Sathi beneficiaries to be included. Maharashtra SIT files charge sheet against 4 accused in Nashik DCS sexual assault and religious conversion case. U.S. President Donald Trump says Iran deal including reopening of Strait of Hormuz largely negotiated. IMD forecasts severe heat wave conditions in some parts of northern, central and eastern India, including Delhi today. And in athletics, Gurinder Veer Singh wins men's 100-meter gold with new national record at Federation Cup in Ranchi. And with that, we end the morning news. Have a nice day.
2: नमस्कार ए आकाशवाणी है खबरों दे इस बुलेटिन नाल मैं अमन देव पहला चुनवी खबरां विदेश मंत्री डॉक्टर एस जयशंकर आज नवी दिल्ली में अमरीका के विदेश मंत्री मार्को रूबियो नाल दुवल्ली गलबात करनगे एक विशेष जांच टीम ने TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਏਜੰਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 4 ਮੁਲਜ਼ਮਾਂ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਸਰਾਈਲ ਨਾਲ ਗੱਲਬਾਤ ਤੋਂ ਬਾਅਦ ਇਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫੀ ਹੱਦ ਤੱਕ ਸਹਿਮਤੀ ਬਣ ਗਈ ਹੈ। ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ ਵਿੱਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਮੀਟਿੰਗ ਕਰਨਗੇ। ਮੀਟਿੰਗ ਦੌਰਾਨ ਉਹ ਖੇਤਰੀ ਅਤੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ ਸਮੇਤ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ। ਸ੍ਰੀ ਰੂਬੀਓ ਕੱਲ੍ਹ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ 4 ਦਿਨਾਂ ਭਾਰਤ ਦੌਰੇ ਤੇ ਪਹੁੰਚੇ। ਸ੍ਰੀ ਰੂਬੀਓ ਨੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰੱਖਿਆ, ਰਣਨੀਤਿਕ ਤਕਨਾਲੋਜੀ, ਵਪਾਰ ਅਤੇ ਨਿਵੇਸ਼ ਅਤੇ ਊਰਜਾ ਸੁਰੱਖਿਆ ਸਮੇਤ ਵੱਖ ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਵਿੱਚ ਹੋਈ ਪ੍ਰਗਤੀ

ਬਾਰੇ ਜਾਣਕਾਰੀ ਦਿੱਤੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਸ਼ਵ ਭਲਾਈ ਲਈ ਰਲ ਕੇ ਕੰਮ ਕਰਨਾ ਜਾਰੀ ਰੱਖਣਗੇ। ਪ੍ਰਧਾਨ ਮੰਤਰੀ ਨੇ ਸ਼ਾਂਤੀ ਯਤਨਾਂ ਲਈ ਭਾਰਤ ਦੇ ਨਿਰੰਤਰ ਸਮਰਥਨ ਅਤੇ ਗੱਲਬਾਤ ਅਤੇ ਕੂਟਨੀਤੀ ਰਾਹੀਂ ਸੰਘਰਸ਼ਾਂ ਦੇ ਸ਼ਾਂਤੀਪੂਰਨ ਹੱਲ ਲਈ ਆਪਣੇ ਸੱਦੇ ਨੂੰ ਦੁਹਰਾਇਆ। ਅਮਰੀਕੀ ਵਿਦੇਸ਼ ਮੰਤਰੀ ਨੇ ਪੱਛਮੀ ਏਸ਼ੀਆ ਦੀ ਹਾਲਤ ਸਮੇਤ ਵੱਖ ਵੱਖ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਅਮਰੀਕੀ ਦ੍ਰਿਸ਼ਟੀਕੋਣ ਸਾਂਝਾ ਕੀਤਾ। ਉਨ੍ਹਾਂ ਭਾਰਤ ਨੂੰ ਅਮਰੀਕਾ ਲਈ ਇੱਕ ਬਹੁਤ ਮਹੱਤਵਪੂਰਨ ਭਾਈਵਾਲ ਦੱਸਿਆ ਹੈ। ਅਮਰੀਕਾ ਵਿੱਚ ਵਾਈਟ ਹਾਊਸ ਦੀ ਸੁਰੱਖਿਆ ਜਾਂਚ ਚੌਕੀ 'ਤੇ ਗੋਲੀਬਾਰੀ ਕਰਨ ਵਾਲੇ ਇੱਕ ਵਿਅਕਤੀ ਦੀ ਪੁਲਿਸ ਗੋਲੀਬਾਰੀ ਵਿੱਚ ਮੌਤ ਹੋ ਗਈ ਹੈ। ਸੀਕ੍ਰੈਟ ਸਰਵਿਸ ਨੇ ਕਿਹਾ ਕਿ ਸ਼ੱਕੀ ਨੂੰ ਅਧਿਕਾਰੀਆਂ ਦੀ ਜਵਾਬੀ ਗੋਲੀਬਾਰੀ ਵਿੱਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਸ਼ੱਕੀ ਦੀ ਪਛਾਣ 21 ਸਾਲਾ ਵਿਅਕਤੀ ਵਜੋਂ ਹੋਈ ਹੈ। ਇਸ ਘਟਨਾ ਵਿੱਚ ਇੱਕ ਨਾਗਰਿਕ ਵੀ ਜ਼ਖਮੀ ਹੋ ਗਿਆ। ਹਾਲਾਂਕਿ ਅਧਿਕਾਰੀਆਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਸ ਨੂੰ ਸ਼ੱਕੀ ਦੀਆਂ ਗੋਲੀਆਂ ਲੱਗੀਆਂ ਸਨ ਜਾਂ ਪੁਲਿਸ ਦੀਆਂ। ਘਟਨਾ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਾਈਟ ਹਾਊਸ ਵਿੱਚ ਹੀ ਸਨ। ਪਿਛਲੇ ਮਹੀਨੇ ਵਿੱਚ ਇਹ ਤੀਜੀ ਵਾਰ ਹੈ ਜਦੋਂ ਰਾਸ਼ਟਰਪਤੀ ਦੇ ਆਸ ਪਾਸ ਗੋਲੀਬਾਰੀ ਹੋਈ ਹੈ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਣਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 1500 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਜਾਂਚ ਟੀਮ ਦੇ ਮੁਖੀ ਸੰਦੀਪ ਮਿਤਕੇ ਨੇ ਕਿਹਾ ਕਿ ਚਾਰ ਮੁਲਜ਼ਮਾਂ ਮਤੀਨ ਪਟੇਲ, ਨਿਦਾ ਖਾਨ, ਦਾਨਿਸ਼ ਸੇਖ ਅਤੇ ਤੌਸੀਫ ਅਤਰ ਵਿਰੁੱਧ ਕੱਲ੍ਹ ਚਾਰਜਸ਼ੀਟ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਇਸ ਮਾਮਲੇ ਵਿੱਚ 7 ਤੋਂ 8 ਹੋਰ ਮੁਲਜ਼ਮਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾ ਮਾਮਲਾ 25 ਮਾਰਚ ਨੂੰ ਦੇਵਲਾਲੀ ਕੈਂਪ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ। ਨਿਦਾ ਖਾਨ ਵਿਰੁੱਧ 2 ਅਤੇ ਹੋਰ ਮੁਲਜ਼ਮਾਂ ਵਿਰੁੱਧ 6 ਤੋਂ 9 ਕੇਸ ਦਰਜ ਕੀਤੇ ਗਏ ਨੇ। ਪੰਜਾਬ ਵਿੱਚ ਕੱਲ੍ਹ ਕਪੂਰਥਲਾ ਜੇਲ੍ਹ ਵਿੱਚ ਇੱਕ ਬੈਰਕ ਦੇ ਕੈਦੀਆਂ ਵਿਚਕਾਰ ਦੇਰ ਰਾਤ ਟਕਰਾਅ ਤੋਂ ਬਾਅਦ ਕਥਿਤ ਤੌਰ 'ਤੇ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਹਾਲਤ ਨੂੰ ਕਾਬੂ ਕੀਤਾ। ਜੇਲ੍ਹ ਦੇ ਅੰਦਰ ਅਤੇ ਆਲੇ ਦੁਆਲੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਨੇ। ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਰ ਰਾਤ ਸਥਿਤੀ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੂੰ ਹਲਕਾ ਲਾਠੀ ਚਾਰਜ ਕਰਨਾ ਪਿਆ ਅਤੇ ਅਥਰੂ ਗੈਸ ਦੀ ਵੀ ਵਰਤੋਂ ਕਰਨੀ ਪਈ। ਕੁਝ ਕੈਦੀਆਂ ਨੇ ਛੱਤ 'ਤੇ ਆਪਣਾ ਸਮਾਨ ਸਾੜ ਦਿੱਤਾ, ਪਰ ਜੇਲ੍ਹ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਨਾ ਹੀ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਅਤੇ ਹੋਰ ਜਾਂਚ ਜਾਰੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਇਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫੀ ਹੱਦ ਤੱਕ ਸਹਿਮਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਮਝੌਤੇ ਵਿੱਚ ਹੋਰਮੁਜ਼ ਜਲ ਡਮਰੂ ਨੂੰ ਖੋਲ੍ਹਣਾ ਵੀ ਸ਼ਾਮਲ ਹੈ। ਸ੍ਰੀ ਟਰੰਪ ਨੇ ਕਿਹਾ ਕਿ ਸਮਝੌਤੇ ਦੇ ਅੰਤਮ ਪਹਿਲੂਆਂ ਅਤੇ ਵੇਰਵਿਆਂ ਬਾਰੇ ਚਰਚਾ ਜਾਰੀ ਹੈ ਅਤੇ ਜਲਦੀ ਹੀ ਇਸ ਦਾ ਐਲਾਨ ਕਰ ਦਿੱਤਾ ਜਾਏਗਾ। ਹਾਲਾਂਕਿ ਉਨ੍ਹਾਂ ਨੇ ਸਮਝੌਤੇ ਲਈ ਕੋਈ ਖਾਸ ਸਮੇਂ ਸੀਮਾ ਨਹੀਂ ਦਿੱਤੀ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸਮਝੌਤੇ ਬਾਰੇ ਇਜ਼ਰਾਈਲ ਦੇ ਨਾਲ ਨਾਲ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਪਾਕਿਸਤਾਨ, ਤੁਰਕੀ, ਮਿਸਰ, ਜਾਰਡਨ ਅਤੇ ਬਹਿਰੀਨ ਨਾਲ ਵੀ ਚਰਚਾ ਹੋਈ ਹੈ। ਪਹਿਲਾਂ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਕਾਈ ਨੇ ਅਮਰੀਕੀਆਂ 'ਤੇ ਆਪਾ ਵਿਰੋਧੀ ਬਿਆਨ ਦੇਣ ਦਾ ਇਲਜ਼ਾਮ ਲਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਸ਼ਾਕਸੀ ਸੂਬੇ ਵਿੱਚ ਖਣਨ ਹਾਦਸੇ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਚੀਨ ਦੇ ਲੋਕਾਂ ਪ੍ਰਤੀ ਭਾਰਤ ਦੀ ਸੰਵੇਦਨਾ ਪ੍ਰਗਟ ਕੀਤੀ। ਸ੍ਰੀ ਮੋਦੀ ਨੇ ਸਾਰੇ ਲਾਪਤਾ ਲੋਕਾਂ ਦੀ ਜਲਦੀ ਅਤੇ ਸੁਰੱਖਿਅਤ ਵਾਪਸੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰਾਂ ਨੂੰ ਬਲ ਬਖਸ਼ਣ ਦੀ ਵੀ ਕਾਮਨਾ ਕੀਤੀ। ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਐਕਟ 2025 ਤਹਿਤ ਵਿਆਪਕ ਜਨਤਕ ਸਲਾਹ ਮਸ਼ਵਰੇ ਲਈ ਖਰੜਾ ਨਿਯਮ ਪ੍ਰਕਾਸ਼ਿਤ ਕੀਤੇ ਨੇ। ਪੇਂਡੂ ਵਿਕਾਸ ਮੰਤਰਾਲੇ ਨੇ ਕਿਹਾ ਕਿ ਕੋਈ ਵੀ ਵਿਅਕਤੀ, ਹਿੱਸੇਦਾਰ, ਸੰਗਠਨ ਜਾਂ ਸੰਸਥਾ 21 ਜੂਨ ਤੱਕ ਖਰੜੇ ਦੇ ਨਿਯਮਾਂ ਬਾਰੇ ਇਤਰਾਜ਼ ਜਾਂ ਸੁਝਾਅ ਪੇਸ਼ ਕਰ ਸਕਦੇ ਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਨਾਲ ਨਾਲ ਸਿਹਤ ਮਾਹਿਰਾਂ ਅਤੇ ਮੈਡੀਕਲ ਪੇਸ਼ੇਵਰਾਂ ਦੀ ਸਿਖਲਾਈ ਵੀ ਮਹੱਤਵਪੂਰਨ ਹੈ। ਉਹ ਕੱਲ੍ਹ ਨਵੀਂ ਦਿੱਲੀ ਵਿੱਚ ਨੈਸ਼ਨਲ ਬੋਰਡ ਆਫ ਮੈਡੀਕਲ ਸਾਇੰਸਿਸ ਦੀ 23ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਨੱਡਾ ਨੇ ਕਿਹਾ ਕਿ ਡਾਕਟਰ ਸਿਹਤ ਸੰਭਾਲ ਪ੍ਰਣਾਲੀ ਦਾ ਸਾਫਟਵੇਅਰ ਨੇ, ਜਦੋਂ ਕਿ ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਦੇਸ਼ ਦਾ ਹਾਰਡਵੇਅਰ ਨੇ। ਸਿਹਤ ਮੰਤਰੀ ਨੇ ਕਿਹਾ ਕਿ ਨੌਜਵਾਨ ਡਾਕਟਰਾਂ ਦੀ ਮਹਾਰਤ, ਨਵੀਨਤਾ ਅਤੇ ਵਚਨਬੱਧਤਾ ਦੇਸ਼ ਦੀਆਂ ਸਿਹਤ ਸੰਭਾਲ ਚੁਣੌਤੀਆਂ ਨੂੰ ਹੱਲ ਕਰਨ ਅਤੇ ਦੇਸ਼ ਭਰ ਵਿੱਚ ਸਿਹਤ ਸੰਭਾਲ ਸਿਲਸਿਲੇ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਖੇਤਰ ਅਤੇ ਸਿਹਤਮੰਦ ਭਾਰਤ ਦਾ ਦ੍ਰਿਸ਼ਟੀਕੋਣ ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗਾ।
ਫੈਡਰੇਸ਼ਨ ਕੱਪ ਅਥਲੈਟਿਕਸ

0: ਤਮਗਾ ਹਾਸਲ ਕੀਤਾ ਹੈ। ਵਿਸ਼ਾਲ 45 ਸੈਕਿੰਡ ਤੋਂ ਘੱਟ ਸਮੇਂ ਵਿੱਚ ਦੌੜ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਐਥਲੀਟ ਬਣਿਆ ਹੈ। ਰਾਜੇਸ਼ ਰਮੇਸ਼ ਨੇ ਚਾਂਦੀ ਦਾ ਅਤੇ ਜੈ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤਿਆ। IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਵੱਲੋਂ ਦਿੱਤੇ ਗਏ 197 ਦੌੜਾਂ ਦੇ ਟੀਚੇ ਨੂੰ 18 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ ਹੀ ਹਾਸਲ ਕਰ ਲਿਆ। ਕਪਤਾਨ ਸ਼੍ਰੇਸ਼ ਅਈਅਰ ਨੇ ਨਾਬਾਦ 101 ਦੌੜਾਂ ਬਣਾਈਆਂ, ਜਦੋਂ ਕਿ ਪ੍ਰਭਸਿਮਰਨ ਸਿੰਘ ਨੇ 69 ਦੌੜਾਂ ਬਣਾਈਆਂ। ਲਖਨਊ ਸੁਪਰ ਜਾਇੰਟਸ ਲਈ ਮੁਹੰਮਦ ਸ਼ਮੀ ਨੇ 2 ਵਿਕਟਾਂ ਲਈਆਂ। ਪਹਿਲਾਂ ਲਖਨਊ ਜਾਇੰਟਸ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 6 ਵਿਕਟਾਂ ਅਤੇ 196 ਦੌੜਾਂ ਬਣਾਈਆਂ। ਸ਼੍ਰੇਸ਼ ਅਈਅਰ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਅੱਜ ਟੂਰਨਾਮੈਂਟ ਵਿੱਚ 2 ਮੈਚ ਖੇਡੇ ਜਾਣਗੇ। ਮੁੰਬਈ ਇੰਡੀਅਨਸ ਦਾ ਮੁਕਾਬਲਾ ਵਾਨਖੇੜੇ ਸਟੇਡੀਅਮ ਵਿੱਚ ਰਾਜਸਥਾਨ ਰਾਇਲਸ ਨਾਲ ਦੁਪਹਿਰ ਬਾਅਦ 3:30 ਵਜੇ ਹੋਏਗਾ। ਦੂਜਾ ਮੈਚ ਕੋਲਕਾਤਾ ਨਾਈਟ ਰਾਈਡਰਸ ਅਤੇ ਦਿੱਲੀ ਕੈਪੀਟਲ ਸਕਾਰ ਹੋਏਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨਸ ਵਿਖੇ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਕੱਲ੍ਹ ਤੋਂ ਭਾਰਤੀ ਕਾਰੋਬਾਰੀ ਆਗੂਆਂ ਦੇ ਇੱਕ ਵਫਦ ਨਾਲ ਕੈਨੇਡਾ ਦੇ 3 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਵਣਜ ਮੰਤਰਾਲੇ ਨੇ ਕਿਹਾ ਕਿ ਸ੍ਰੀ ਗੋਇਲ ਵਪਾਰ, ਨਿਵੇਸ਼ ਅਤੇ ਭਾਰਤ ਕੈਨੇਡਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੈਪਾ 'ਤੇ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਓਟਵਾ ਅਤੇ ਟੋਰਾਂਟੋ ਵਿੱਚ ਦੁਵੱਲੀਆਂ ਮੀਟਿੰਗਾਂ ਕਰਨਗੇ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਤੇਲੰਗਾਨਾ, ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਵੀ ਕੁਝ ਸਥਾਨਾਂ 'ਤੇ ਇਹੋ ਜਿਹਾ ਮੌਸਮ ਰਹੇਗਾ। ਅੰਤ ਵਿੱਚ ਚੋਣਾਂ ਦੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਨਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 4 ਮੁਲਜ਼ਮਾਂ ਖਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਈਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ। ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰ ਵੀਰ ਸਿੰਘ ਨੇ 100 ਮੀਟਰ ਦੌੜ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਹੋਣੀ ਆ ਯਾਰ ਐਪ 'ਤੇ ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਬਾਣੀ ਪਟਿਆਲਾ। ਸਮੇਂ ਲਾਓ, ਸਵੇਰ ਦੇ 8:40 ਹੋਏ ਨੇ।
2: ਆਕਾਸ਼ਵਾਣੀ ਐਟ 90 90 ਸਾਲ ਕੀ ਆਵਾਜ਼, ਦਿਲ ਸੇ ਦਿਲ ਤੱਕ ਨੌਨ ਸਟਾਪ ਧਮਾਲ। ਪੁਰਾਣੀ ਯਾਦੇ, ਨਯਾ ਜੋਸ਼ ਹੈ, ਦੇਸ਼ ਕਾ ਰੇਡੀਓ ਅਬ ਵੀ ਬੌਸ ਹੈ। ਆਕਾਸ਼ਵਾਣੀ ਕੇ ਗੌਰਵਮਈ 90 ਸਾਲ।
1: ਪੇਸ਼ ਹੈ ਪ੍ਰੋਗਰਾਮ ਫਿਲਮੀ ਜੰਕਸ਼ਨ। ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੈ ਮੋਨਿਕਾ। ਇਸ ਪ੍ਰੋਗਰਾਮ 'ਚ ਤੁਹਾਨੂੰ ਸੁਣਵਾਵਾਂਗੇ ਪੰਜਾਬੀ ਫਿਲਮਾਂ 'ਚੋਂ ਕੁਝ ਗੀਤ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਕੁੜੀ ਪੰਜਾਬ ਦੀ ਵਿੱਚੋਂ ਅਮਰਿੰਦਰ ਗਿੱਲ ਦੇ ਗਾਏ ਇਸ ਗੀਤ ਨਾਲ। ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਗੀਤਾ ਜੈਲਦਾਰ ਨੇ।

ਫਿਲਮ ਦਿਲ ਦੀਆਂ ਗੱਲਾਂ ਦਾ ਟਾਈਟਲ ਟਰੈਕ ਤੁਸੀਂ ਸੁਣਿਆ। ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ, ਕਮਲ ਖਾਨ ਦਾ ਗਾਇਆ, ਜਾਨੀ ਦਾ ਲਿਖਿਆ ਅਤੇ ਬੀ ਪਰਾਗ ਦੇ ਸੰਗੀਤ ਨਾਲ ਸਜਿਆ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਕਿਸਮਤ ਵਿੱਚੋਂ।

ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ ਦੇ ਉੱਤੇ ਦੁਨੀਆ ਭਰ ਦੇ ਵਿੱਚ। ਸਮਾਂ ਇਸ ਵੇਲੇ ਸਵੇਰ ਦੇ 9 ਵਜਣ ਵਾਲੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ ਹੁਣ ਤੋਂ ਲੈ ਕੇ 10 ਵਜੇ ਤੱਕ।

0: मिलती हैं धाराएं तीन, विचार, स्वर और संगीत।
1: तुझको चलना होगा, तुझको चलना होगा।
0: बातें जो देती हैं हौसला, शब्द जो देते हैं सुकून।
1: ये ना सोचो इसमें अपनी हार है कि जीत है।
0: हालात से लहूलुहान दिल को मिलता है ठिकाना, विचार और संदेश थाम लेते हैं आपका हाथ।
1: तुम देना साथ मेरा, ओ हम नवा।
0: जब आप सुनते हैं त्रिवेणी,
1: तुम आ गए हो, नूर आ गया है।
0: सुबह 8:15 और दिन में 2:15 सिर्फ विविध भारती पर।
2: ਹੁਣ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਰਾਸ਼ਟਰੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। FM ਬੈਂਡ 100.2 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਦੁਨੀਆ ਭਰ ਵਿੱਚ ਸੁਣ ਰਹੇ ਹੋ ਨਿਊਜ਼ ਔਨ AIR ਐਪ 'ਤੇ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ ਠੀਕ 10 ਨੇ। ਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦਵੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਨਸੀ ਸ਼ੋਸ਼ਣ ਤੇ ਧਰਮ ਪਰਿਵਰਤਨ ਮਾਮਲੇ ਵਿਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿਚ 4 ਮੁਲਜ਼ਮਾਂ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਈਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫੀ ਹੱਦ ਤੱਕ ਸਹਿਮਤੀ ਬਣ ਗਈ ਹੈ। ਪੰਜਾਬ ਵਿਚ ਕੱਲ੍ਹ ਕਪੂਰਥਲਾ ਜੇਲ੍ਹ ਵਿਚ ਇਕ ਬੈਰਕ ਦੇ ਕੈਦੀਆਂ ਵਿਚਕਾਰ ਦੇਰ ਰਾਤ ਟਕਰਾਅ ਤੋਂ ਬਾਅਦ ਕਥਿਤ ਤੌਰ ਤੇ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ 27 ਤੱਕ ED ਰਿਮਾਂਡ ਤੇ ਭੇਜਿਆ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿਚ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਦੌੜ ਵਿਚ ਸੋਨੇ ਦਾ ਤਮਗਾ ਜਿੱਤਿਆ। ਤੇ IPL ਕ੍ਰਿਕਟ ਵਿਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 7 ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ।
3: ਦੋਪਹੀਆ ਵਾਹਨ ਚਲਾਉਂਦਿਆਂ ਹੈਲਮੇਟ ਜ਼ਰੂਰ ਪਾਓ। ਦੋਪਹੀਆ ਵਾਹਨ ਦੇ ਮਗਰ ਬੈਠੀ ਸਵਾਰੀ ਲਈ ਵੀ ਹੈਲਮੇਟ ਪਾਉਣਾ ਜ਼ਰੂਰੀ ਹੈ। ਹੱਸਦੇ ਹੱਸਦੇ ਘਰ ਤੋਂ ਜਾਓ, ਹੱਸਦੇ ਹੱਸਦੇ ਘਰ ਨੂੰ ਆਓ। ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ।
2: ਨਵੇਂ ਫਿਲਮੀ ਗੀਤਾਂ ਦਾ ਪ੍ਰੋਗਰਾਮ ਖਜ਼ਾਨਾ ਲੈ ਕੇ ਹਾਜ਼ਰ ਹੈ ਮੋਨਿਕਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਫਿਲਮ ਸਨਕ ਵਿੱਚੋਂ ਜੁਬਿਨ ਨੌਟਿਆਲ ਦੇ ਗਾਏ ਇਸ ਗੀਤ ਨਾਲ। ਸੰਗੀਤਕਾਰ ਨੇ ਜੀਤ ਗਾਂਗੁਲੀ ਤੇ ਇਸ ਗੀਤ ਦੇ ਬੋਲ ਲਿਖੇ ਨੇ ਰਸ਼ਮੀ ਵਿਰਾਗ ਨੇ।

0: ਦੋ ਪਹੀਆ ਵਾਹਨ ਦੇ ਅੱਗੇ ਬੈਠੋ ਜਾਂ ਪਿੱਛੇ ਹੈਲਮੇਟ ਜ਼ਰੂਰ ਪਾਓ। ਨਜ਼ਰਾਂ ਟ੍ਰੈਫਿਕ ਸਿਗਨਲ ਤੇ ਰੱਖੋ, ਟ੍ਰੈਫਿਕ ਸਿਗਨਲ ਦੀ ਪਾਲਣਾ ਕਰੋ। ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ। ਸੜਕ ਸੁਰੱਖਿਆ ਸਭ ਦੀ ਸੁਰੱਖਿਆ।
1: ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਸੂਰਿਆਵੰਸ਼ੀ ਫਿਲਮ 'ਚੋਂ। ਇਹ ਗੀਤ ਮੋਹਰਾ ਫਿਲਮ ਦਾ ਰੀਕ੍ਰੀਏਟਿਡ ਵਰਜਨ ਹੈ। ਇਸ ਦੇ ਗੀਤ ਗਾਇਕ ਕਲਾਕਾਰ ਨੇ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ। ਓਰੀਜਨਲ ਗਾਣੇ ਨੂੰ ਸੰਗੀਤ ਨਾਲ ਸਜਾਇਆ ਸੀ ਵਿਜੂ ਸ਼ਾਹ ਨੇ, ਅਤੇ ਹੁਣ ਰੀਕ੍ਰੀਏਟਿਡ ਵਰਜਨ ਦੇ ਵਿੱਚ ਸੰਗੀਤ ਦਿੱਤਾ ਹੈ ਤਨਿਸ਼ਕ ਬਾਗਚੀ ਨੇ। ਗਾਣੇ ਦੇ ਅਸਲੀ ਬੋਲ ਆਨੰਦ ਬਖਸ਼ੀ ਵੱਲੋਂ ਲਿਖੇ ਗਏ ਨੇ, ਅਤੇ ਇਸ ਦੇ ਵਿੱਚ ਵਾਧੂ ਬੋਲ ਜਿਹੜੇ ਐਡ ਕੀਤੇ ਗਏ ਨੇ ਉਹ ਤਨਿਸ਼ਕ ਬਾਗਚੀ ਵੱਲੋਂ ਕੀਤੇ ਗਏ ਨੇ।

0: ਫਿਲਮ ਸ਼ਿੱਦਤ ਚੋਂ ਇੱਕ ਗੀਤ ਤੁਸੀਂ ਸੁਣ ਰਹੇ ਸੀ ਸਚੇਤ ਟੰਡਨ ਅਤੇ ਪਰੰਪਰਾ ਟੰਡਨ ਦੀਆਂ ਆਵਾਜ਼ਾਂ 'ਚ ਸੰਗੀਤ ਸਚਿਨ ਸਿੰਘ ਜੀਗਰ ਦਾ ਅਤੇ ਬੋਲ ਕੌਸਰ ਮੁਨੀਰ ਦੇ ਸਨ।
1: ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।

ਗਦਰ 2 ਵਿੱਚੋਂ ਇਹ ਗੀਤ ਤੁਸੀਂ ਸੁਣਿਆ, ਨੀਤੀ ਮੋਹਨ, ਵਿਸ਼ਾਲ ਮਿਸ਼ਰਾ, ਸ਼ਹਿਨਾਜ਼ ਅਖਤਰ, ਸਾਹਿਲ ਅਖਤਰ ਅਤੇ ਮਿਥੁਨ ਦੀਆਂ ਆਵਾਜ਼ਾਂ 'ਚ। ਇਸ ਗੀਤ ਦੇ ਬੋਲ ਲਿਖੇ ਸਨ ਸਈਦ ਕਾਦਰੀ ਨੇ।

ਇੱਕ ਗੀਤ ਤੁਸੀਂ ਸੁਣ ਰਹੇ ਹੋ ਤੂੰ ਝੂਠੀ ਮੈਂ ਮੱਕਾਰ ਫਿਲਮ 'ਚੋਂ। ਪ੍ਰੀਤਮ ਦੇ ਸੰਗੀਤ ਨਾਲ ਸਜੇ ਇਸ ਗੀਤ ਦੇ ਬੋਲ ਲਿਖੇ ਨੇ ਅਮਿਤਾਭ ਭੱਟਾਚਾਰਿਆ ਨੇ ਅਤੇ ਆਵਾਜ਼ਾਂ ਨੇ ਅਰਿਜੀਤ ਸਿੰਘ ਅਤੇ ਨਿਕਿਤਾ ਗਾਂਧੀ ਦੀਆਂ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੌ ਮਿਲਾਓ, ਇਸ ਵੇਲੇ ਸਵੇਰ ਦੇ 10:30 ਹੋ ਰਹੇ ਨੇ। ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹਾਂ ਮੈਂ, ਕਮਲਪ੍ਰੀਤ ਕੌਰ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਫੋਨ ਕਾਲਸ ਦੇ ਆਧਾਰ 'ਤੇ ਤੁਹਾਡੇ ਪਸੰਦੀਦਾ ਪੰਜਾਬੀ ਗੀਤ ਸੁਣਵਾਏ ਜਾਣਗੇ। ਸੋ ਆਪਣੀ ਫਰਮਾਇਸ਼ ਦੱਸਣ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 22804094 ਤੇ 0174 ਸਾਡੇ ਪਟਿਆਲੇ ਦਾ ਏਰੀਆ ਕੋਡ ਹੈ।

ਸੁਣਾਈਏ ਸ਼ੀਰੀ ਤੇ ਫਰਿਹਾਦਾਂ ਦੀ, ਡਾਢੇ ਔਖੇ ਪਰਬਤ ਪਾੜ ਕੇ ਨੀਰ ਵਗਾਣੇ, ਕਰਕੇ ਅੱਖ ਮਟਕੇ ਇਸ਼ਕ ਲੜਾਉਣੇ ਸੌਖੇ ਨੇ, ਹੁੰਦੀ ਮੁਸ਼ਕਿਲ ਇਹ ਜਦ ਪੈਂਦੇ ਤੋੜ ਨਿਭਾਣੇ, ਜਦ ਪੈਂਦੇ ਤੋੜ।

ਸਾਡੇ ਨਾਲ ਪ੍ਰੋਗਰਾਮ ਦੇ ਪਹਿਲੇ ਕਾਲਰ ਜੁੜੇ ਨੇ, ਉਹਨਾਂ ਦੀ ਫਰਮਾਇਸ਼ ਹੁੰਦੇ ਆ। ਹੈਲੋ ਹੈਲੋ,

0: ਸਾਡੇ ਨਾਲ ਪ੍ਰੋਗਰਾਮ ਦੀ ਅਗਲੀ ਕਾਲਰ ਜੁੜਨੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਮੈਡਮ ਜੀ,
0: ਨਾਮ ਦੱਸ ਦਿਓ ਆਪਣਾ।
1: ਮੇਰਾ ਨਾਮ ਰਜੀਵ ਠਾਕੁਰ, ਹਰਬਰ ਸਟੇਟ ਫੇਸਮੈਂਟ ਤੋਂ ਬੋਲ ਰਹੇ ਹਾਂ ਜੀ।
0: ਜੀ ਫਰਮਾਇਸ਼ ਦੱਸ ਦਿਓ ਜੀ
1: ਆਪਣੀ। 8 ਤਰੀਕ ਦੀ ਗੱਲ ਹੋਈ ਵੀ ਜੀ।
0: ਠੀਕ ਹੈ ਜੀ, ਅਤੇ ਫਰਮਾਇਸ਼ ਦੱਸ ਦਿਓ
1: ਆਪਣੀ ਸਤਵਿੰਦਰ ਬਿੱਟੀ ਦਾ ਸੁਣਾ ਦਿਓ ਜੀ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।

ਸਾਡੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ ਹੈਲੋ। ਸੋ ਇਹਨਾਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਕੁਲਦੀਪ ਮਾਣਕ ਨੂੰ।

0: कानूनी सेवाओं अथॉरिटी एक्ट 1987 दी धारा 12 के तहत योग नागरिक मुफ्त कानूनी मदद न्यायबंधु मोबाइल ऐप ते www.probono-doj.in तो प्राप्त कर सकते हैं।
1: FM ਐਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵਾ ਮਿਲਾਓ, ਇਸ ਵੇਲੇ 10:42 ਹੋ ਰਹੇ ਨੇ ਅਤੇ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਅਤੇ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਸੋ ਸਰੋਤੋ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਫਰਮਾਇਸ਼ ਜਿਹੜੀ ਹੈ ਸਾਨੂੰ ਦੱਸ ਸਕਦੇ ਹੋ, ਅਤੇ ਉਹ ਫਰਮਾਇਸ਼ ਜਿਹੜੀ ਹੈ ਉਹ ਸਿਰਫ ਪੰਜਾਬੀ ਗੀਤਾਂ ਦੀ ਹੋਣੀ ਚਾਹੀਦੀ ਹੈ। ਸੋ ਫਰਮਾਇਸ਼ ਦੱਸਣ ਲਈ ਸਾਡਾ ਨੰਬਰ ਹੈ 2284-94 ਔਰ 0174 ਸਾਡੇ ਪਟਿਆਲੇ ਦਾ ਏਰੀਆ ਕੋਡ ਹੈ।

0: ਸਾਡੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਅਗਲੇ ਕਾਲਰ ਜੁੜਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਬੇਟਾ
0: ਸਤਿ ਸ਼੍ਰੀ ਅਕਾਲ
1: ਪਿਆਰ
0: ਜੀ।
1: ਅਤੇ ਬੇਟਾ ਜੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਭਾਈ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੈਂ ਤਾਂ ਭਾਈ ਪਿੰਡ ਮੌੜਕੁੰਡ ਜ਼ਿਲ੍ਹਾ ਬਠਿੰਡਾ ਜਗਜੀਤ ਮੱਠੂ ਬੋਲਦਾ ਭਾਈ।
0: ਜੀ ਫਰਮਾਇਸ਼ ਦੱਸ ਦਿਓ ਜੀ ਆਪਣੀ।
1: ਫਰਮਾਇਸ਼ ਭਾਈ ਆਪਦੀ ਮਰਜ਼ੀ।

0: ਜਿਹਨਾਂ ਨਾਲ ਕੋਈ ਵੀ ਗੀਤ ਸੁਣਾ ਦੋ, ਪਰ ਇੱਕ ਬੇਨਤੀ ਮੇਰੀ ਸੁਣ ਲਓ ਭਾਈ।
1: ਹਾਂਜੀ,
0: ਸਰੋਤੇ ਵੀਰਾਂ ਨੂੰ ਮੇਰੀ ਇਹ ਬੇਨਤੀ ਹੈ ਜੀ, ਗਰਮੀ ਬਹੁਤ ਜ਼ਿਆਦਾ ਜੀ, ਜਾਨਵਰਾਂ ਨੂੰ ਪਾਣੀ ਜ਼ਰੂਰ ਰੱਖਣ ਜੀ, ਇੰਨੀ ਕੁ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੀ।
1: ਬਿਲਕੁਲ ਜੀ, ਧੰਨਵਾਦ ਜੀ ਫੋਨ ਕਰਨ ਲਈ।
0: ਚੰਗਾ, ਸਤਿ ਸ਼੍ਰੀ ਅਕਾਲ ਬੇਟਾ।
1: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।

ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ, ਸ਼ਾਇਦ ਕਿਸੇ ਕਾਰਨ ਕਰਕੇ ਉਹਨਾਂ ਦਾ ਜਿਹੜਾ ਕਾਲ ਆ ਉਹ ਕੱਟ ਗਈ। ਉਹਨਾਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਕਨਵਰ ਗਰੇਵਾਲ ਨੂੰ।

FM ਐਂਡ 100.2 MHz ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋ ਹੁਣ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਨੂੰ ਸੁਣਵਾਉਂਦੇ ਹਾਂ ਰਣਜੀਤ ਬਾਵੇ ਦੀ ਆਵਾਜ਼ ਦੇ ਵਿੱਚ।

ਹੁਣ ਤੱਕ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਜ਼ ਤੇ ਨਿਊਜ਼ ਔਨ AIR ਐਪ ਤੇ ਤੁਸੀਂ ਸਾਨੂੰ ਸੁਣ ਰਹੇ ਹੋ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ 11 ਵਜੇ ਨੇ। ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਨਸੀ ਸ਼ੋਸ਼ਣ ਤੇ ਧਰਮ ਪਰਿਵਰਤਨ ਮਾਮਲੇ ਦੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 4 ਮੁਲਜ਼ਮਾਂ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਈਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫੀ ਹੱਦ ਤੱਕ ਸਹਿਮਤੀ ਬਣ ਗਈ ਹੈ। ਪੰਜਾਬ ਵਿੱਚ ਕੱਲ੍ਹ ਕਪੂਰਥਲਾ ਜੇਲ੍ਹ 'ਚ ਇੱਕ ਬੈਰਕ ਦੇ ਕੈਦੀਆਂ ਵਿਚਕਾਰ ਤੇ ਦੇਰ ਰਾਤ ਟਕਰਾਅ ਤੋਂ ਬਾਅਦ ਕਥਿਤ ਤੌਰ ਤੇ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ 27 ਮਈ ਤੱਕ ਈਡੀ ਰਿਮਾਂਡ ਤੇ ਭੇਜਿਆ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿਚ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਗੁਰਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਵਿਚ ਸੋਨੇ ਦਾ ਤਮਗਾ ਜਿੱਤਿਆ। ਤੇ IPL ਕ੍ਰਿਕਟ ਵਿਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ ਤੇ। ਹੁਣ ਪੇਸ਼ ਹੈ ਪ੍ਰੋਗਰਾਮ ਹਿੰਦੀ ਜ਼ਾਇਕਾ। ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਅਤੇ ਆਪਣੀਆਂ ਫਰਮਾਇਸ਼ਾਂ ਤੁਸੀਂ ਸਾਨੂੰ ਭੇਜਣੀਆਂ ਨੇ 9465-0226-68 ਦੇ ਉੱਤੇ ਵਟਸਐਪ ਮੈਸੇਜ ਕਰਕੇ। ਫਰਮਾਇਸ਼ਾਂ ਤੁਹਾਡੀਆਂ ਸਾਡੇ ਤੱਕ ਪਹੁੰਚਣੀਆਂ ਸ਼ੁਰੂ ਵੀ ਹੋ ਗਈਆਂ ਨੇ। ਪਹਿਲਾ ਮੈਸੇਜ ਸਾਨੂੰ ਭੇਜਿਆ ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ ਹੋਰਾਂ ਨੇ। ਅਤੇ ਬਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਅਤੇ ਮਹਿਰੀਨ ਭਾਟੀਆ। ਵਿਕਾਸ ਕਲੋਨੀ ਪਟਿਆਲਾ ਤੋਂ ਅਨਿਲ ਸ਼ਰਮਾ ਦਾ ਮੈਸੇਜ ਹੈ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ, ਮੁੰਬਈ ਤੋਂ ਪ੍ਰਣਿਤਾ ਗਵਾਨਕਰ, ਸਿਧਾਂਤ ਅਤੇ ਇਹਨਾਂ ਦੇ ਹੋਰ ਸਾਥੀ, ਉਮਰ ਖੇਡ ਤੋਂ ਅਭਿਜੀਤ, ਸਰੀਤਾ ਅਤੇ ਪ੍ਰਿੰਸ ਏਕਾਂਸ਼। ਜਮਾਨੀਆਂ ਗਾਜ਼ੀਪੁਰ ਤੋਂ ਸੁਰੇਸ਼ ਜੈਸਵਾਲ, ਉਰਮਿਲਾ, ਦੀਪਕ ਅਤੇ ਸਵਾਤੀ ਜੈਸਵਾਲ, ਜਮਸ਼ੇਦਪੁਰ ਤੋਂ ਬਿਪਿਨ ਸਵਾਤੀ, ਦੇਵ ਕੁਮਾਰ ਅਤੇ ਆਰਿਆ ਕੁਮਾਰ ਜੈਸਵਾਲ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਅੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਅਤੇ ਇਹਨਾਂ ਦੇ ਹੋਰ ਸਾਥੀ। ਪਿੰਡ ਮੁਕਰਾਮਪੁਰ, ਤਹਿਸੀਲ ਬਸੀ ਪਠਾਣਾ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਰਿੰਦਰ ਚਾਵਲਾ, ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ, ਰਹੇਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤ ਅਤੇ ਸਜਨੀ। ਰਾਮਨਗਰ ਕਦਮਾ, ਜਮਸ਼ੇਦਪੁਰ ਤੋਂ ਮੁਰਾਹੂ ਅਤੇ ਦੇਵੰਤੀ ਜੈਸਵਾਲ, ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ, ਅਮਰੀਕ ਸਿੰਘ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ, ਪਿੰਡ ਜਲਾਨ, ਜ਼ਿਲ੍ਹਾ ਸੰਗਰੂਰ ਤੋਂ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਮੈਸੇਜ ਹੈ। TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਲੀ, ਅਨਿਲ ਸ਼ਰਮਾ, ਜੈਵੀਰ ਸਿੰਘ ਅਤੇ ਡਾਕਟਰ ਅਮਨਦੀਪ ਸਿੰਘ ਦਾ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਲੱਡੂ, ਅਮਰਜੀਤ, ਨੀਲਮ, ਰਾਹੁਲ ਅਤੇ ਰਿਸ਼ਿਕਾ ਇਹ ਮੈਸੇਜ ਕਰਦੇ ਨੇ ਸੈਕਟਰ 20A ਚੰਡੀਗੜ੍ਹ ਤੋਂ। ਲੋਕੂ ਕਲੋਨੀ ਹਰਿਆਣਾ ਤੋਂ ਬਿੱਲੂ ਸਿੰਘ ਚਿੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ, ਬਰਖਾ, ਯੋਗੇਂਦਰ ਕੁਮਾਰ, ਨਰਿੰਦਰ ਕੁਮਾਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਜਾਲਾ ਟਾਊਨ
SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼, ਆਕਾਂਕਸ਼ਾ, ਭਾਰਤ ਭੂਸ਼ਣ ਸੰਧੂ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਫਿਲਮ ਆਸ਼ਕੀ 2 ਵਿੱਚੋਂ ਇਹ ਗੀਤ, ਆਵਾਜ਼ ਅਰੀਜੀਤ ਸਿੰਘ ਦੀ।

0: आवाज़ विश्वास ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ
1: ਪ੍ਰੋਗਰਾਮ ਹਿੰਦੀ ਜ਼ਾਇਕਾ ਚ ਅਗਲੇ ਗੀਤ ਦੀ ਫਰਮਾਇਸ਼ ਕੀਤੀ ਹੈ ਪਿੰਡ ਉਗਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਾਜਿੰਦਰ ਕੁਮਾਰ ਮਲਕੀਤ ਕੌਰ ਆਰਤੀ ਰਾਣੀ ਰਾਘਵ ਹਰਮਨ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਸੁਧਾਕਰ ਰਾਜੇ ਜਾਧਵ ਡਾਕਟਰ ਪ੍ਰਸ਼ਾਂਤ ਰਾਜੇ ਸੰਚਿਤ ਪ੍ਰਥਮੇਸ਼ ਪ੍ਰਣਾਲੀ ਸਰਵਜ ਸਾਨਵੀ ਅਤੇ ਕਲਪਨਾ ਦੇਸ਼ਮੁੱਖ ਕਾਲੇਗਾਓਂ ਜ਼ਾਫਰਾਬਾਦ ਤੋਂ ਮੈਸੇਜ ਕਰਦੇ ਨੇ ਕੁਲਵੰਤ ਸਿੰਘ ਲਵਰਾਜ ਸਿੰਘ ਔਲਖ ਪਿੰਡ ਪੋਜੋ ਕੇ ਫਿਰੋਜ਼ਪੁਰ ਤੋਂ ਮੈਸੇਜ ਕਰਦੇ ਨੇ ਇਹ ਮੈਸੇਜ ਭੇਜਿਆ ਬਾਗਪਤ ਉੱਤਰ ਪ੍ਰਦੇਸ਼ ਤੋਂ ਆਸਿਫ ਅਲੀ ਖਾਨ ਮੁਸਕਾਨ ਆਸਿਫ ਮੋਮਿਨਾ ਨਾਜ਼ ਸਾਦਿਕ ਅਲੀ ਖਾਨ ਅਤੇ ਸਾਰਿਕ ਅਲੀ ਖਾਨ ਹੋਰਾਂ ਨੇ ਊਸ਼ਾ ਬੁਰਾਂਡੇ ਅਨੁਸ਼੍ਰੀ ਅਤੇ ਧਨਸ਼੍ਰੀ ਮਹਾਰਾਸ਼ਟਰ ਤੋਂ ਬੁਲਾਹਰ ਸ਼ਾਹ ਤੋਂ ਸੂਰਜ ਪ੍ਰਾਚੀ ਅਤੇ ਇਕਲਵਯ ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ ਕੋਮਲ ਕਿਰਨ ਕਪਿਲ ਅਤੇ ਕੁਨਾਲ ਮਹਿਰਾ ਪਿੰਡ ਅਤੇ ਡਾਕਖਾਨਾ ਲੋਹਗੜ੍ਹ ਠਾਕੁਰਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ ਦਲਜੀਤ ਸਿੰਘ ਗੁਰਨੂਰ ਸਿੰਘ ਡਾਕਟਰ ਰਾਮ ਕੁਮਾਰ ਨਾਰੰਗ ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ ਮਜਨੂੰ ਕਾਟੀਲਾ ਤੋਂ ਕਮਲ ਬਾਲੂਜਾ ਮਧੂ ਸਾਗਰ ਬਾਲੂਜਾ ਅਤੇ ਸਤਨਾ ਮੱਧ ਪ੍ਰਦੇਸ਼ ਤੋਂ ਮੰਗ ਮਲਿਕ ਆਕਾਂਕਸ਼ਾ ਅਤੇ ਮਾਹੀ ਮਲਿਕ ਝਾਰਖੰਡ ਤੋਂ ਮੁਹੰਮਦ ਯਾਸੀਨ ਅਨਜਾਨ ਸਾਇਮਾ ਨਵਾਜ਼ ਹਸਨ ਨਵਾਜ਼ ਬਾਬੂ ਅਹਿਦ ਮਿਫਰਾ ਨਾਜ਼ ਚਾਹਤ ਅਤੇ ਸਾਦੀਆ ਰਮਨ ਵਰਮਾ ਅਮਨ ਵਰਮਾ ਦਿਵਿਆਂਸ਼ ਅਤੇ ਡਾਕਟਰ ਮਦਨ ਲਾਲ ਵਰਮਾ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਸੁਦਰਸ਼ਨ ਸ਼ਾਹ ਪੱਲਵੀ ਸ਼ਾਹ ਪ੍ਰਖਰ ਕੁਸ਼ਲ ਨੀਤੀ ਸੁਰਭੀ ਅਸ਼ਵਿਨ ਮੰਗਲਾਬੇਨ ਸ਼ਾਹ ਅਤੇ ਰਾਜੇਂਦਰ ਸ਼ਾਹ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਮੈਸੇਜ ਕਰਦੇ ਨੇ MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ ਕਿਰਨ ਲਵਿਆ ਆਰਵ ਮੇਘਾ ਸਾਕਸ਼ੀ ਆਸ਼ੀਸ਼ ਅਨੁਜ ਵਿਸ਼ੂ ਛੋਟੂ ਅਤੇ SK ਖੁਰਾਨਾ ਇਹ ਮੈਸੇਜ ਕਰਦੇ ਨੇ ਸ਼ਿਵ ਮੰਦਿਰ ਹਕੀਕਤਪੁਰਾ ਮਊ ਤੋਂ ਮੁੰਨਾ ਭਾਈ ਪਿੰਕੀ ਸਵਰਨਕਾਰ ਆਰਿਅਨ ਕ੍ਰਿਸ਼ਨਾ ਅਤੇ ਪੀਹੂ ਰਾਜੇਸ਼ ਕੁਮਾਰ ਵਰਮਾ ਪ੍ਰੀਤੀ ਕਾਰਤਿਕ ਅਤੇ ਆਰਿਅਨ ਉੱਤਰ ਪ੍ਰਦੇਸ਼ ਤੋਂ ਪੋਟਿਆ ਕਲਾਂ ਦੁਰਗ ਤੋਂ ਸੰਜੇ ਸਾਹੂ ਸੁਜਾਤਾ ਸ਼ਸ਼ਾਂਕ ਅਤੇ ਸੀਮਾ ਸਾਹੂ ਸੈਕਟਰ 18 ਜਗਾਦਰੀ ਹਰਿਆਣਾ ਤੋਂ ਵਿਨੇ ਮੋਹਨ ਖਾਰਵਨ ਮੀਨਾਕਸ਼ੀ ਪਲੋਮਾ ਅਤੇ ਡਾਕਟਰ ਇਸ਼ਾਨੀ ਮੁਰਾਦਾਬਾਦ ਤੋਂ ਸ਼ੇਖ ਜ਼ਿਆ ਉਰ ਰਹਿਮਾਨ ਸ਼ੇਖ ਅਤਾ ਉਰ ਰਹਿਮਾਨ ਅਤੇ ਸ਼ੇਖ ਹਬੀਬੁਰ ਰਹਿਮਾਨ ਦਾ ਇਹ ਮੈਸੇਜ ਹੈ ਸ਼ਿਵਾਜੀ ਨਗਰ ਖੰਡਵਾ ਤੋਂ ਰਾਜੇਸ਼ ਸੈਨ ਅਤੇ ਸੁਰੇਖਾ ਸੈਨ ਲਕਸ਼ਮਣ ਰਾਓ ਲੋਖੰਡੇ ਕਲਪਨਾ ਤਾਈ ਸ਼ੈਲੇਸ਼ ਪ੍ਰਤੀਕਸ਼ਾ ਸਵਪਨਿਲ ਰਕਸ਼ਤਾ ਰਿਆਂਸ਼ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ ਯਵਤਮਾਲ ਮਹਾਰਾਸ਼ਟਰ ਤੋਂ ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ ਫਾਤਿਮਾ ਸੁਰੀਤ ਰਮੇਸ਼ ਸਾਹੂ ਬਿਹਾਰ ਤੋਂ ਡਾਕਟਰ W ਅੰਸਾਰੀ ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ ਅਭੈਨੰਦ ਆਰਿਆ ਅਤੇ ਪਰਮਾਨੰਦ ਆਰਿਆ ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਛੀਂਪਾ ਕਪਿਲ ਇਸ਼ਾਨ ਅਤੇ ਪੂਜਾ ਪਰਿਹਾਰ ਅਤੇ ਇਸਦੇ ਨਾਲ ਹੀ ਫਰਮਾਇਸ਼ ਕਰਦੇ ਨੇ ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ ਬਬੀਤਾ ਸੁਭਾਸ਼ ਯੋਗੀ ਬੱਬੂ ਅਤੇ ਡੱਬੂ ਇਹਨਾਂ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਫਿਲਮ ਬਾਜ਼ੀਗਰ ਵਿੱਚੋਂ ਵਿਨੋਦ ਰਾਠੌੜ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ 'ਚ ਇਹ ਗੀਤ

0: ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨੇਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
1: ਜੀ, ਪ੍ਰੋਗਰਾਮ ਚੱਲ ਰਿਹਾ ਹਿੰਦੀ ਜ਼ਾਇਕਾ, ਤੁਸੀਂ ਸੁਣ ਰਹੇ ਹੋ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਤੇ ਆਪਣੀਆਂ ਫਰਮਾਇਸ਼ਾਂ ਤੁਸੀਂ ਸਾਨੂੰ ਭੇਜਣੀਆਂ ਨੇ 9465026868 ਦੇ ਉੱਤੇ ਵਟਸਐਪ ਮੈਸੇਜ ਕਰਕੇ। ਪ੍ਰੋਗਰਾਮ 'ਚ ਅਗਲਾ ਗੀਤ ਤੁਹਾਨੂੰ ਸੁਣਵਾ ਰਿਹਾ ਫਿਲਮ ਤੇਰੇ ਨਾਮ ਵਿੱਚੋਂ, ਜਿਸ ਦੀ ਫਰਮਾਇਸ਼ ਕਰਦੇ ਨੇ ਸਹਾਰਨਪੁਰ ਤੋਂ ਸਈਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ ਆਫੀਆ, ਇਬਰਾਹਿਮ ਸਦਾਮ ਅਤੇ ਅਦੀਬ ਹਸਨ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਪੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਪੱਤਾ। ਬਾਗਪਤ ਤੋਂ ਸੰਜੇ ਟਿੰਗੀਆ, ਨਮਨ ਅਤੇ ਅਪਾਰ। ਆਰਿਆਨਗਰ ਕੋਹਕਾ ਭਿਲਾਈ ਤੋਂ ਉੱਤਮ ਸਿੰਘ ਜੰਗੇਲ, ਮੋਰਸ, ਅਨਿਲ ਕੁਮਾਰ, ਅਜਿਤ ਕੁਮਾਰ, ਆਯੂਸ਼ ਅਤੇ ਨੰਦਿਨੀ। ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ। ਤੇਜਾ ਮੋਰੀ ਅੰਬਾਲਾ ਹਰਿਆਣਾ ਤੋਂ ਬੰਸੀ ਲਾਲ ਸੰਧੂ, ਸੁਰਿੰਦਰ ਸਿੰਘ ਸਲੀਮਪੁਰ ਜੱਟਾਂ ਤੋਂ, ਲਾਡੀ ਸਿੰਘ ਧਾਲੀਵਾਲ ਅਤੇ ਰਣਧੀਰ ਸਿੰਘ ਨਾਲ ਇਹਨਾਂ ਦੇ ਨੇ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ ਮੈਸੇਜ ਕਰਦੇ ਨੇ। ਸੰਦੀਪ ਮੱਕੜ, ਜੋਤੀ, ਮੰਨਤ, ਭਾਰਤ ਮੱਕੜ, ਕਮਲ ਸਾਹਨੀ, ਪਿੰਗਾਵਾਲਾ ਚੌਕ, ਗੁਰਾਇਆ, ਜਲੰਧਰ ਤੋਂ, ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜਕੌਰ, ਜੋਤੀ ਗੋਲਡੀ, ਬੱਬੂ ਟਿਵਾਣਾ, ਰਾਮ ਲਾਲ ਖਰੋੜਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ। ਪਿੰਡ ਨੰਗਲ ਖੇੜਾ ਫਗਵਾੜਾ ਤੋਂ ਬਾਲਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮਨੀਸ਼ ਸ਼ਰਮਾ ਅਤੇ ਰਾਹੁਲ ਸ਼ਰਮਾ ਦਾ ਮੈਸੇਜ ਹੈ। ਪਿੰਡ ਵੜਿੰਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਮੈਸੇਜ ਕਰਦੇ ਨੇ। ਜਾਖੋਦ ਰਾਜਸਥਾਨ ਤੋਂ ਸ਼ੰਭੂਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਪੂਜਾ ਖੱਟਕ ਦਾ ਮੈਸੇਜ ਹੈ। ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਮੈਸੇਜ ਕਰਦੇ ਨੇ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ, ਮੋਹਨ ਲਾਲ ਸ਼ੌਂਕੀ ਅਤੇ ਅਰਵਿੰਦ ਕੁਮਾਰ ਜਲੰਧਰ ਤੋਂ। ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਯੰਕ ਸ਼ਰਮਾ। ਬਲਵਿੰਦਰ ਸਰਾਂ, ਗੁਨਤਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜੰਡ ਸਿੱਖਾਂ, ਹਨੂੰਮਾਨਗੜ੍ਹ ਤੋਂ ਮੈਸੇਜ ਕਰਦੇ ਨੇ। ਪਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪਿੰਦਰਮਣੀ, ਨੋਖੇ ਲਾਲ ਵਰਮਾ। ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਰ, ਸੁਨੀਤਾ ਬੰਟੀ, ਆਰਜ਼ੂ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਆਲੀਆ ਅਤੇ ਆਯਾ ਧਨੌਰੀ ਤੇਲੀਵਾਲਾ ਤੋਂ। ਸਾਵੰਤ ਖੇੜਾ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ ਅਤੇ ਸ਼ੈਲਿੰਦਰ ਕੁਮਾਰ। ਤੁਹਾਨੂੰ ਸੁਣਵਾ ਰਹੇ ਹਾਂ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ 'ਚ ਗੀਤ ਫਿਲਮ ਤੇਰੇ ਨਾਮ ਵਿੱਚੋਂ।

ਹਿੰਦੀ ਜ਼ਾਇਕਾ ਪ੍ਰੋਗਰਾਮ 'ਚ ਗੀਤ ਸੁਣਨ ਲਈ ਫਰਮਾਇਸ਼ ਕਰਦੇ ਨੇ ਅਲੀਸ਼ਾ ਗਿਰੀ, ਪ੍ਰੀਤਿਕਾ, ਹਰਪ੍ਰੀਤ ਕੌਰ, ਅਮਰਜੀਤ ਕੌਰ, ਦਸ਼ਮੇਸ਼ ਨਗਰ, ਤ੍ਰਿਪੜੀ, ਪਟਿਆਲਾ ਤੋਂ। ਪਿੰਡ ਤੇ ਡਾਕਖਾਨਾ ਨਿਮਨਾਬਾਦ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਤੇ ਕਰਮਜੀਤ ਕੌਰ।

ਤੇ ਨਾਲ ਹੀ ਫਰਮਾਇਸ਼ ਕਰਦੇ ਨੇ ਰਘੁਨਾਥਪੁਰਾ, ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹਿਨਾ, ਹਰਸ਼ਿਤ ਤੇ ਖੁਸ਼ੀ। ਮੁਰਾਦਾਬਾਦ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਤੇ ਨਰਗਿਸ ਖਾਤੂਨ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਕਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਤੇ ਨਿਮਿਤਾ ਹੂਜਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਤੇ ਗੀਤਾ। ਧੰਨਾ ਸਿੰਘ ਖਰੋੜ ਤੇ ਪਰਮਵੀਰ ਸਿੰਘ ਖਰੋੜ ਪਿੰਡ ਸਿਉਣਾ ਤੋਂ। ਜਗਸੀਰ ਸਿੰਘ, ਮੰਦਰ ਸਿੰਘ, ਗੁਰਮੇਲ ਸਿੰਘ, ਭੂਰਾ ਸਿੰਘ, ਲਸਣ ਸਿੰਘ, ਗੁਰਜੀਤ ਸਿੰਘ, ਮੱਖਣ ਸਿੰਘ ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ। ਮਹਿਤਾਬ ਜੱਸਲ, ਹੈਰੀ, ਨੈਨਸੀ ਅਰੋੜਾ ਪਟਿਆਲਾ ਤੋਂ।

0: ਤੁਸੀਂ ਜੀ ਹੁਣ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਸਮਾਂ ਮਿਲਾਓ, ਸਵੇਰ ਦੇ 11:30 ਹੋਏ ਨੇ ਤੇ ਇਹ ਵੇਲਾ ਹੈ ਪ੍ਰੋਗਰਾਮ ਫੁਲਕਾਰੀ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਆ ਮੈਂ ਮੋਨਿਕਾ, ਇੱਕ ਵਾਰ ਫਿਰ ਤੋਂ ਤੁਹਾਡੇ ਨਾਲ, ਤੇ ਮੇਰੇ ਨਾਲ ਨੇ
1: ਕਮਲਪ੍ਰੀਤ ਕੌਰ।
0: ਜੀ ਕਮਲਪ੍ਰੀਤ, ਕੀ ਹਾਲ ਚਾਲ ਨੇ?
1: ਵਧੀਆ ਜੀ, ਤੁਸੀਂ ਦੱਸੋ।
0: ਮੈਂ ਵੀ ਠੀਕ ਹਾਂ, ਪਰ ਥੋੜ੍ਹਾ ਥੋੜ੍ਹਾ ਅੱਜ ਮਤਲਬ ਮੌਸਮ ਵੀ ਖੁਸ਼ਕ ਹੈ ਅਤੇ ਅੱਜ ਇੱਧਰ ਕਹਿੰਦੇ ਹਾਂ ਗਲੇ ਦਾ ਮਿਜਾਜ ਵੀ ਖੁਸ਼ਕ ਹੈ ਮੇਰੇ ਥੋੜ੍ਹਾ ਜਿਹਾ। ਪਿਛਲੇ ਹਫ਼ਤੇ ਤੋਂ ਹੀ ਲੱਗ ਰਿਹਾ ਸੀ ਕਿ ਸ਼ਾਇਦ ਗਲਾ ਥੋੜ੍ਹਾ ਖਰਾਬ ਹੋਏਗਾ ਅਤੇ ਹੁਣ ਬੋਲਣ 'ਚ ਥੋੜ੍ਹਾ ਜਿਹਾ ਲੱਗ ਰਿਹਾ ਉੱਦਾਂ ਵੀ
1: ਜੀ।
0: ਪਰ ਇਹਦਾ ਇੱਕ ਫਾਇਦਾ ਇਹ ਹੈ ਕਿ ਮੈਂ ਟਾਈਮ ਟੂ ਟਾਈਮ ਪਾਣੀ ਪੀ ਰਹੀ ਹਾਂ ਆਪਣਾ ਗਲਾ ਸਾਫ਼ ਕਰਨ ਦੇ ਲਈ, ਕਿਉਂਕਿ ਪਾਣੀ ਪੀਣਾ ਬੜਾ ਜ਼ਰੂਰੀ ਹੈ ਗਰਮੀਆਂ ਦੇ ਵਿੱਚ। ਆਪਣੇ ਆਪ ਨੂੰ ਹਾਈਡਰੇਟ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਇਹ ਤੁਹਾਡੀ ਸਿਹਤ ਲਈ ਜ਼ਰੂਰੀ ਹੈ। ਬਾਹਰ ਮੌਸਮ ਸੱਚੇ ਬੜਾ ਖਰਾਬ ਹੈ
1: ਜੀ,
0: ਹੁਣ ਤਾਂ 2-3 ਦਿਨਾਂ ਤੋਂ ਬਹੁਤ ਤੇਜ਼ ਗਰਮ ਹਵਾਵਾਂ ਚੱਲ ਰਹੀਆਂ ਨੇ
1: ਜੀ।
0: ਤੁਸੀਂ ਤਾਂ ਬਾਹਰੋਂ ਆਏ ਹੋ, ਤੁਹਾਨੂੰ ਜ਼ਿਆਦਾ ਪਤਾ ਹੋਏਗਾ।
1: ਬਿਲਕੁਲ, ਧੁੱਪ ਵੀ ਇੰਨੀ ਜ਼ਿਆਦਾ ਸਖਤ ਹੈ ਪਿਛਲੇ ਕੁਛ ਦਿਨਾਂ ਦੀ ਕਿ ਜਦੋਂ ਆਪਾਂ ਜਾਂਦੇ ਹਾਂ ਨਾ, ਹੱਥ ਪੈਰ ਜੇ ਮਾੜਾ ਮੋਟਾ ਦਿਖਦਾ ਹੋਵੇ ਧੁੱਪ ਨੂੰ ਪੈਂਦਾ ਹੋਵੇ ਤਾਂ ਉਹ ਜਲ ਜਾਂਦਾ ਹੈ
0: ਬਿਲਕੁਲ
1: ਪੂਰਾ। ਮਤਲਬ ਉਹ ਐਵੇਂ ਲੱਗਦਾ ਹੁੰਦਾ ਕਿ ਆਪਣਾ ਅੱਗ ਨਹੀਂ ਸੇਕਦੇ ਹੁੰਦੇ ਜਿੱਦਾਂ ਆਪਾਂ ਸਰਦੀਆਂ 'ਚ, ਉੱਦਾਂ ਸਿੱਖਦੇ ਹੁੰਦੇ ਹੱਥ।
0: ਹਾਂ, ਹੁਣ ਦੇਖੋ ਮੈਂ ਸੁਬਾਹ 5 ਵਜੇ ਜਦੋਂ ਆਉਂਦੀ ਹਾਂ ਉਸ ਟਾਈਮ ਮੌਸਮ ਇੰਨਾ ਸੁਹਾਵਣਾ ਹੁੰਦਾ ਹੈ ਕਿ ਦਿਲ ਕਰਦਾ ਕਿ ਬਈ ਇੱਦਾਂ ਦਾ ਮੌਸਮ ਰਹਿਣਾ ਚਾਹੀਦਾ ਸਾਰਾ ਦਿਨ, ਹੈ ਨਾ। ਅਤੇ ਜੋ ਰੇਡੀਓ ਸਟੇਸ਼ਨ ਤੱਕ ਪਹੁੰਚਦੇ ਪਹੁੰਚਦੇ ਨਾ ਥੋੜ੍ਹੀ ਥੋੜ੍ਹੀ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ, ਪਰ ਇੱਥੇ ਸਟੂਡੀਓ 'ਚ ਬੈਠੇ ਰਹਿੰਦੇ ਹਾਂ ਫਿਰ ਬਾਹਰ ਦੇ ਮੌਸਮ ਦਾ ਕੁਛ ਪਤਾ ਨਹੀਂ ਚੱਲਦਾ।
1: ਬਿਲਕੁਲ,
0: ਫਿਰ ਜਦੋਂ ਕੋਈ ਤੁਸੀਂ ਜਿਵੇਂ ਹੁਣ ਆਏ ਹੋ ਦੁਪਹਿਰ ਦੀ ਡਿਊਟੀ ਵਾਲੇ, ਅਤੇ ਉਦੋਂ ਪਤਾ ਲੱਗਦਾ ਕਿ ਬਾਹਰ ਦਾ ਮੌਸਮ ਵੀ ਬੜਾ ਖਰਾਬ ਹੈ ਅਤੇ ਮੈਂ ਵੀ ਹੁਣ ਸਿਖਰ ਦੁਪਹਿਰੇ ਘਰ ਜਾਣਾ ਹੈ
1: ਜੀ,
0: ਕਿ ਮੇਰੀ ਡਿਊਟੀ ਔਫ ਹੋਣੀ ਹੈ। ਖੈਰ ਦੇਖੋ, ਹਰੇਕ ਮੌਸਮ ਦੇ, ਹੈ ਨਾ, ਆਪਣੀਆਂ ਆਪਣੀਆਂ ਖਾਸਤਾਂ ਹੁੰਦੀਆਂ ਨੇ। ਜੇਕਰ ਅਸੀਂ ਜੇਕਰ ਹਰੇਕ ਮੌਸਮ ਦੇ ਆਪਾਂ ਨੁਕਸਾਨ ਹੀ ਗਿਣਦੇ ਰਹੀਏ, ਹੈ ਨਾ, ਉਹ ਵੀ ਚੰਗੀ ਗੱਲ ਨਹੀਂ ਹੈਗੀ, ਹੈ ਨਾ। ਹਰੇਕ ਮੌਸਮ ਦੀ ਆਪਣੀ ਖਾਸੀਅਤ ਹੁੰਦੀ ਹੈ। ਗਰਮੀ ਦੇ ਵੀ ਬਹੁਤ ਸਾਰੀਆਂ ਮਤਲਬ ਅੱਛੀਆਂ ਚੀਜ਼ਾਂ ਵੀ ਹੈਗੀਆਂ ਨੇ। ਅਸੀਂ ਖਾਣ ਪੀਣ ਦੀ ਗੱਲ ਕਰ ਲਈਏ, ਕਿੰਨੀਆਂ ਇਹੋ ਜਿਹੀਆਂ ਚੀਜ਼ਾਂ ਨੇ ਸਿਰਫ ਸਿਰਫ ਗਰਮੀ 'ਚ ਖਾਣ ਨੂੰ ਮਿਲਦੀਆਂ ਨੇ ਸਾਨੂੰ, ਹੈ ਨਾ। ਬੜੇ ਐਸੇ ਫਲ ਨੇ, ਅਤੇ ਹੋਰ ਕਿੰਨੇ ਇਹੋ ਜਿਹੇ ਕੰਮ ਨੇ ਜਿਹੜੇ ਸਿਰਫ ਅਸੀਂ ਗਰਮੀਆਂ 'ਚ ਹੀ ਕਰ ਸਕਦੇ ਹਾਂ,
1: ਖਾਸ ਕਰਕੇ ਗਰਮੀ ਦੀਆਂ ਛੁੱਟੀਆਂ।
0: ਹਾਂ, ਉਹੀ ਮੈਂ ਕਹਿਣ ਲੱਗੀ ਹਾਂ ਕਿ ਗਰਮੀ ਦੀਆਂ ਛੁੱਟੀਆਂ ਹੁਣ ਮਤਲਬ ਕਾਫੀ ਸਕੂਲਾਂ ਦੇ ਵਿੱਚ ਤਾਂ ਸੋਮਵਾਰ ਤੋਂ ਮੈਨੂੰ ਲੱਗਦਾ ਕਿ ਛੁੱਟੀਆਂ ਪੈ ਗਈਆਂ ਨੇ, ਅਤੇ ਜਿਨ੍ਹਾਂ ਨੂੰ ਨਹੀਂ ਪਈਆਂ ਉਹ ਮੈਨੂੰ ਲੱਗਦਾ ਕਿ ਅਗਲੀ

0: ਮਹੀਨੇ ਦੀ ਪਹਿਲੇ ਤਰੀਕ ਦੀ ਸ਼ੁਰੂਆਤ ਤੋਂ ਹੀ ਗਰਮੀ ਦੀਆਂ ਛੁੱਟੀਆਂ ਹੁਣ ਹੋ ਜਾਣੀਆਂ ਨੇ, ਤੇ ਫਿਰ ਕਿੰਨਾ ਕੁਝ ਹੁੰਦਾ ਹੈ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਕਰਨ ਦੇ ਲਈ, ਤੇ ਮਤਲਬ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਆਪਾਂ ਹੈ ਨਾ ਉਹਨਾਂ ਦੇ
1: ਜੀ
0: ਉੱਤੇ ਕੰਮ ਕਰ ਸਕਦੇ ਹਾਂ। ਪਰ ਇੱਕ ਜਿਹੜੀ ਮੈਂ ਹਮੇਸ਼ਾ ਮਤਲਬ ਸੋਚਦੀ ਹੁੰਦੀ ਹਾਂ ਕਿ ਇੱਕ ਕੰਮ ਜ਼ਰੂਰ ਕਰਨਾ ਚਾਹੀਦਾ ਹੈ, ਅਸੀਂ ਮੋਬਾਈਲ ਅਡਿਕਟ ਬੜੇ ਹੋਏ ਪਏ ਹਾਂ
1: ਬਿਲਕੁਲ
0: ਹੈ ਨਾ, ਕਿ ਇਹਨਾਂ ਛੁੱਟੀਆਂ ਦੇ ਵਿੱਚ ਇੱਕ ਥੋੜ੍ਹਾ ਇੱਕ ਮਤਲਬ ਆਪਾਂ ਵੈਸੇ ਤਾਂ ਨਿਊ ਈਅਰ ਰੈਜੋਲਿਊਸ਼ਨਸ ਲੈਂਦੇ ਹੁੰਦੇ ਆ ਆਪਾਂ ਹੈ ਨਾ, ਕਿ ਵੀ ਨਵਾਂ ਸਾਲ ਚੜ੍ਹ ਗਿਆ ਵੀ ਮੈਂ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਤੇ
1: ਜੀ
0: ਜਾਂ ਫਿਰ ਮੈਂ ਆਹ ਵਾਲਾ ਕੰਮ ਜ਼ਰੂਰ ਕਰਨਾ ਹੈ।
1: ਬਿਲਕੁਲ
0: ਅਸੀਂ ਹਰ ਸਾਲ ਹੈ ਨਾ ਰੈਜੋਲਿਊਸ਼ਨ ਮਿਥਦੇ ਹੁੰਦੇ ਆ, ਤੇ ਮੈਨੂੰ ਲੱਗਦਾ ਕਿ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਵੀ ਸਾਨੂੰ ਹੁਣ ਇੱਕ ਰੈਜੋਲਿਊਸ਼ਨ ਲੈਣਾ ਚਾਹੀਦਾ ਹੈ ਕਿ ਅਸੀਂ ਮੋਬਾਈਲ ਦੀ ਜਿੰਨੀ ਹੋ ਸਕੇ ਉਨੀ ਘੱਟ ਤੋਂ ਘੱਟ ਵਰਤੋਂ ਕਰਾਂਗੇ। ਹਾਲਾਂਕਿ ਪਰ ਨਹੀਂ ਇੰਨਾ ਔਖਾ ਵੀ ਨਹੀਂ ਹੈ, ਤੁਸੀਂ ਦੇਖੋ ਅੱਜ ਸਵੇਰੇ ਮੈਂ ਮੋਬਾਈਲ ਘਰੇ ਭੁੱਲ ਆਈ ਹਾਂ ਪਰ ਮੈਨੂੰ ਫੀਲ ਵੀ ਨਹੀਂ ਹੋ ਰਿਹਾ ਕਿ
1: ਜੀ
0: ਅੱਜ ਮੇਰੇ ਹੱਥ 'ਚ ਫੋਨ ਨਹੀਂ ਹੈ,
1: ਬਿਲਕੁਲ।
0: ਹੈ ਨਾ,
1: ਪਰ ਤੁਹਾਨੂੰ ਅੱਜ ਐਵੇਂ ਲੱਗ ਰਿਹਾ ਹੋਊਗਾ ਨਾ ਵੀ ਜ਼ਿੰਦਗੀ ਸੱਚੀ ਖੂਬਸੂਰਤ ਹੈ।
0: ਉਹ ਉਦਾਂ ਵੀ ਮੈਂ ਬੜਾ ਲਾਈਫ ਨੂੰ ਇੰਜੋਏ ਕਰਦੀ ਹੁੰਦੀ ਹਾਂ, ਬੜੀਆਂ
1: ਜੀ
0: ਸਾਰੀਆਂ ਚੀਜ਼ਾਂ ਨੇ ਇੰਜੋਏ ਕਰਨ ਦੇ ਲਈ, ਤੁਸੀਂ ਅਗਰ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਜਦੋਂ ਮੰਨਣਾ ਸ਼ੁਰੂ ਕਰ ਦਿੰਦੇ ਹੋ ਨਾ ਤਾਂ ਫਿਰ ਜ਼ਿੰਦਗੀ ਵੈਸੇ ਹੀ ਖੂਬਸੂਰਤ ਲੱਗਦੀ ਹੈ, ਫਿਰ
1: ਬਿਲਕੁਲ।
0: ਤੁਸੀਂ ਕਿਸੇ ਦੀ ਕੰਪਨੀ ਨਹੀਂ ਭਾਲਦੇ ਹੁੰਦੇ ਹੈ ਨਾ, ਅਗਰ ਤੁਸੀਂ ਇਕੱਲੇ ਵੀ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਇੰਜੋਏ ਕਰਨਾ ਜਾਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਸਿੱਖ ਜਾਂਦੇ ਹੋ
1: ਜੀ
0: ਹੈ ਨਾ, ਤੇ ਇਹ ਬੜੀ ਬੜੇ ਘੱਟ ਲੋਕਾਂ 'ਚ ਹੁੰਦੀ ਹੈ ਇਹ ਚੀਜ਼ ਕਿ
1: ਬਿਲਕੁਲ
0: ਤੁਸੀਂ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਦੀ ਕਦਰ ਕਰੋ
1: ਜੀ
0: ਹੈ ਨਾ। ਕਈ ਹੁੰਦੇ ਨੇ ਉਹ ਵੱਡੀਆਂ ਚੀਜ਼ਾਂ ਦੀ ਵੀ ਕਦਰ ਨਹੀਂ ਕਰਦੇ ਹੈ ਨਾ, ਬੜੇ ਅਣਗੌਲੇ ਜੇ ਬਿਹੇਵ ਕਰਦੇ ਹੁੰਦੇ ਆ ਚੀਜ਼ਾਂ ਨੂੰ ਲੈ ਕੇ।
1: ਜੀ
0: ਇਸ਼ਾਰਾ ਕਰ ਰਹੇ ਹੋ ਨਾ ਤੁਸੀਂ ਆਪਣੇ ਆਪ ਵੱਲ, ਤੁਸੀਂ ਵੀ ਇਗਨੋਰ ਕਰਦੇ ਹੁੰਦੇ ਆ ਚੀਜ਼ਾਂ ਨੂੰ।
1: ਬਹੁਤ ਚੀਜ਼ਾਂ ਮਤਲਬ ਮੈਂ ਜ਼ਿਆਦਾਤਰ ਬਹੁਤ ਚੀਜ਼ਾਂ ਦੀ ਪਰਵਾਹ ਨਹੀਂ ਕਰਦੀ, ਮੈਨੂੰ ਐਂ ਲੱਗਦਾ ਹੁੰਦਾ ਵੀ ਸ਼ਾਇਦ ਮੇਰੀ ਇਹ ਸੋਚ ਇੱਥੇ ਗਲਤ ਵੀ ਹੋ ਸਕਦੀ ਆ। ਮੇਰੀ ਇਹ ਮੈਂਟੈਲਿਟੀ ਹੁੰਦੀ ਹੈ ਵੀ ਜੋ ਸਮਾਂ ਲੰਘ ਰਿਹਾ ਵੀ ਅੱਜ ਦਾ ਸਮਾਂ ਹੀ ਤੇਰੇ ਕੋਲ ਹੈ, ਇਹਨੂੰ ਜਿੰਨਾ ਵਧੀਆ ਤਰੀਕੇ ਨਾਲ ਜੀਉ ਸਕਦੇ ਹੋ ਜੀ ਲਓ।
0: ਨਹੀਂ ਇਹ ਚੀਜ਼ ਵਧੀਆ ਹੈ ਅਗਰ ਅਣਗੌਲਿਆ ਕੀਤੀ ਜਾਵੇ ਕਿ
1: ਜੀ
0: ਹਾਂ ਵੀ ਜੋ ਸਮਾਂ ਅੱਜ ਹੈ ਉਹ ਸਾਨੂੰ ਕੱਲ੍ਹ ਨਹੀਂ ਮਿਲਣਾ,
1: ਬਿਲਕੁਲ।
0: ਤੇ ਜੋ ਅੱਜ ਅਸੀਂ ਆਦਾਂ ਬਣਾ ਲਈਆਂ ਉਹ ਸਾਡੇ ਕੱਲ੍ਹ ਦੇ ਵਿੱਚ ਸੇਵ ਰਹਿਣਗੀਆਂ, ਤੇ ਅਸੀਂ ਉਹਨੂੰ ਆਉਣ ਵਾਲੇ ਕੱਲ੍ਹ ਦੇ ਵਿੱਚ ਉਸਨੂੰ ਯਾਦ ਕਰ
1: ਜੀ
0: ਕਰਕੇ ਖੁਸ਼ ਵੀ ਹੋਵਾਂਗੇ
1: ਬਿਲਕੁਲ
0: ਹੈ ਨਾ। ਇਹ ਚੀਜ਼ ਬਹੁਤ ਵਧੀਆ ਹੈ ਕਿ ਚਲੋ ਅਸੀਂ ਅੱਜ ਦੇ ਵਿੱਚ ਜੀ ਰਹੇ ਹਾਂ ਤੇ ਜਿਹੜਾ
1: ਹਾਂ
0: ਪਾਸਟ ਹੈ ਸਾਡਾ ਉਸਨੂੰ ਲੈ ਕੇ ਅਸੀਂ ਫਾਲਤੂ
1: ਜੀ
0: ਆਪਣੇ ਆਪ ਨੂੰ ਡਿਸਟਰਬ ਨਹੀਂ ਕਰ
1: ਬਿਲਕੁਲ।
0: ਰਹੇ।
1: ਜਿਵੇਂ ਤੁਸੀਂ ਹੁਣ ਗਰਮੀ ਦੀਆਂ ਛੁੱਟੀਆਂ ਦੀ ਗੱਲ ਕਰ ਰਹੇ ਸੀ ਨਾ, ਤਾਂ ਮੈਂ ਕੱਲ੍ਹ ਖਬਰਾਂ ਦੇਖ ਰਹੀ ਸੀ ਕਿ ਸਕੂਲਾਂ ਦਾ ਸਮਾਂ ਜਿਹੜਾ ਚੇਂਜ ਹੋ ਗਿਆ ਹੈ ਨਾ ਪੰਜਾਬ ਦੇ ਵਿੱਚ, ਕਿ 7:30 ਤੋਂ 1:30 ਵਜੇ ਤੱਕ ਸਕੂਲ ਲੱਗ ਰਹੇ ਨੇ। ਤਾਂ ਮੈਂ ਸੋਚ ਰਹੀ ਸੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਤਾਂ ਉਦੋਂ 1:30 ਵਜੇ ਅੱਧੀ ਛੁੱਟੀ ਹੁੰਦੀ ਹੁੰਦੀ ਸੀ, ਤੇ ਹੁਣ ਪੂਰੀ ਛੁੱਟੀ ਹੋ ਰਹੀ ਹੈ। ਮਤਲਬ ਗੱਲ ਉਹੀ ਹੈ ਵੀ ਸਮੇਂ ਦਾ ਚੱਕਰ ਘੁੰਮਦਾ ਰਹਿੰਦਾ, ਆਪਾਂ ਹਮੇਸ਼ਾ ਕਹਿੰਦੇ ਰੇਡੀਓ 'ਤੇ ਵੀ ਉਹਨਾਂ ਨੇ ਦੇਖੋ ਬੱਚਿਆਂ ਨੇ ਕਿੰਨੀ ਜਲਦੀ ਉੱਠ ਕੇ ਆਇਆ ਕਰਨਾ, ਕਿੰਨੀ ਜਲਦੀ ਚੱਲ ਜਾਇਆ ਕਰਨਾ, ਉਹਨਾਂ ਨੂੰ ਚਾਅ ਹੋਇਆ ਹੋਇਆ ਬੱਚਿਆਂ ਨੂੰ। ਮੇਰਾ ਮੇਰਾ ਭਾਣਜਾ ਮੈਨੂੰ ਕਹਿੰਦਾ ਕਹਿੰਦਾ ਮਾਸੀ ਅਸੀਂ ਨਾ 7:30 ਵਜੇ ਜਾਵਾਂਗੇ, ਅਸੀਂ 6:30 ਜਾਵਾਂਗੇ, ਅਸੀਂ 1:30 ਵਜੇ ਘਰ ਆਵਾਂਗੇ, ਫਿਰ ਅਸੀਂ ਫੋਨ ਚਲਾਵਾਂਗੇ, ਖੇਡਾਂਗੇ ਹੈ ਨਾ, ਸਾਰਾ ਕੁਛ ਕਰਾਂਗੇ। ਮੈਂ ਕਿਹਾ ਅੱਛਾ ਹੋਰ ਪੜ੍ਹਨਾ ਪੁੜ੍ਹਨਾ ਨਹੀਂ ਕਹਿੰਦਾ ਆਪਾਂ ਹੈਗਾ, ਆਪਾਂ ਬਸ ਐਸ਼ ਕਰਨੀ ਆ ਹੁਣ। ਮਤਲਬ ਇਹ ਚਾਅ ਹੁੰਦਾ ਛੋਟੀ ਜਿਹੀ ਚੀਜ਼ ਦਾ ਦੇਖੋ ਹੈ ਨਾ।
0: ਉਹ ਇਹ ਮਤਲਬ ਸਭ ਤੋਂ ਜ਼ਿਆਦਾ ਅਗਰ ਕਹਿੰਦੇ ਜ਼ਿੰਦਗੀ ਨੂੰ ਕੋਈ ਮਾਣ ਰਿਹਾ ਨਾ ਤਾਂ ਉਹ ਬੱਚੇ
1: ਹਾਂ
0: ਹੈ,
1: ਬਿਲਕੁਲ।
0: ਉਹਨਾਂ ਨੂੰ ਮਤਲਬ ਕੋਈ ਰੋਟੀ ਪਾਣੀ ਦੀ ਟੈਨਸ਼ਨ ਨਹੀਂ ਹੈ ਕਿ ਵੀ ਰੋਟੀ ਬਣਾਉਣੀ ਹੈ ਜਾਂ ਕੁਛ ਕਰਨਾ ਹੈ, ਨਾ ਉਹਨਾਂ ਨੂੰ ਪੈਸੇ ਕਮਾਉਣ ਦੀ ਚਿੰਤਾ ਹੈਗੀ
1: ਜੀ
0: ਹੈ ਹਲੇ ਕੋਈ। ਬਸ ਉਹ ਆਪਣੇ ਬਚਪਨੇ ਦੇ ਵਿੱਚ ਨੇ, ਸਭ ਦਾ ਹੀ ਬਚਪਨ ਬਹੁਤ ਖੂਬਸੂਰਤ ਹੁੰਦਾ ਹੈ ਨਾ, ਕੋਈ ਕਿਸੇ ਕਿਸਮ ਦਾ ਫਿਕਰ ਫਾਕਾ ਨਹੀਂ ਹੁੰਦਾ। ਤਾਂ ਹੀ ਉਹ ਕਹਿੰਦੇ ਆ ਕਿ ਗੋਲਡਨ ਪੀਰੀਅਡ ਹੁੰਦਾ ਤੁਹਾਡਾ ਜਿਹੜਾ
1: ਬਿਲਕੁਲ।
0: ਬਚਪਨ ਹੁੰਦਾ, ਤੇ ਬਚਪਨ ਦੀਆਂ ਯਾਦਾਂ ਹਮੇਸ਼ਾ ਬੁਢਾਪੇ ਤੱਕ ਵੀ ਤੁਹਾਡੇ ਨਾਲ ਰਹਿੰਦੀਆਂ ਨੇ ਹੈ ਨਾ। ਤੁਸੀਂ ਮਤਲਬ ਕਿੰਨੀਆਂ ਯਾਦਾਂ ਸੰਜੋ ਸਕਦੇ ਹੋ, ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਹਿੰਦੇ ਆ ਯਾਦਾਂ ਬਣਾ ਰਹੇ ਨੇ, ਕਿ
1: ਜੀ
0: ਜਦੋਂ ਵੱਡੇ ਹੋਣਗੇ ਫਿਰ ਉਹ ਆਪਣਾ ਬਚਪਨ ਮਿਸ ਕਰਨਗੇ। ਅਸੀਂ
1: ਬਿਲਕੁਲ
0: ਖੁਦ ਕਿੰਨਾ ਆਪਣੀ ਬਚਪਨ ਦੀਆਂ ਚੀਜ਼ਾਂ ਨੂੰ ਮਿਸ ਕਰਦੇ ਹੁੰਦੇ ਹਾਂ ਕਿ ਗਰਮੀਆਂ ਦੀਆਂ ਛੁੱਟੀਆਂ ਨੇ ਅਸੀਂ ਨਾਨਕੇ ਜਾਣਾ ਹੈ ਜਾਂ
1: ਬਿਲਕੁਲ
0: ਫਿਰ ਕਈਆਂ ਨੇ ਮਾਮਿਆਂ ਕੋਲ ਜਾਣਾ ਹੈ, ਭੂਆ ਕੋਲ ਜਾਣਾ ਹੈ ਨਾ, ਕਿੰਨੀਆਂ
1: ਜੀ
0: ਸਾਰੀਆਂ ਚੀਜ਼ਾਂ ਨੇ। ਹੋਰ ਵੀ ਮਤਲਬ ਬੜੇ ਸਾਰੇ ਖੇਡ ਵੀ ਹੁੰਦੇ ਨੇ ਬਚਪਨ ਦੇ ਜਿਹੜੇ ਯਾਦ ਰਹਿ ਜਾਂਦੇ ਨੇ,
1: ਜੀ
0: ਪਰ ਇਹ ਹੈ ਕਿ ਹਾਂ ਵੀ ਸਾਡੇ ਸਮੇਂ ਦੇ ਵਿੱਚ ਮੋਬਾਈਲ ਫੋਨ ਦਾ ਇੰਨਾ ਜ਼ਿਆਦਾ ਕਰੇਜ਼ ਨਹੀਂ ਸੀਗਾ, ਨਾ ਅਸੀਂ ਉਸ ਟਾਈਮ ਫੋਟੋਆਂ ਖਿੱਚ ਪਾਏ ਆਪਣੇ ਬਚਪਨ ਦੀਆਂ, ਕਿ ਅਸੀਂ ਨਾ ਅਸੀਂ ਵੀਡੀਓਜ਼ ਬਣਾ ਪਾਏ ਕਿ ਅਸੀਂ ਕੀ ਕਰਦੇ ਹੁੰਦੇ ਸੀ।
1: ਜੀ
0: ਹੁਣ ਤਾਂ ਬੱਚਿਆਂ ਦੇ ਮਤਲਬ ਹੁਣ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਇੰਨੇ ਕੁ ਜ਼ਿਆਦਾ ਇਸ ਪੱਖੋਂ ਪੋਜ਼ਿਟਿਵ ਨੇ ਕਿ ਅਸੀਂ ਬੱਚੇ ਦੀਆਂ ਜਿੰਨੀਆਂ ਯਾਦਾਂ ਹੋ ਸਕਦੀਆਂ ਉਨੀਆਂ ਕੁ ਰਿਕਾਰਡ ਕਰ
1: ਜੀ
0: ਸਕੀਏ।
1: ਬਿਲਕੁਲ।
0: ਮਤਲਬ ਕਿੰਨੀ ਅੱਛੀ ਗੱਲ ਲੱਗਦੀ ਹੈ ਇਹ ਕਿ ਤੁਸੀਂ ਮਤਲਬ ਹਰੇਕ ਪਲ ਨੂੰ ਆਪਣੇ ਬੱਚੇ ਦੇ ਨੂੰ ਰਿਕਾਰਡ ਕਰਕੇ ਰੱਖ ਰਹੇ ਹੋ, ਤੇ ਜਦੋਂ ਉਹ ਵੱਡਾ ਹੋ ਕੇ ਦੇਖੇਗਾ ਤਾਂ ਉਹ ਮੈਨੂੰ ਲੱਗਦਾ ਕਿ ਉਸਦਾ ਮੋਸਟ ਪ੍ਰਾਈਜ਼ਡ ਪੋਜ਼ੈਸ਼ਨ ਹੋਊਗਾ, ਸਭ ਤੋਂ ਜ਼ਿਆਦਾ ਕੀਮਤੀ ਉਹਦਾ ਖਜ਼ਾਨਾ ਹੋਊਗਾ
1: ਬਿਲਕੁਲ।
0: ਹੈ ਨਾ।

0: जी प्रोग्राम चल रहा है फुलकारी। प्रोग्राम च असी आ दोवें जणियां, मैं ते कमलप्रीत
1: जी
0: जी। कमलप्रीत तुसी जेंजी हो?
1: नहीं, ये किधर का सवाल है?
0: हाँ, क्योंकि मैं मतलब हुन जिस तरह गल करन लगी सी मैं, क्योंकि पता की है, एक तां जनरेशनल गैप्स जिहड़े आपां हमेशा है ना, पीड़ा पीढ़ी पाड़ा हुंदा है ਉਹ ਚੱਲਦਾ ਰਹਿੰਦਾ ਹੈਗਾ। ਹੁਣ ਹਰੇਕ ਜਨਰੇਸ਼ਨ ਦੇ ਜਿਹੜੇ ਲੋਕ ਹੁੰਦੇ ਨੇ ਨਾ,
1: ਜੀ,
0: ਉਹਨਾਂ ਸਾਰਿਆਂ ਦੀ ਨਾ ਮਤਲਬ ਕਿਸੇ ਇੱਕ ਟੌਪਿਕ ਨੂੰ ਲੈ ਕੇ ਸੋਚ ਬੜੀ ਡਿਫਰੈਂਟ ਹੁੰਦੀ ਹੈ ਨਾ।
1: ਬਿਲਕੁਲ,
0: ਤੁਸੀਂ ਮਤਲਬ ਅਗਰ ਤੁਸੀਂ ਕਹਿ ਲਓ ਕਿ ਹੁਣ ਜਿਹੜੇ 90 ਦੇ ਦਹਾਕਿਆਂ ਦੇ ਜੰਮੇ ਹੋਏ ਨੇ, ਉਹਨਾਂ ਤੋਂ ਪਿਛਲੀ ਜਿਹੜੀ ਪੀੜ੍ਹੀ ਹੈ, ਅਗਰ
1: ਜੀ,
0: ਤੁਸੀਂ ਇਹਨਾਂ ਨੂੰ ਅੱਜ ਦੇ ਸਮੇਂ ਨਾਲ ਕੋਈ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰੋਗੇ ਤਾਂ ਸ਼ਾਇਦ ਕੁਝ ਲੋਕ ਬਿਲਕੁਲ ਹੀ ਨਹੀਂ ਸਮਝਣਗੇ, ਕਿਉਂਕਿ
1: ਜੀ,
0: ਉਹਨਾਂ ਦੀ ਸੋਚ ਜਿਹੜੀ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਉਹ ਉਸੇ ਚੀਜ਼ ਨੂੰ ਫੋਲੋ ਕਰਦੇ ਨੇ।
1: ਬਿਲਕੁਲ,
0: ਤੇ ਕੁਝ ਲੋਕ ਹੁੰਦੇ ਨੇ ਮਤਲਬ ਜਿਹੜੇ ਪੁਰਾਣੇ ਬਜ਼ੁਰਗਾਂ 'ਚੋਂ ਨੇ। ਮੈਂ ਕਿੰਨੇ ਬਜ਼ੁਰਗ ਇਹੋ ਜਿਹੇ ਦੇਖੇ ਨੇ ਕਿ ਜਿਹੜੇ ਮਤਲਬ ਬਜ਼ੁਰਗ ਬਿਲਕੁਲ ਹੈ ਨਾ, ਅੱਜ ਦੇ ਸਮੇਂ 'ਚ ਵੀ ਉਹਨਾਂ ਦੀ ਸੋਚ ਨਾ ਬਿਲਕੁਲ ਮਾਡਰਨ ਹੈ, ਪਿੰਡਾਂ ਦੇ ਵਿੱਚ ਵੀ ਰਹਿਣ ਦੇ ਬਾਵਜੂਦ। ਹਾਲਾਂਕਿ ਅਸੀਂ ਕਹਿ ਦਿੰਦੇ ਹਾਂ ਕਿ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਬੜੇ ਹੀ ਰਵਾਇਤੀ ਹੁੰਦੇ ਨੇ ਆਪਣੀਆਂ
1: ਜੀ,
0: ਹੈ ਨਾ।

0: ਰਸ ਮਾ ਰਿਵਾਜ਼ਾਂ ਨੂੰ ਲੈ ਕੇ ਜਾਂ ਆਪਣੀ ਸੋਚ ਨੂੰ ਲੈ ਕੇ,
1: ਬਿਲਕੁਲ
0: ਪਰ ਉਹ ਉਹਨਾਂ ਲੋਕਾਂ 'ਚੋਂ ਆਉਂਦੇ ਨੇ ਜਿਹੜੇ ਕਿ ਟਾਈਮ ਦੇ ਨਾਲ ਆਪਣੇ ਆਪ ਨੂੰ ਬਦਲ ਲੈਂਦੇ ਨੇ
1: ਜੀ,
0: ਕਿ ਵੀ ਨਹੀਂ ਜਿਵੇਂ ਰੁੱਤਾਂ ਬਦਲਦੀਆਂ ਨੇ ਹਨਾ,
1: ਬਿਲਕੁਲ
0: ਕਈ ਵਾਰੀ ਸਮੇਂ ਦੇ ਨਾਲ ਆਪਣੀ ਸੋਚ ਨੂੰ ਬਦਲਣਾ ਜ਼ਰੂਰੀ ਹੈ
1: ਜੀ। ਮਤਲਬ ਅੱਜ ਕੱਲ੍ਹ ਜੇ ਬਹੁਤ ਹੀ ਵੱਡਾ ਵਿਸ਼ਾ ਮੈਨੂੰ ਲੱਗਦਾ ਇਹੀ ਹੁੰਦਾ ਲਵ ਮੈਰਿਜ ਜਾਂ ਅਰੇਂਜ ਮੈਰਿਜ ਦਾ, ਹੈ ਨਾ, ਤਾਂ ਜ਼ਿਆਦਾਤਰ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਤਾਂ ਇਸ ਚੀਜ਼ ਨੂੰ ਐਕਸੈਪਟ ਕਰ ਲੈਂਦੇ ਨੇ, ਮੰਨ ਲੈਂਦੇ ਨੇ ਜੇ ਆਪਾਂ ਗੱਲ ਕਰਦੇ ਵੀ ਰਵਾਇਤਾਂ ਦੀ ਰਸਮਾਂ ਦੀ। ਪਰ ਮਤਲਬ ਸ਼ਹਿਰ ਦੇ ਲੋਕਾਂ ਨੂੰ ਥੋੜ੍ਹਾ ਜਿਹਾ ਹੋ ਜਾਂਦਾ ਵੀ ਨਹੀਂ ਵੀ ਜੋ ਅਸੀਂ ਆਪਣੇ ਬੱਚੇ ਲਈ ਸੋਚਾਂਗੇ ਉਹ ਵਧੀਆ ਹੁੰਦਾ। ਪਰ ਹਾਂ ਕੁਛ ਬਜ਼ੁਰਗ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਨਹੀਂ ਵੀ ਸਾਡਾ ਬੱਚਾ ਪੜ੍ਹ ਲਿਖਿਆ ਉਹਨਾਂ ਨੂੰ ਪਤਾ ਵੀ ਕੀ ਸਹੀ ਹੈ ਕੀ ਗਲਤ ਹੈ, ਤਾਂ ਉੱਥੇ ਵੀ ਟਕਰਾਅ ਹੁੰਦੇ ਰਹਿੰਦੇ ਨੇ।
0: ਦੇਖੋ ਇੱਥੇ ਮੈਨੂੰ ਇਹ ਲੱਗਦਾ ਹੁੰਦਾ ਕਿ ਜ਼ਿਆਦਾਤਰ ਜਿਹੜੇ ਆਪਣੀ ਸੋਸਾਇਟੀ ਦੇ ਪੇਰੈਂਟਸ ਨੇ ਨਾ ਉਹ ਬੱਚਿਆਂ ਨੂੰ ਆਪਣੀ ਪ੍ਰੋਪਰਟੀ ਸਮਝਦੇ ਨੇ,
1: ਬਿਲਕੁਲ ਪਰਸਨਲ ਪ੍ਰੋਪਰਟੀ
0: ਹੈ ਨਾ। ਬਲਕਿ ਜਦਕਿ ਇੱਦਾਂ ਨਹੀਂ ਹੋਣਾ ਚਾਹੀਦਾ ਹੈਗਾ, ਬੱਚਿਆਂ ਨਾਲ ਮੋਹ ਲਾਜ਼ਮੀ ਹੈ ਨਾ, ਤੁਸੀਂ ਉਹਨਾਂ ਨੂੰ ਜਨਮ ਦਿੱਤਾ
1: ਜੀ,
0: ਬੱਚਿਆਂ ਦੀ ਤੁਸੀਂ ਇੰਨੇ ਸਾਲਾਂ ਤੱਕ ਪਾਲਣ ਪੋਸ਼ਣ ਕੀਤਾ, ਪਰਵਰਿਸ਼ ਕੀਤੀ ਹੈ ਉਹਨਾਂ ਨੂੰ ਕਿਸੇ ਹੈ ਨਾ ਯੋਗ ਬਣਾਇਆ ਹੈਗਾ, ਪਰ ਤੁਹਾਡੇ ਬੱਚੇ ਦੀ ਵੀ ਆਪਣੀ ਕੋਈ ਜ਼ਿੰਦਗੀ ਹੈ,
1: ਬਿਲਕੁਲ
0: ਹੈ ਨਾ। ਉਹ ਅਗਰ ਤੁਹਾਨੂੰ ਆਪਣੀ ਪਰਵਰਿਸ਼ 'ਤੇ ਭਰੋਸਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਅੱਛੀ ਪਰਵਰਿਸ਼ ਦਿੱਤੀ ਆ ਹਰੇਕ ਫੈਕਟਰ ਦੇ ਵਿੱਚ, ਹਰੇਕ ਮਤਲਬ ਕੈਟੇਗਰੀ ਦੇ ਵਿੱਚ,
1: ਬਿਲਕੁਲ,
0: ਤਾਂ ਤੁਹਾਨੂੰ ਇਹ ਵੀ ਭਰੋਸਾ ਹੋਣਾ ਚਾਹੀਦਾ ਕਿ ਉਹ ਬੱਚਾ ਆਪਣੇ ਲਈ ਜੋ ਚੁਣੇਗਾ ਉਹ ਸਹੀ ਹੀ ਚੁਣੇਗਾ, ਭਾਵੇਂ ਉਹ ਹਮਸਫ਼ਰ ਹੈ ਭਾਵੇਂ ਉਹ ਕਰੀਅਰ ਹੈ,
1: ਬਿਲਕੁਲ
0: ਹੈ ਨਾ। ਜ਼ਿਆਦਾਤਰ ਇੰਡੀਅਨ ਪੇਰੈਂਟਸ ਨੇ ਨਾ ਜਿਹੜੇ ਉਹ ਬੱਚਿਆਂ ਦੇ ਉੱਤੇ ਕਰੀਅਰ ਨੂੰ ਥੋਪਦੇ ਨੇ ਹੈ ਨਾ, ਕਿ ਨਹੀਂ ਤੂੰ ਡਾਕਟਰ ਹੀ ਬਣਨਾ, ਤੂੰ ਇੰਜੀਨੀਅਰ ਹੀ ਬਣਨਾ ਹੈ ਨਾ, ਜਾਂ ਤੂੰ ਲੋਇਰ ਹੀ ਬਣਨਾ, ਐਡਵੋਕੇਟ ਬਣਨਾ। ਮੰਨ ਲਓ ਕਿ ਜਿਸ ਬੱਚੇ ਨੂੰ ਤੁਸੀਂ ਡਾਕਟਰ ਬਣਨ ਲਈ ਕਹਿ ਰਹੇ ਹੋ ਉਹਦਾ ਰੁਝਾਨ ਸੰਗੀਤ 'ਚ ਹੋਵੇ, ਉਹ ਹੈ ਨਾ ਸਿੰਗਰ ਬਣਨਾ ਚਾਹੁੰਦਾ ਹੋਵੇ, ਮਿਊਜ਼ਿਕ ਡਾਇਰੈਕਟਰ ਬਣਨਾ ਚਾਹੁੰਦਾ ਹੋਵੇ, ਉੱਥੇ ਵਧੀਆ ਪਰਫੋਰਮ ਕਰ ਸਕੇ ਅਤੇ ਉਹ ਡਾਕਟਰੀ ਲਾਈਨ ਦੇ ਵਿੱਚ ਇੰਟਰਸਟ ਨਾ ਲਵੇ,
1: ਅਤੇ
0: ਫਿਰ ਇਹੀ ਹੈ ਨਾ ਰੀਜ਼ਨਸ ਬਣਦੇ ਨੇ ਜਦੋਂ ਤੁਸੀਂ ਬਹੁਤ ਜ਼ਿਆਦਾ ਬੱਚਿਆਂ ਦੇ ਉੱਤੇ ਆਪਣੀਆਂ ਇੱਛਾਵਾਂ ਨੂੰ ਥੋਪਦੇ ਹੋ ਨਾ, ਬੱਚੇ ਫਿਰ ਡਿਪਰੈਸ਼ਨ 'ਚ ਜਾਂਦੇ ਨੇ।
1: ਬਿਲਕੁਲ,
0: ਕਿੰਨੇ ਸੁਸਾਈਡਲ ਕੇਸਿਸ ਸਾਡੇ ਸਾਹਮਣੇ ਆ ਜਾਂਦੇ ਨੇ ਕਿ ਬੱਚੇ ਨੇ ਇੰਨੀ ਉੱਚੀ ਬਿਲਡਿੰਗ 'ਚ ਛਾਲ ਮਾਰ ਦਿੱਤੀ ਹੈ ਨਾ। ਇਹ ਸਿਰਫ ਪਿੰਡਾਂ ਜਾਂ ਸ਼ਹਿਰਾਂ ਦਾ ਮੈਟਰ ਨਹੀਂ ਹੈਗਾ, ਇਹ ਸਿਰਫ ਸਾਡੀ ਸੋਚ ਦਾ ਮੈਟਰ ਹੈ।
1: ਬਿਲਕੁਲ, ਮਤਲਬ ਕਈ ਵਾਰੀ ਹੁੰਦਾ ਕਿ ਇੱਕ ਮਤਲਬ ਮੇਰੀ ਨੌਨ 'ਚ ਇੱਕ ਲੜਕਾ ਹੈ, ਉਹਨੇ ਨਾ ਸੋਚਿਆ ਕਿ ਉਹਨੇ ਕਾਰਾਂ ਦੀ ਮਕੈਨਿਕ ਵਾਲਾ ਕੋਰਸ ਕਰਨਾ, ਪਰ ਉਹਦੇ ਪੇਰੈਂਟਸ ਨੇ ਉਹਨੂੰ ਫੋਰਸਫੁਲੀ ਆਰਕੀਟੈਕਚਰ ਦੀ ਡਿਗਰੀ ਕਰਵਾ ਦਿੱਤੀ, ਔਰ ਉਹ ਬੱਚਾ ਫੇਲ ਹੁੰਦਾ ਗਿਆ ਹੁੰਦਾ ਗਿਆ ਹੁੰਦਾ ਗਿਆ, ਮਤਲਬ ਜਿਵੇਂ ਕਿਵੇਂ ਹੋ ਜਾਇਆ ਕਰੇ ਪਾਸ, ਅਤੇ ਐਟ ਦੀ ਐਂਡ ਉਹਨੇ ਮੁੜ ਕੇ ਉੜ ਕੇ ਉਹੀ ਕੰਮ ਸ਼ੁਰੂ ਕੀਤਾ, ਅਤੇ ਹੁਣ ਉਹਨਾਂ ਦੀ ਏਜ ਮੈਨੂੰ ਲੱਗਦਾ 38 ਹੋ ਗਈ, ਅਤੇ ਉਹ ਮੁੜ ਕੇ ਦੁਬਾਰਾ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਇੰਨੇ ਸਾਲਾਂ ਬਾਅਦ, ਅਤੇ ਉਹਨਾਂ ਨੇ ਇੱਕ ਇੱਕ ਮੈਨੂੰ ਜਵਾਬ ਦਿੱਤਾ, ਕਹਿੰਦੇ ਕਿ ਰਾਜੇ ਮੈਂ ਜਿੰਨਾ ਮਰਜ਼ੀ ਮੈਂ ਕਹਿਣ 'ਤੇ ਕਰ ਲਿਆ, ਮੈਂ ਡਿਗਰੀਆਂ ਵੀ ਕਰ ਗਿਆ, ਪਰ ਮੇਰਾ ਮਨ ਨਹੀਂ ਟਿਕਿਆ, ਵੀ ਅਖੀਰ ਦੇ ਵਿੱਚ ਮੈਨੂੰ ਇੱਥੇ ਆ ਗਏ, ਚਾਹੇ ਮੈਂ ਥੋੜ੍ਹਾ ਕੰਮ ਕਰ ਰਿਹਾ ਥੋੜ੍ਹਾ ਕਮਾ ਰਿਹਾ, ਪਰ ਸੰਤੁਸ਼ਟੀ ਇੱਥੇ ਸੀ।
0: ਬਿਲਕੁਲ, ਦੇਖੋ ਜਿੱਥੇ ਤੁਹਾਡੇ ਮਨ ਦੀ ਲਗਨ ਹੁੰਦੀ ਹੈ ਨਾ, ਤੁਹਾਨੂੰ ਲੱਗਦਾ ਹੈ, ਕਹਿੰਦੇ ਨੇ ਕਿ ਡੂ ਵਾਟ ਯੂ ਲਵ,
1: ਬਿਲਕੁਲ,
0: ਤੇ ਲਵ ਵਾਟ ਯੂ ਡੂ, ਜੋ ਤੁਹਾਡਾ ਦਿਲ ਕਰਦਾ ਹੈ ਨਾ, ਜਿਸ ਕੰਮ ਨੂੰ ਤੁਸੀਂ ਪਿਆਰ ਕਰਦੇ ਹੋ ਉਹ ਕਰੋ, ਤੇ ਜਿਹੜਾ ਕੰਮ ਕਰ ਰਹੇ ਹੋ ਉਹਨੂੰ ਪਿਆਰ ਨਾਲ ਕਰੋ,
1: ਬਿਲਕੁਲ,
0: ਹੈ ਨਾ, ਤੁਸੀਂ ਜ਼ਰੂਰ ਕਾਮਯਾਬ ਹੋਵੋਗੇ। ਆਪਣੇ ਮਨ ਦੀ ਸੁਣੋ, ਆਪਾਂ ਕਹਿੰਦੇ ਹਾਂ ਕਿ ਵੀ ਸਭ ਦੀ ਸੁਣਨੀ ਚਾਹੀਦੀ ਹੈ, ਹਨਾ, ਕਹਿੰਦੇ ਨੇ ਕਿ ਸਭ ਦੀ ਸੁਣੋ ਕਰੋ ਮਨ ਦੀ,
1: ਕਰੋ ਮਨ ਦੀ, ਬਿਲਕੁਲ, ਹੈ ਨਾ।
0: ਕਿਸੇ ਵੀ ਦਬਾਅ ਦੇ ਵਿੱਚ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਨਾ, ਤਾਂ ਉਹ ਕੰਮ ਕਦੇ ਵੀ ਸਿਰੇ ਨਹੀਂ ਚੜ੍ਹਦਾ ਹੁੰਦਾ, ਤਾਂ ਉਹ ਜ਼ਰੂਰੀ ਹੈ ਕਿ ਅਸੀਂ ਕਿਸੇ ਦੇ ਦਬਾਅ ਵਿੱਚ ਨਾ ਆਈਏ, ਭਾਵੇਂ ਤੁਹਾਡੇ ਪੇਰੈਂਟਸ ਹੀ ਨੇ।
1: ਬਿਲਕੁਲ, ਪਰ ਸਲਾਹ ਲੈਣੀ ਮੈਨੂੰ ਲੱਗਦਾ ਜ਼ਰੂਰੀ ਵੀ ਹੁੰਦੀ ਹੈ।
0: ਸਲਾਹ ਜ਼ਰੂਰੀ ਹੈ, ਪਰ ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਤੁਸੀਂ ਆਪਣੇ ਪੇਰੈਂਟਸ ਦੇ ਖਿਲਾਫ ਚਲੇ ਜਾਓ। ਹਾਂ, ਇਹ ਹੈ ਕਿ ਤੁਸੀਂ ਅਗਰ ਤੁਹਾਡਾ ਕਿਸੇ ਕੰਮ ਨੂੰ ਕਰਨ ਦਾ ਮਨ ਹੈ
1: ਜੀ,
0: ਹੈ ਨਾ, ਆਪਣੇ ਕਰੀਅਰ 'ਚ ਹੈ ਭਾਵੇਂ, ਜਾਂ ਫਿਰ ਵਿਆਹ ਦਾ ਹੀ ਮੈਟਰ ਹੈਗਾ, ਤੁਸੀਂ ਆਪਣੇ ਪੇਰੈਂਟਸ ਨੂੰ ਮਨਾ ਸਕਦੇ ਹੋ, ਹੈ ਨਾ, ਪੇਰੈਂਟਸ ਦੇ ਖਿਲਾਫ ਨਹੀਂ ਜਾ ਸਕਦੇ, ਪੇਰੈਂਟਸ ਨੂੰ ਮਨਾਇਆ ਜਾ ਸਕਦਾ, ਕਿਉਂਕਿ ਮੈਨੂੰ ਪਤਾ ਹੈ ਕਿ ਮਾਂ ਪਿਓ ਭਾਵੇਂ ਜਿੰਨੇ ਮਰਜ਼ੀ ਸਖਤ ਹੋਣ, ਅੰਤ ਨੂੰ ਉਹ ਮੰਨ ਜਾਂਦੇ ਹੁੰਦੇ ਨੇ, ਭਾਵੇਂ ਉਹ ਤੁਹਾਡੀ ਪੜ੍ਹਾਈ ਦੇ ਮਾਮਲੇ 'ਚ ਹੋਵੇ ਜਾਂ ਕਿਸੇ ਵੀ ਚੀਜ਼ ਦੇ ਮਾਮਲੇ 'ਚ ਹੋਵੇ, ਪੇਰੈਂਟਸ ਦਾ ਸਪੋਰਟ ਹਮੇਸ਼ਾ ਜ਼ਰੂਰੀ ਹੁੰਦਾ, ਪਰ ਪੇਰੈਂਟਸ ਨੂੰ ਮਨਾਇਆ ਜਾ ਸਕਦਾ, ਸਿਰਫ ਇੱਕ ਕੋਸ਼ਿਸ਼ ਕਰਨੀ ਹੁੰਦੀ ਹੈ। ਜਿਹੜੇ ਕੋਸ਼ਿਸ਼ ਤੋਂ ਪਹਿਲਾਂ ਹੀ ਹਾਰ ਮੰਨ ਜਾਂਦੇ ਨੇ, ਫਿਰ ਉਹ ਪੂਰੀ ਉਮਰ ਪਛਤਾਉਂਦੇ ਨੇ।
1: ਬਿਲਕੁਲ,

0: ਪਹਿਲਾਂ ਆਪਾਂ ਇਹੀ ਕਹਿੰਦੇ ਹਾਂ ਵੀ ਨਹੀਂ ਗੱਲ ਕਰੋ, ਤੁਹਾਡੇ
1: ਬਿਲਕੁਲ
0: ਕੋਲ ਕੋਈ ਵੀ ਹੈ, ਤੁਹਾਡਾ ਦੋਸਤ ਹੈ, ਤੁਹਾਡੀ ਫੈਮਿਲੀ ਹੈ, ਉਹਦੇ ਨਾਲ ਗੱਲ ਕਰੋ, ਹੈ
1: ਜੀ।
0: ਨਾ। ਗੱਲ ਕਰਨ ਨਾਲ ਤੁਹਾਡਾ ਮਨ ਹਲਕਾ ਹੋ ਜਾਂਦਾ। ਵੈਸੇ ਵੀ ਆਪਾਂ ਕਹਿੰਦੇ ਹਾਂ ਕਿ ਦੁੱਖ ਵੰਡਣ ਨਾਲ ਘੱਟਦੇ ਨੇ, ਹੈ ਨਾ,
1: ਬਿਲਕੁਲ
0: ਖੁਸ਼ੀਆਂ ਵੰਡਣ ਨਾਲ ਵੱਧਦੀਆਂ ਨੇ। ਅਤੇ ਇੱਦਾਂ ਹੀ ਜੇਕਰ ਅਸੀਂ ਛੋਟੇ ਛੋਟੇ ਬਦਲਾਅ ਕਰਦੇ ਹਾਂ ਨਾ, ਤਾਂ ਉਹਦੇ ਨਾਲ ਲਾਈਫ ਬੜੀ ਕਲਰਫੁੱਲ ਹੋ ਜਾਂਦੀ ਹੈ। ਅਤੇ ਛੋਟੇ ਛੋਟੇ ਬਦਲਾਅ ਹੁੰਦੇ ਨੇ ਸਾਡੀਆਂ ਹੋਬੀਜ਼, ਅਸੀਂ ਆਪਣੇ ਜਿਹੜੇ ਸਾਡੇ ਸ਼ੌਂਕ ਨੇ ਅਸੀਂ ਉਹਨਾਂ ਦੇ ਉੱਤੇ ਵਰਕ ਕਰੀਏ,
1: ਜੀ।
0: ਹੈ ਨਾ। ਕਿਸੇ ਨੂੰ ਪੇਂਟਿੰਗ ਦਾ ਸ਼ੌਂਕ ਹੋਵੇ, ਕਿਸੇ ਨੂੰ ਖਾਣਾ ਬਣਾਉਣ ਦਾ ਸ਼ੌਂਕ ਹੋਵੇ, ਜਾਂ ਫਿਰ ਤੁਹਾਨੂੰ ਜੇਕਰ ਘੁੰਮਣ ਫਿਰਨ ਦਾ ਵੀ ਸ਼ੌਂਕ ਹੈਗਾ, ਤੁਸੀਂ ਮਾੜੀ ਮੋਟੀ ਆਊਟਿੰਗ ਕਰ ਸਕਦੇ ਹੋ, ਹੈ ਨਾ।
1: ਬਿਲਕੁਲ
0: ਅਤੇ ਇਸ ਤੋਂ ਇਲਾਵਾ ਹੋਰ ਵੀ ਮਤਲਬ ਕਈ ਇੰਨੇ ਟੈਲੈਂਟਿਡ ਲੋਕ ਹੁੰਦੇ ਨੇ ਜਿਹੜੇ ਕਿ ਨਾ ਕੁਛ ਲਿਖਦੇ ਪੜ੍ਹਦੇ ਰਹਿੰਦੇ ਨੇ ਹਮੇਸ਼ਾ, ਹੈ ਨਾ। ਕਵਿਤਾਵਾਂ ਲਿਖ ਲੀਆਂ, ਕਹਾਣੀਆਂ ਲਿਖ ਲੀਆਂ,
1: ਜੀ।
0: ਅਤੇ ਉਹ ਵੀ ਇੱਕ ਤਰ੍ਹਾਂ ਨਾਲ ਤਾਂ ਇੱਕ ਤਾਂ ਫੋਨ ਤੋਂ ਉਹਨਾਂ ਤੋਂ, ਹੈ ਨਾ, ਵੈਸੇ ਤਾਂ ਮੈਨੂੰ ਲੱਗਦਾ ਕਿ ਫੋਨ 'ਚ ਹੀ ਲਿਖਦੇ ਨੇ ਅੱਜ ਕੱਲ੍ਹ,
1: ਹਾਂ ਬਿਲਕੁਲ,
0: ਹੈ ਨਾ।
1: ਨੋਟ 'ਤੇ
0: ਉਹ
1: ਲਿਖਣ ਦੇ ਆ।
0: ਨੋਟਬੁੱਕ 'ਤੇ ਪੈਨਸਿਲ ਜਾਂ ਪੈੱਨ ਨਾਲ ਲਿਖਣ ਦਾ ਰਿਵਾਜ਼ ਸ਼ਾਇਦ ਘੱਟ ਗਿਆ
1: ਜੀ।
0: ਹੋਏਗਾ, ਕਿਉਂਕਿ ਫੋਨ 'ਤੇ ਲਿਖਣਾ ਵੀ ਬੜਾ ਸੌਖਾ ਹੈ, ਹੈ ਨਾ। ਇੱਕ ਵੌਇਸ ਟਾਈਪਿੰਗ ਬੜੀ ਹੋ ਜਾਂਦੀ ਹੈ, ਉਹਦੇ
1: ਬਿਲਕੁਲ
0: ਨਾਲ ਤਾਂ ਤੁਹਾਡਾ ਕੰਮ ਬਿਲਕੁਲ ਹੀ ਘੱਟ ਗਿਆ,
1: ਜੀ।
0: ਆਲਸੀ ਬਣਾ ਦਿੰਦਾ ਨਾ ਫੋਨ ਕਈ ਵਾਰੀ। ਅਤੇ ਹੋਰ ਕਿੰਨੀਆਂ ਸਾਰੀਆਂ ਚੀਜ਼ਾਂ ਨੇ ਕਿ ਅਸੀਂ ਮੰਨ ਲਓ ਕਿ ਅਗਰ ਉਦਾਸ ਫੀਲ ਕਰ ਰਹੇ ਹੋ ਨਾ, ਤਾਂ ਅਗਰ ਘਰ ਜਾਣਾ ਹੈ, ਆਫਿਸ ਤੋਂ ਘਰ ਜਾਣਾ ਹੈ, ਤਾਂ ਪੈਦਲ ਜਾਓ, ਹੈ
1: ਜੀ।
0: ਨਾ। ਅਗਰ ਤੁਹਾਨੂੰ ਲੱਗਦਾ ਕਿ ਥੋੜ੍ਹੇ ਹੀ ਰੂਟ ਦਾ ਫਰਕ ਹੈਗਾ, ਤਾਂ ਪੈਦਲ ਜਾਓ। ਚੱਲਣ ਨਾਲ ਤੁਹਾਡੀ ਹੈਲਥ ਵੀ ਅੱਛੀ ਰਹੇਗੀ,
1: ਬਿਲਕੁਲ,
0: ਹੈ ਨਾ। ਅਤੇ ਤੁਸੀਂ ਮਤਲਬ ਇੱਕ ਪਾਸਿਓਂ ਆਪਣਾ ਧਿਆਨ ਵੀ ਹਟਾ ਲਓਗੇ, ਕਿਉਂਕਿ
1: ਜੀ।
0: ਚੱਲਦੇ ਰਾਹ 'ਚ ਚੱਲਦੇ ਚੱਲਦੇ ਤੁਸੀਂ ਕਿੰਨੀਆਂ ਚੀਜ਼ਾਂ ਨੋਟ ਕਰੋਗੇ, ਹੈ ਨਾ। ਕੋਈ ਦੁਕਾਨ, ਕੋਈ ਬੱਚਾ, ਕੋਈ ਜਾਨਵਰ,
1: ਬਿਲਕੁਲ
0: ਕਿੰਨੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਡਿਸਟਰੈਕਟ ਕਰਨਗੀਆਂ।
1: ਬਿਲਕੁਲ, ਜਦੋਂ ਵੀ ਤੁਸੀਂ ਆਪਣੇ ਘਰ ਦੇ ਆਲੇ ਦੁਆਲੇ ਘੁੰਮਦੇ ਹੋ, ਤੁਹਾਨੂੰ ਰਾਹ 'ਚ ਜਾਂਦੇ ਆ ਇੰਨੇ ਲੋਕ ਮਿਲ ਜਾਂਦੇ ਨੇ, ਤੁਸੀਂ ਹਰ ਬੰਦੇ 2-4 ਮਿੰਟ ਵਿਚਾਰ ਸਾਂਝੇ ਕਰਦੇ ਹੋ, ਤੁਹਾਡਾ
0: ਬਿਲਕੁਲ,
1: ਧਿਆਨ ਆਪਣੇ ਆਪ ਗੱਲ ਤੋਂ ਹਟ ਜਾਂਦਾ ਹੈ।
0: ਹਾਂ ਬਿਲਕੁਲ। ਅਤੇ ਕਈ ਲੋਕਾਂ ਨੂੰ ਨਾ ਡਾਇਰੀ ਲਿਖਣ ਦੀ ਵੀ ਆਦਤ ਹੁੰਦੀ ਹੈ, ਕਿ ਉਹ ਆਪਣੀ ਰੋਜ਼ਮਰਰਾ ਦੀਆਂ ਜੋ ਵੀ ਗੱਲਾਂ ਹੁੰਦੀਆਂ ਨੇ ਨਾ, ਉਹ ਡਾਇਰੀ ਦੇ ਵਿੱਚ ਲਿਖਦੇ ਨੇ,
1: ਜੀ
0: ਔਰ ਇਹ ਬਹੁਤ ਵਧੀਆ ਆਦਤ ਹੈ।
1: ਬਿਲਕੁਲ,
0: ਮੈਨੂੰ ਯਾਦ ਹੈ ਕਿ ਜਦੋਂ ਮੈਂ ਪੜ੍ਹਦੀ ਹੁੰਦੀ ਸੀ, ਉਦੋਂ ਮੈਨੂੰ ਬੜੀ ਆਦਤ ਸੀ ਡਾਇਰੀ ਲਿਖਣ ਦੀ। ਮੇਰੀਆਂ ਸਾਂਭੀਆਂ ਪਈਆਂ ਨੇ ਡਾਇਰੀਆਂ, ਇੰਨੀਆਂ ਸਾਰੀਆਂ ਡਾਇਰੀਆਂ ਨੇ ਜਿਹਦੇ ਵਿੱਚ ਮੈਂ ਰੋਜ਼ਮਰਰਾ ਦੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ।
1: ਜੀ।
0: ਅਤੇ ਹੁਣ ਬਾਅਦ ਦੇ ਵਿੱਚ ਫਿਰ ਜਦੋਂ ਪੜ੍ਹਾਈ ਛੁੱਟੀ, ਤਾਂ ਫਿਰ ਡਾਇਰੀ ਲਿਖਣਾ ਵੀ ਛੁੱਟ ਗਿਆ। ਪਰ ਹੁਣ ਜਦੋਂ ਡਾਇਰੀਜ਼ ਨੂੰ ਪੜ੍ਹਦੀ ਹਾਂ ਨਾ, ਫਿਰ ਮੈਨੂੰ ਅੱਛਾ ਫਲਾਣੇ ਦਿਨ ਆਹ ਚੀਜ਼ ਵੀ ਹੋਈ ਸੀ,
1: ਹਾਂ
0: ਹੈ
1: ਬਿਲਕੁਲ,
0: ਨਾ।
1: ਉਹ
0: ਉਹ
1: ਯਾਦਾਂ
0: ਯਾਦਾਂ
1: ਯਾਦਾਂ ਜੁੜ
0: ਹਾਂ,
1: ਜਾਂਦੀਆਂ
0: ਅਸੀਂ
1: ਨੇ
0: ਰੀਕਾਲ ਕਰਦੇ ਹਾਂ ਉਹਨਾਂ
1: ਜੀ।
0: ਚੀਜ਼ਾਂ ਨੂੰ ਅਤੇ ਡਾਇਰੀ ਲਿਖਣਾ, ਹੁਣ ਉਹ ਚੀਜ਼ਾਂ ਨੇ ਅਸੀਂ ਮੋਬਾਈਲ ਦੇ ਵਿੱਚ ਕੈਪਚਰ ਕਰ ਰਹੇ ਹਾਂ ਨਾ, ਫੋਟੋਜ਼ ਲੈ ਰਹੇ ਹਾਂ ਜਾਂ ਰਿਕਾਰਡਿੰਗਸ ਕਰ ਰਹੇ ਹਾਂ,
1: ਜੀ।
0: ਇਹ ਚੀਜ਼ਾਂ ਨੇ। ਅਤੇ ਇਸ ਤੋਂ ਇਲਾਵਾ ਅਸੀਂ ਆਪਣੇ ਘਰ ਦੀ ਸਜਾਵਟ ਵੱਲ ਧਿਆਨ ਦੇ ਸਕਦੇ ਹਾਂ, ਹੈ ਨਾ। ਆਪਣੇ ਘਰ ਦੇ ਕੋਨਿਆਂ ਨੂੰ ਤੁਸੀਂ ਡੈਕੋਰੇਟ ਕਰ ਸਕਦੇ ਹੋ ਕਿਸੇ ਵੀ ਤਰੀਕੇ। ਤੁਸੀਂ ਬਾਗਬਾਨੀ ਵੱਲ ਆਪਣਾ ਧਿਆਨ ਦੇ ਸਕਦੇ ਹੋ, ਘਰੇ
1: ਬਿਲਕੁਲ
0: ਛੋਟੇ ਛੋਟੇ ਕੋਈ ਪਲਾਂਟਸ ਲਗਾ ਲਓ, ਫਲਾਰ ਲਿਆਓ, ਹੈ ਨਾ, ਫੁੱਲਾਂ ਦੇ ਪੌਦੇ
1: ਜੀ।
0: ਲਿਆਓ,
1: ਮੈਨੂੰ
0: ਉਹ
1: ਲੱਗਦਾ
0: ਲਗਾ
1: ਆਪਾਂ
0: ਸਕਦੇ ਹਾਂ।
1: ਵੇਸਟ ਮਟੀਰੀਅਲ ਦੀ ਚੀਜ਼ਾਂ ਬਹੁਤ ਬਣਾ ਸਕਦੇ ਹਾਂ ਘਰੇ, ਹੈ
0: ਹਾਂ,
1: ਨਾ।
0: ਉਹ DIY ਕ੍ਰਾਫਟ,
1: ਹਾਂ
0: ਮੈਂ ਕਹਿੰਦੀ ਹਾਂ, ਬੱਚੇ ਬਹੁਤ ਜ਼ਿਆਦਾ ਇਸ ਚੀਜ਼ 'ਚ ਨਾ ਇੰਟਰਸਟ ਲੈਂਦੇ ਨੇ,
1: ਬਿਲਕੁਲ,
0: ਹੈ ਨਾ। ਕਿਉਂਕਿ ਸਕੂਲਾਂ ਦੇ ਵਿੱਚ ਜ਼ਿਆਦਾਤਰ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਅਸੀਂ ਵੇਸਟ ਚੀਜ਼ਾਂ ਤੋਂ ਕਿਵੇਂ ਵਧੀਆ ਚੀਜ਼ਾਂ ਬਣਾ ਸਕਦੇ ਹਾਂ,
1: ਬਿਲਕੁਲ
0: ਡੈਕੋਰੇਟਿਵ ਚੀਜ਼ਾਂ ਬਣਾ ਸਕਦੇ ਹਾਂ।
1: ਜੀ।
0: ਜਦੋਂ ਉਹ ਘਰ ਵੀ ਆ ਕੇ ਜਦੋਂ ਬੱਚੇ ਕਹਿੰਦੇ ਇਹੋ ਜਿਹੀਆਂ ਚੀਜ਼ਾਂ ਬਣਾਉਂਦੇ ਨੇ ਨਾ, ਫਿਰ ਪਤਾ ਲੱਗਦਾ ਹੈ ਕਿ ਵੀ ਨਹੀਂ, ਬੱਚਾ ਕਿਸੇ ਕੰਮ ਜੋਗਾ ਵੀ
1: ਜਿਵੇਂ
0: ਹੈਗਾ।
1: ਤੁਸੀਂ ਪੌਦਿਆਂ ਦੀ ਗੱਲ ਕਰ ਰਹੇ ਸੀ ਨਾ ਕਿ ਪੌਦੇ ਲਗਾ ਸਕਦੇ ਹਾਂ, ਤਾਂ ਜਿਹੜੀਆਂ ਆਪਣੇ ਘਰੇ ਪਲਾਸਟਿਕ ਦੀਆਂ ਬੋਟਲਸ ਹੁੰਦੀਆਂ, ਉਹਨਾਂ ਨੂੰ ਆਪਾਂ ਕੱਟ ਕੇ ਉਹਦੇ ਵਿੱਚ ਮਿੱਟੀ ਪਾ ਕੇ ਵੀ ਪੌਦੇ ਲਗਾ ਸਕਦੇ ਹਾਂ, ਜਿਵੇਂ ਛੋਟੇ ਛੋਟੇ ਫਲਾਵਰਸ ਹੋ ਗਏ,
0: ਹਾਂ,
1: ਜਾਂ ਬਹੁਤ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਆਪਾਂ ਘਰ ਬਣਾ ਸਕਦੇ ਹਾਂ।
0: ਬਿਲਕੁਲ, ਬੜੀਆਂ ਬਹੁਤ ਸਾਰੀਆਂ ਬਹੁਤ ਸਾਰੇ ਹੀ ਐਕਟੀਵਿਟੀਜ਼ ਨੇ ਜਿਹੜੀਆਂ ਅਸੀਂ ਕਰ ਸਕਦੇ ਹਾਂ। ਮੈਨੂੰ ਲੱਗਦਾ ਕਿ ਮੈਂ ਬਹੁਤ ਥੋੜ੍ਹੀਆਂ ਇੱਥੇ ਮੈਂਸ਼ਨ ਕੀਤੀਆਂ ਨੇ। ਅਤੇ ਜੇਕਰ ਕੋਈ ਹੋਰ ਹੋਬੀ ਹੁੰਦੀ ਹੈ, ਤਾਂ ਉਹਦੀਆਂ ਕਲਾਸਿਸ ਵੀ ਲੱਗਦੀਆਂ ਹੁੰਦੀਆਂ, ਅਸੀਂ ਬਾਹਰ ਜਾ ਕੇ ਸਿੱਖ ਵੀ ਸਕਦੇ ਹਾਂ। ਕਈ
1: ਜੀ
0: ਥਾਵਾਂ 'ਤੇ ਤਾਂ ਜਿਹੜੀਆਂ ਹੋਬੀ ਕਲਾਸਿਸ ਹੁੰਦੀਆਂ ਨੇ ਨਾ, ਉਹ ਫ੍ਰੀ 'ਚ ਵੀ ਸਿਖਾਉਂਦੇ ਹੁੰਦੇ ਆ,
1: ਬਿਲਕੁਲ,
0: ਹੈ ਨਾ। ਜਿਵੇਂ ਸਿਲਾਈ ਕਢਾਈ ਹੋ ਗਈ, ਇਹ ਕਿੰਨੀਆਂ ਥਾਵਾਂ 'ਤੇ ਫ੍ਰੀ ਦੇ ਵਿੱਚ ਸਿਖਾਈ
1: ਮੈਨੂੰ
0: ਜਾਂਦੀ
1: ਲੱਗਦਾ
0: ਹੈ।
1: ਇੱਥੇ ਇੱਥੇ ਮੋਬਾਈਲ ਦੀ ਵਰਤੋਂ ਸਹੀ ਹੋ ਸਕਦੀ ਹੈ,
0: ਹਾਂ,
1: ਹੈ ਨਾ। ਮਤਲਬ
0: ਬਿਲਕੁਲ,
1: ਆਪ ਸਾਰਾ ਕੁਝ ਯੂਟਿਊਬ 'ਤੇ ਸਿੱਖ ਸਕਦੇ ਹਾਂ ਆਪਾਂ, ਚਾਹੇ ਸਿਲਾਈ ਕਢਾਈ ਜਾਂ ਕਿਸੇ ਵੀ ਬੱਚੇ ਨੇ ਕੋਈ ਵੀ ਚੀਜ਼ ਸਿੱਖਣੀ ਆ, ਬਸ
0: ਸਿਲਾਈ
1: ਸਰਚ ਕਰੋ ਤੇ ਤੁਸੀਂ ਪਾ
0: ਸਿਲਾਈ
1: ਸਕਦੇ
0: ਕਢਾਈ
1: ਹੋ।
0: ਸਿੱਖ ਸਕਦੇ ਹਾਂ, ਪਰ ਕਈ ਚੀਜ਼ਾਂ ਜਿਵੇਂ ਤੁਸੀਂ ਅਗਰ ਤੁਹਾਨੂੰ ਪੋਟਰੀ ਦਾ ਸ਼ੌਕ ਹੈ,
1: ਹਾਂ
0: ਹੈ ਨਾ, ਮਿੱਟੀ
1: ਬਿਲਕੁਲ,
0: ਦੇ ਬਰਤਨ ਬਣਾਉਣੇ ਜਾਂ ਕੋਈ ਮੂਰਤੀਆਂ ਬਣਾਉਣੀਆਂ, ਇਹ ਤਾਂ ਤੁਹਾਨੂੰ ਬਾਹਰ ਜਾ ਕੇ ਸਿੱਖਣਾ ਪੈਣਾ, ਹੈ ਨਾ। ਅਤੇ ਸਮਾਂ ਵੀ ਆਪਣਾ ਪੂਰਾ ਹੋ ਗਿਆ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਰੋਜ਼ ਹੀ ਕਨਵੇ ਕਰਦੇ ਹਾਂ, ਹੈ ਨਾ
1: ਜੀ,
0: ਅਤੇ ਸਾਡੇ ਸਰੋਤਾਂ ਨੇ ਜਿਹੜੇ ਮੈਨੂੰ ਲੱਗਦਾ ਕਿ ਉਹਨਾਂ ਚੀਜ਼ਾਂ ਨੂੰ ਸੁਣ ਕੇ ਸ਼ਾਇਦ ਉਹਨਾਂ 'ਤੇ ਅਮਲ ਵੀ ਕਰਦੇ ਹੋਣਗੇ, ਪਰ ਜ਼ਰੂਰੀ ਹੈ ਕਿ ਜੋ ਅਸੀਂ ਕਹਿ ਰਹੇ ਹਾਂ ਉਸ 'ਤੇ ਖੁਦ ਹੀ ਪਹਿਲਾਂ ਅਮਲ ਕਰੀਏ ਅਤੇ, ਹੈ ਨਾ, ਬਾਕੀਆਂ ਨੂੰ ਬਾਅਦ 'ਚ ਉਪਦੇਸ਼ ਦੇਈਏ। ਖੈਰ, ਇਸ ਦੇ ਨਾਲ ਹੀ ਅੱਜ ਦਾ ਫੁਲਕਾਰੀ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਮੋਨਿਕਾ ਨੂੰ
1: ਅਤੇ ਮੈਨੂੰ ਕਮਲਪ੍ਰੀਤ ਕੌਰ ਨੂੰ
0: ਦਿਓ ਇਜਾਜ਼ਤ।

ਤੁਸੀਂ ਹੁਣ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਨਿਊਜ਼ ਔਨ AIR ਐਪ ਤੇ ਸਮਾਂ ਇਸ ਵੇਲੇ ਦੁਪਹਿਰ ਦੇ 12 ਵਜ ਰਹੇ ਨੇ। ਆਓ ਹੁਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

0: ਭੈਣਾਂ ਦਾ ਰੋਜ਼ਾਨਾ ਅਤੇ ਪਸੰਦੀਦਾ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਮੈਂ ਮੋਨਿਕਾ ਅਤੇ ਮੇਰੇ ਨਾਲ
1: ਕਮਲਪ੍ਰੀਤ ਕੌਰ
0: ਜੀ ਕਮਲ ਪ੍ਰੋਗਰਾਮ ਦੀ ਵੈਸੇ ਤਾਂ ਅੱਜ ਐਤਵਾਰ ਹੈ ਪ੍ਰੋਗਰਾਮ ਅੱਜ ਦਾ ਪ੍ਰੋਗਰਾਮ ਹੁੰਦਾ ਹੈ ਫਰਮਾਇਸ਼ੀ ਪੰਜਾਬੀ ਗੀਤਾਂ 'ਤੇ ਆਧਾਰਿਤ ਅਤੇ ਭੈਣਾਂ ਨੂੰ ਬੇਨਤੀ ਹੈ ਕਿ ਪ੍ਰੋਗਰਾਮ ਦੇ ਵਿੱਚ ਹਿੱਸਾ ਲਓ ਫਰਮਾਇਸ਼ਾਂ ਤੁਸੀਂ ਸਾਨੂੰ ਭੇਜਣੀਆਂ ਨੇ ਸਾਡੇ ਵਟਸਐਪ ਨੰਬਰ 'ਤੇ ਭੇਜ ਸਕਦੇ ਹੋ 9465026268 ਦੇ ਉੱਤੇ
1: ਜੀ
0: ਅਤੇ ਤੁਹਾਡੀਆਂ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਤੁਸੀਂ ਫਰਮਾਇਸ਼ ਕਰਨਾ ਨਾਲ ਲਿਖਣਾ ਹੈ ਆਪਣਾ ਨਾਮ ਅਤੇ ਸ਼ਹਿਰ ਅਤੇ ਜਦੋਂ ਤੱਕ ਸਾਡੀ ਕੋਈ ਭੈਣ ਇਸ ਪ੍ਰੋਗਰਾਮ 'ਚ ਸਾਡੇ ਨਾਲ ਕਨੈਕਟ ਕਰਦੀ ਹੈ ਕਮਲ ਅੱਜ ਦੀ ਸੁਰਖੀ ਨਾ ਦੱਸ ਦਈਏ ਭੈਣਾਂ ਨੂੰ ਕੀ ਹੈ
1: ਬਿਲਕੁਲ ਸੋ ਅੱਜ ਦੀ ਸੁਰਖੀ ਹੈ ਜਸਪ੍ਰੀਤ ਕੌਰ ਹੋਰਾਂ ਦੀ ਅਤੇ ਜਸਪ੍ਰੀਤ ਕੌਰ ਉਹ ਨੇ ਜਿਨ੍ਹਾਂ ਨੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਰੁੜਕਾ ਕਲਿਆਂ ਨਾਲੋਂ ਸੰਬੰਧ ਰੱਖਦੇ ਨੇ ਅਤੇ ਇੱਕ ਆਮ ਪਿੰਡ ਦੀ ਕੁੜੀ ਹੋਣ ਦੇ ਬਾਵਜੂਦ ਉਹਨਾਂ ਨੇ ਆਪਣੇ ਸੁਪਨੇ ਨਹੀਂ ਛੱਡੇ ਅਤੇ ਮਿਹਨਤ ਦੇ ਸਹਾਰੇ ਆਪਣੀ ਵੱਖਰੀ ਪਛਾਣ ਬਣਾਈ ਹੈ
0: ਜੀ
1: ਜਸਪ੍ਰੀਤ ਕੌਰ ਦੇ ਜੀਵਨ ਦੇ ਵਿੱਚ ਉਹਨਾਂ ਨੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਕਈ ਪਿੰਡਾਂ 'ਚ ਹੁੰਦਾ ਨਾ ਕਿ ਕੁੜੀਆਂ ਨੂੰ ਘਰਾਂ ਦੀ ਹੱਦਾਂ ਵਿੱਚ ਰੱਖਿਆ ਜਾਂਦਾ ਜਸਪ੍ਰੀਤ ਕੌਰ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਪਰ ਉਹਨਾਂ ਨੇ ਲੋਕਾਂ ਦੀ ਸੋਚ ਨੂੰ ਪਿੱਛੇ ਛੱਡ ਕੇ ਖੇਡਾਂ ਸਮਾਜ ਸੇਵਾ ਜਾਂ ਵੱਡੇ ਕੰਮਾਂ ਲਈ ਮੁੰਡਿਆਂ ਨੂੰ ਅੱਗੇ ਰੱਖਿਆ ਜਾਂਦਾ ਇਸ ਗੱਲ ਨੂੰ ਨਕਾਰਿਆ ਅਤੇ ਗਲਤ ਸਾਬਤ ਕੀਤਾ ਉਹਨਾਂ ਨੇ ਹਿੰਮਤ ਨਾਲ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਅਤੇ ਪਿੰਡਾਂ ਦੀਆਂ ਲੜਕੀਆਂ ਨੂੰ ਖੇਡਾਂ ਅਤੇ ਸਿੱਖਿਆ ਵੱਲ ਪ੍ਰੇਰਿਤ ਕੀਤਾ ਜਸਪ੍ਰੀਤ ਕੌਰ ਨੇ YFC ਰੁੜਕਾ ਕਲਾਂ ਨਾਲ ਜੁੜ ਕੇ ਸਮਾਜਿਕ ਕੰਮ ਕੀਤਾ ਅਤੇ ਉਹਨਾਂ ਦਾ ਮਕਸਦ ਸਿਰਫ ਇੱਕ ਸੀ ਨਾਮ ਬਣਾਉਣਾ ਉਹਨਾਂ ਦਾ ਮਕਸਦ ਨਹੀਂ ਸੀ ਸਗੋਂ ਕੁੜੀਆਂ ਨੂੰ ਅੱਗੇ ਵਧਾਉਣਾ ਉਹਨਾਂ ਦਾ ਇਹ ਵੱਡਾ ਮਕਸਦ ਸੀ ਅਤੇ ਉਹਨਾਂ ਨੇ ਪਿੰਡਾਂ ਦੀਆਂ ਬੱਚੀਆਂ ਨੂੰ ਦੱਸਿਆ ਕਿ ਜੇ ਉਹ ਮਨ ਲਾ ਕੇ ਮਿਹਨਤ ਕਰਨ ਤਾਂ ਉਹਨਾਂ ਦੇ ਸੁਪਨੇ ਪੂਰੇ ਹੋ ਸਕਦੇ ਨੇ ਜਸਪ੍ਰੀਤ ਕੌਰ ਨੇ ਖੇਡਾਂ ਰਾਹੀਂ ਬਹੁਤ ਸਾਰੀਆਂ ਲੜਕੀਆਂ ਦੀ ਜ਼ਿੰਦਗੀ ਵਿੱਚ ਨਵਾਂ ਵਿਸ਼ਵਾਸ ਪੈਦਾ ਕੀਤਾ ਅਤੇ ਉਹਨਾਂ ਦੀ ਜਿਹੜੀ ਮਿਹਨਤ ਹੈ ਅਤੇ ਸਮਾਜ ਲਈ ਕੀਤੇ ਗਏ ਕੰਮ ਨੇ ਉਹਨਾਂ ਨੂੰ ਕਈ ਇਨਾਮ ਨਾਲ ਵੀ ਸਨਮਾਨਿਤ ਇਸ ਲਈ ਕੀਤਾ ਗਿਆ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕ ਅੱਜ ਵੀ ਉਹਨਾਂ ਨੂੰ ਇੱਕ ਪ੍ਰੇਰਣਾ ਵਜੋਂ ਦੇਖਦੇ ਨੇ ਸੋ ਗੱਲ ਉਹੀ ਹੈ ਕਿ ਸਾਨੂੰ ਛੋਟੇ ਛੋਟੀਆਂ ਮੁਸ਼ਕਲਾਂ ਤੋਂ ਹਾਰ ਨਹੀਂ ਮੰਨਣੀ ਚਾਹੀਦੀ ਮੰਨਦੇ ਹਾਂ ਕਈ ਥਾਵਾਂ 'ਤੇ ਰੋਕ ਟੋਕ ਹੁੰਦੀ ਹੈ ਸੋ ਸਾਨੂੰ ਉਹਨਾਂ ਨੂੰ ਛੱਡ ਕੇ ਅੱਗੇ ਵਧਣਾ ਚਾਹੀਦਾ ਅਤੇ ਆਪਣੇ ਸੁਪਨੇ ਪੂਰੇ ਕਰਨੇ ਚਾਹੀਦੇ ਨੇ
0: ਬਿਲਕੁਲ
2: ਆਪਣੀਆਂ ਰੀਝਾਂ ਪੂਰੀਆਂ ਕਰਨ ਦਾ ਹੱਕ ਤਾਂ ਸਾਰਿਆਂ ਦਾ ਬਰਾਬਰ ਦਾ ਹੋਣਾ ਚਾਹੀਦਾ ਨਾ

0: ਪਿਆਰਾ ਹੁੰਦਾ ਹੈ ਨਾ,
1: जी
0: ਜਿੱਥੇ ਪਿਆਰ ਵੀ ਹੁੰਦਾ ਹੈ ਅਤੇ ਝਗੜੇ ਵੀ ਬਹੁਤ ਹੁੰਦੇ ਨੇ ਅਤੇ ਡੂੰਘੀ ਦੋਸਤੀ ਵੀ ਬੜੀ ਹੁੰਦੀ
1: ਬਿਲਕੁਲ
0: ਹੈ ਨਾ। ਉਹ ਮੈਨੂੰ ਲੱਗਦਾ ਕੋਈ ਘਰ ਅਜਿਹਾ ਨਹੀਂ ਹੋਣਾ ਜਿੱਥੇ ਭੈਣ ਭਰਾਵਾਂ ਦੇ ਵਿੱਚ ਆਪਸ 'ਚ ਲੜਾਈ ਨਾ ਹੁੰਦੀ ਹੋਵੇ, ਹੈ ਨਾ, ਇੱਕ ਦੂਜੇ ਦਾ ਕੁਟਾਪਾ ਫਾ ਕਰਦੇ ਹੋਣ, ਇੱਕ ਦੂਜੇ ਦੇ ਬਾਲ ਪੱਟਦੇ ਹੋਣ, ਹੈ ਨਾ, ਅਤੇ ਫਿਰ ਕਿਸੇ ਚੀਜ਼ ਲਈ ਇਕੱਠੇ ਵੀ ਹੋ ਜਾਂਦੇ ਨੇ, ਯੂਨਿਟੀ ਵੀ
1: ਜੀ
0: ਬੜੀ ਹੁੰਦੀ ਹੈ ਨਾ। ਅਤੇ ਇਸੇ ਨੂੰ ਸਮਰਪਿਤ ਅੱਜ ਅਸੀਂ 24 ਮਈ ਨੂੰ ਬ੍ਰਦਰਸ ਡੇ ਵੀ ਮਨਾ ਰਹੇ ਹਾਂ।
1: ਬਿਲਕੁਲ
0: ਬ੍ਰਦਰਸ ਡੇ ਦੀ ਸ਼ੁਰੂਆਤ ਹੋਈ ਸੀ 2005 ਦੇ ਵਿੱਚ, ਅਤੇ ਉਦੋਂ ਤੋਂ ਇਹ ਦਿਨ ਭਰਾਵਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਹਾਲਾਂਕਿ ਹਰੇਕ ਦਿਨ ਹੀ ਭਰਾ ਸਾਡੇ ਜਿਹੜੇ ਨੇ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਨੇ, ਪਰ
1: ਜੀ
0: ਹਮੇਸ਼ਾ ਹੀ ਹੈ ਨਾ, ਮੈਂ ਇੱਕੋ ਗੱਲ ਕਹਿੰਦੀ ਹਾਂ ਵੀ ਖਾਸ ਦਿਨ ਹੀ ਕਿਉਂ, ਅਸੀਂ ਇੱਕ ਦਿਨ ਡੈਡੀਕੇਟ ਕਰਕੇ ਹੀ ਕਿਉਂ ਕਿਸੇ ਨੂੰ ਉਹਦੀ ਖਾਸੀਅਤ, ਉਸਦੀ ਅਹਿਮੀਅਤ
1: ਬਿਲਕੁਲ
0: ਦਰਸਾਈਏ। ਹਰ ਰੋਜ਼ ਹੈ ਨਾ ਕਿੰਨੇ ਹੀ ਐਸੇ ਛੋਟੇ ਛੋਟੇ ਐਫਰਟਸ ਹੁੰਦੇ ਨੇ ਕਿ ਅਸੀਂ ਇੱਕ ਦੂਜੇ ਨੂੰ ਖਾਸ ਮਹਿਸੂਸ ਕਰਵਾ ਸਕਦੇ ਹੁੰਦੇ ਹਾਂ, ਹੈ
1: ਜੀ
0: ਨਾ। ਹਾਲਾਂਕਿ ਆਪਣੇ ਤਾਂ ਦੇਖੋ ਇੰਡੀਆ ਦੇ ਵਿੱਚ ਰੱਖੜੀ ਦਾ ਤਿਉਹਾਰ ਵੀ ਅਸੀਂ ਮਨਾਉਂਦੇ ਹਾਂ,
1: ਬਿਲਕੁਲ
0: ਭਾਈ ਦੂਜ ਦਾ ਤਿਉਹਾਰ ਵੀ ਮਨਾਉਂਦੇ ਹਾਂ, ਅਤੇ ਬ੍ਰਦਰਸ ਡੇ ਜਦੋਂ ਪਹਿਲੀ ਵਾਰ ਮਨਾਇਆ ਗਿਆ ਸੀ, ਇਹਦੇ ਵਿੱਚ ਸੀਗੇ ਅਲਾਬਾਮਾ, ਸੰਯੁਕਤ ਰਾਜ ਅਮਰੀਕਾ, ਅਤੇ ਇਹ ਇਹੋ ਜਿਹੇ ਦੇਸ਼ਾਂ ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ, ਕਿਉਂਕਿ ਅਸੀਂ ਮੈਨੂੰ ਲੱਗਦਾ ਕਿ ਬਾਹਰਲੀ ਕੰਟਰੀਜ਼ ਦੇ ਵਿੱਚ ਨਾ ਰਿਸ਼ਤੇ ਓਨੇ ਕੁ ਇੱਕ ਦੂਜੇ ਨਾਲ ਅਹਿਮੀਅਤ ਨਹੀਂ ਰੱਖਦੇ ਹੁੰਦੇ ਜਿੰਨੇ ਅਸੀਂ ਇੰਡੀਆ ਦੇ ਵਿੱਚ ਰਿਸ਼ਤਿਆਂ ਨੂੰ ਅਹਿਮੀਅਤ
1: ਬਿਲਕੁਲ
0: ਦਿੰਦੇ ਹੁੰਦੇ ਹਾਂ, ਹੈ ਨਾ।
1: ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਕੰਮ ਕਾਰ ਅਜਿਹਾ ਹੁੰਦਾ ਹੈ ਕਿ ਉਹਨਾਂ ਦੇ ਕੋਲ ਸਮਾਂ ਹੀ ਨਹੀਂ ਹੁੰਦਾ ਇੱਕ ਦੂਜੇ ਨੂੰ ਮਿਲਣ ਲਈ। ਮਤਲਬ ਕਈ ਵਾਰ ਕੀ ਹੁੰਦਾ, ਜੇਕਰ ਇੱਕ ਭਰਾ ਦੀ ਸ਼ਿਫਟ ਰਾਤ ਦੀ ਹੈ ਤਾਂ ਭੈਣ ਦੀ ਸਵੇਰੇ ਹੁੰਦੀ ਹੈ, ਹੈ ਨਾ।
0: ਹਾਂ
1: ਭਰਾ ਘਰੇ ਆਉਂਦਾ ਆ, ਭੈਣ ਜਾ ਰਹੀ ਹੁੰਦੀ ਆ, ਜਾਂ ਭੈਣ ਜਾ ਰਹੀ ਹੁੰਦੀ ਆ, ਭਰਾ ਘਰੇ ਆ ਰਿਹਾ ਹੁੰਦਾ, ਜਾਂ ਹੋਰ ਵੀ ਕੋਈ ਰਿਸ਼ਤਾ ਲਾ ਲਈਏ, ਜ਼ਰੂਰੀ ਨਹੀਂ ਇਹੀ।
0: ਬਿਲਕੁਲ
1: ਤਾਂ ਮਤਲਬ ਉਹਦੇ ਵਿੱਚ ਇਹ ਹੁੰਦਾ ਕਿ ਜਦੋਂ ਤੁਸੀਂ ਕਿਸੇ ਰਿਸ਼ਤੇ ਨੂੰ ਸਮਾਂ ਨਹੀਂ ਦਿੰਦੇ, ਆਪਣੀ ਗੱਲਬਾਤ ਨਹੀਂ ਕਰਦੇ, ਤਾਂ ਉਹ ਤੋਂ ਸਾਨੂੰ ਇਹੋ ਜਿਹੇ ਦਿਨ ਮਨਾਉਣ ਦੀ ਲੋੜ ਪੈ ਜਾਂਦੀ ਹੈ।
0: ਹਾਂ, ਅਤੇ ਇਸ ਦੀ ਸ਼ੁਰੂਆਤ ਕੀਤੀ ਸੀਗੀ ਇੱਕ ਵਸਰਾਵਿਕ ਕਲਾਕਾਰ ਅਤੇ ਮੂਰਤੀਕਾਰ ਅਤੇ ਲੇਖਕ ਸੀ ਡੈਨੀਅਲ ਰੋਡਸ ਨੇ। ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਬ੍ਰਦਰਸ ਡੇ ਮਨਾਉਣ ਦੀ ਸ਼ੁਰੂਆਤ ਕੀਤੀ, ਅਤੇ ਜ਼ਿਆਦਾਤਰ ਇਹ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਮਨਾਇਆ ਜਾਂਦਾ ਹੈ, ਪਰ ਹੁਣ ਦੁਨੀਆ ਦੇ ਕਈ ਹੋਰ ਦੇਸ਼ ਵੀ ਨੇ ਜਿਹੜੇ ਇਸ ਨੂੰ ਮਨਾਉਂਦੇ ਨੇ। ਏਸ਼ੀਆਈ ਦੇਸ਼ ਇਸ ਆਸਟ੍ਰੇਲੀਆ, ਰੂਸ, ਭਾਰਤ ਅਤੇ ਯੂਰਪੀ ਦੇਸ਼ ਜਿਵੇਂ ਫਰਾਂਸ ਅਤੇ ਜਰਮਨੀ 24 ਮਈ ਨੂੰ ਬ੍ਰਦਰਸ ਡੇ ਮਨਾਉਂਦੇ ਹੁੰਦੇ ਆ।
1: ਜੀ
0: ਸੋ ਬ੍ਰਦਰਸ ਡੇ ਮਨਾਉਣ ਦਾ ਪਹਿਲਾ ਤਾਂ ਮੰਤਵ ਇਹੀ ਹੈ ਕਿ ਅਸੀਂ ਆਪਣੇ ਭਰਾਵਾਂ ਦੇ ਪ੍ਰਤੀ ਜਿਹੜਾ ਆਪਣਾ ਪਿਆਰ ਹੈ ਉਹਦਾ ਇਜ਼ਹਾਰ ਕਰੀਏ, ਕਿ ਭਾਵੇਂ ਭਰਾ ਸਾਨੂੰ ਕਿੰਨਾ ਮਰਜ਼ੀ ਤੰਗ ਕਰਦੇ ਹੋਣ, ਪਰ ਹਮੇਸ਼ਾ ਉਹ ਸਭ ਤੋਂ ਜ਼ਿਆਦਾ ਦਿਲ ਦੇ ਕਰੀਬ ਰਹਿੰਦੇ ਨੇ,
1: ਬਿਲਕੁਲ।
0: ਭਾਵੇਂ ਵੱਡਾ ਭਰਾ ਹੈ, ਭਾਵੇਂ ਛੋਟਾ ਭਰਾ ਹੈ, ਵੱਡੇ ਭਰਾਵਾਂ ਨੂੰ ਤਾਂ ਅਸੀਂ ਹੈ ਨਾ ਪਿਓ ਦੇ ਬਰਾਬਰ ਰੱਖਦੇ ਹੁੰਦੇ ਹਾਂ, ਕਿ ਅਤੇ ਛੋਟਾ ਭਰਾ ਹਮੇਸ਼ਾ ਪਿਆਰ ਦਾ
1: ਬੱਚਾ।
0: ਪ੍ਰਤੀਕ ਹੁੰਦਾ ਹੈ ਨਾ, ਕਿ ਬੱਚਿਆਂ ਵਾਂਗੂ ਅਸੀਂ ਉਸਨੂੰ ਟ੍ਰੀਟ ਕਰਦੇ ਹੁੰਦੇ ਹਾਂ। ਅਤੇ ਬੜੀਆਂ ਸਾਰੀਆਂ ਚੀਜ਼ਾਂ ਭੈਣ ਭਰਾ ਦੇ ਰਿਸ਼ਤੇ ਦੀਆਂ ਹੁੰਦੀਆਂ ਨੇ ਜਿਹੜੀਆਂ ਹਮੇਸ਼ਾ ਸਾਨੂੰ ਹੈ ਨਾ
1: ਜੀ
0: ਰਾਹਤ ਦਿੰਦੀਆਂ ਨੇ, ਹਮੇਸ਼ਾ ਇੱਕ ਦੂਜੇ ਨਾਲ ਜੁੜੇ ਰਹਿੰਦੇ ਨੇ।
1: ਬਿਲਕੁਲ।
0: ਸੋ ਅੱਜ ਦਾ ਇਹ ਦਿਨ ਤੁਸੀਂ ਸਾਰੇ ਵੀ ਮਨਾਓ, ਆਪਣੇ ਭਰਾਵਾਂ ਨੂੰ ਅਹਿਸਾਸ ਕਰਵਾਓ ਕਿ ਉਹ ਤੁਹਾਡੇ ਲਈ ਕਿੰਨੇ ਖਾਸ ਨੇ, ਹੈ ਨਾ।
1: ਬਿਲਕੁਲ।

0: ਚਿੜੀਆਂ ਘਟ ਗਈਆਂ, ਕੁੜੀਆਂ ਘਟ ਗਈਆਂ, ਮੁਕਦੀ ਜਾਵੇ ਕੁਦਰਤ ਲੋਕੋ। ਅਕਲ ਇਲਮ ਦਾ ਪੱਲਾ ਫੜ ਕੇ ਹੁਣ ਤੇ ਸੋਚੋ, ਹੁਣ ਤੇ ਸੋਚੋ। ਪੁੱਤਰਾਂ ਨੂੰ ਅਪਣਾਉਣ ਵਾਲਿਓ, ਧੀਆਂ ਦਾ ਤੇ ਲਾਉਣ ਵਾਲਿਓ, ਕੁਦਰਤ ਨੂੰ ਕਿਉਂ ਰਹੇ ਵਿਸਾਰ, ਧੀਆਂ ਦਾ ਕਰੋ ਸਤਕਾਰ। ਸਾਂਭ ਲਵੋ ਕੁਦਰਤ ਨੂੰ ਲੋਕੋ, ਵਾਤਾਵਰਣ ਦਾ ਫੜ ਕੇ ਪੱਲਾ, ਜਦ ਕਿਤੇ ਘਰ ਲਈ ਨੂੰਹ ਨੀ ਲੱਭਣੀ, ਕੀ ਕਰੇਗਾ ਪੁੱਤਰ ਕੱਲਾ। ਸਾਰੇ ਬੱਚੇ ਪੁੱਤ ਤੇ ਧੀ ਦੋਵੇਂ ਉਸੇ ਰੱਬ ਦੇ ਜੀ,
1: ਸਾਰੇ ਬੱਚੇ ਪੁੱਤ ਤੇ ਧੀ ਦੋਵੇਂ ਉਸੇ ਰੱਬ ਦੇ ਜੀ।

0: ਦੋ ਪਹੀਆ ਵਾਹਨ ਦੇ ਅੱਗੇ ਬੈਠੋ ਜਾਂ ਪਿੱਛੇ ਹੈਲਮੈਟ ਜ਼ਰੂਰ ਪਾਓ। ਨਜ਼ਰਾਂ ਟ੍ਰੈਫਿਕ ਸਿਗਨਲ ਤੇ ਰੱਖੋ, ਟ੍ਰੈਫਿਕ ਸਿਗਨਲ ਦੀ ਪਾਲਣਾ ਕਰੋ। ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ। ਸੜਕ ਸੁਰੱਖਿਆ ਸਭ ਦੀ ਸੁਰੱਖਿਆ।
1: ਜੀ ਭੈਣੋ, ਪ੍ਰੋਗਰਾਮ ਨਾਰੀ ਲੋਕ ਅੱਜ ਫਰਮਾਇਸ਼ੀ ਵੀ ਹੈ, ਸੋ ਹੁਣ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਸ਼ਾਮਿਲ ਕਰਾਂਗੇ।
2: ਜੀ, ਸੋ ਸਾਨੂੰ ਪਹਿਲੀ ਫਰਮਾਇਸ਼ ਭੇਜਣ ਵਾਲੇ ਨੇ ਚੱਕਲਾ ਬਾਜ਼ਾਰ ਸਮਾਣਾ ਤੋਂ ਸੰਗੀਤਾ ਜਿੰਦਰ। ਇਸਦੇ ਨਾਲ ਹੀ ਅਗਲੀ ਫਰਮਾਇਸ਼ ਮਿਲੀ ਹੈ ਮੁਕਤਸਰ ਤੋਂ ਬਲਜਿੰਦਰ ਕੌਰ ਧੀਮਾਨ, ਰਵਨੀਤ ਅਤੇ ਨਿਸ਼ੂ ਹੋਰਾਂ ਦੀ।
1: ਜੀ, ਅਤੇ ਰਣਜੀਤ ਨਗਰ ਸਿਉਣਾ ਚੌਂਕ ਪਟਿਆਲਾ ਤੋਂ ਕਮਲਾ ਦੇਵੀ, ਰੀਨਾ ਸ਼ਰਮਾ ਹੋਰਾਂ ਨੇ ਫਰਮਾਇਸ਼ ਭੇਜੀ ਹੈ।
2: ਜੀ,
1: ਅਤੇ ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਇੰਦਰਜੀਤ ਕੌਰ ਛਾਬੜਾ ਅਤੇ ਸਵੀਤੀ ਛਾਬੜਾ ਨੇ।
2: ਜੀ, ਇਸਦੇ ਨਾਲ ਹੀ ਸਾਨੂੰ ਅਗਲੀ ਫਰਮਾਇਸ਼ ਭੇਜ ਰਹੇ ਨੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਰੇਖਾ, ਸੋਨੀ, ਸੀਤਾ ਔਰ ਗੀਤਾ। ਔਰ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਫਰਮਾਇਸ਼ ਭੇਜਣ ਵਾਲੇ ਨੇ ਸਹਿਜਪ੍ਰੀਤ ਕੌਰ।
1: ਜੀ, ਬੁੰਦੇਲਖੰਡ ਉੱਤਰ ਪ੍ਰਦੇਸ਼ ਤੋਂ ਦੀਕਸ਼ਾ ਪਾਲ, ਪ੍ਰਤੀਕਸ਼ਾ ਪਾਲ, ਵਿਮਲੇਸ਼ ਪਾਲ ਹੋਰਾਂ ਨੇ ਫਰਮਾਇਸ਼ ਭੇਜੀ ਹੈ। ਪਟੇਲ ਨਗਰ ਮਲੋਟ ਤੋਂ ਗੀਤਾ

0: ਗੁੱਡੀ ਤੂੰ ਆ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਆਟੀ ਕੋਲ ਘਰ ਹੈ। ਓ ਮੰਮੀ ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ ਮੈਂ ਤੈਨੂੰ ਇੱਕ ਗੱਲ ਦੱਸਾਂ।
1: ਹਾਂਜੀ ਮੰਮੀ, ਕੀ ਕਹਿੰਦੇ ਹੋ?
0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
1: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾ ਹੁਣ ਮੈਂ।
0: ਹਾਂ ਹਾਂ ਹੁਣ ਤਾਂ ਤੂੰ ਖਾ ਲੈ। ਗੁੱਡੀ ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਦੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
1: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।

0: प्रोग्राम फुलकारी चगले गीत दी फरमाइश कीती है। माफ करना, प्रोग्राम नारी लोक चल रहे है, नारी लोक दे विच अगले गीत दी फरमाइश कीती है नारकली बाजार ग्राउंड तो कमल पाठक, दीपिका मल्होत्रा ते गाव्या मल्होत्रा ने।
1: जी, अगली फरमाइश सानू मिली है मोहल्ला फतेहगढ़ लुधियाना तो अनीता, ममता, मेघा, पूजा, गुंजन और निधि होरां दी। इस दे नाल ही सानू अगली फरमाइश भेजन वाले ने बक्सर बिहार तो फातिमा खातून अंसारी, सोनम अदीबा, आसमा खातून होरी।
0: ਪਿੰਡ ਸਿਉਣਾ ਤੋਂ ਮਨਜੀਤ ਕੌਰ, ਅਰਸ਼ਦੀਪ ਕੌਰ, ਪਾਲ ਕੌਰ ਅਤੇ ਮਨਵੀਰ ਕੌਰ ਅਤੇ ਵੱਡੀਆਂ ਜਾਲਾਂ ਪਿੰਡ ਤੋਂ ਲਿਖਦੇ ਨੇ ਭੁਪਿੰਦਰ ਕੌਰ ਸੈਣੀ।
1: ਅਤੇ ਰਿੰਗਨੀ ਛੱਤੀਸਗੜ੍ਹ ਤੋਂ ਫਰਮਾਇਸ਼ ਭੇਜਣ ਵਾਲੀ ਭੈਣ ਦਾ ਨਾਮ ਹੈ ਕਰੁਣਾ ਵਰਮਾ ਔਰ ਇਹਨਾਂ ਦੇ ਨਾਲ ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਅਲੀਕਾ ਡੱਬ ਵਾਲੀ ਤੋਂ ਸੁਨੀਤਾ ਹੋਰਾਂ ਦੀ।
0: ਸਰਹੰਦੀ ਬਾਜ਼ਾਰ ਪਟਿਆਲਾ ਤੋਂ ਇਹ ਮੈਸੇਜ ਹੈ ਕਾਂਤਾ ਰਾਣੀ ਰਹੇਜਾ, ਨੀਤੂ, ਜਯੋਤੀ, ਸਜਨੀ ਅਤੇ ਤ੍ਰਿਪਤਾ ਹੋਰਾਂ ਦਾ।
1: ਜੀ,
0: ਇਹਨਾਂ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ। ਫਿਲਮ ਚੰਨ ਪਰਦੇਸੀ ਚੋਂ ਇਹ ਗੀਤ।

0: ਗੀਤ ਤੁਸੀਂ ਸੁਣਿਆ ਮੁਹੰਮਦ ਰਫੀ ਦਾ ਗਾਇਆ।
1: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
2: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
1: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
3: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
4: ਏ ਬੱਬੋ, ਤੂੰ ਕਿੱਥੇ ਗਈ ਤੀ?
5: ਇਹ ਬਸ ਬਾਹਰ ਠੀਕਰੇ ਮਾਂ ਪਾਣੀ ਪਾ ਕੇ ਆਈ ਆ। ਕੁੱਤੇ ਕੀ ਜੀਵ ਨਿਕਲੀ ਪਈ ਤੀ ਗਰਮੀ ਗੇਲ ਤਾਂ।
4: ਹਾਂ, ਪਰ ਸਾਰੇ ਨੀ ਨਾ ਪਾਉਂਦੇ ਪਾਣੀ ਨਾ ਬੇਜਵਾਨਾਂ ਨੂੰ।
5: ਕਿਸੇ ਜੀ ਨੂੰ ਪਾਣੀ ਪਿਲਾਣਾ ਤਾਂ ਸਭ ਤੇ ਬੜਾ ਪੁੰਨ ਕਾ ਕਾਰਜ ਹੈ, ਪਰ ਮੈਨੂੰ ਤਾਂ ਲੋੜ ਪਵਾ ਹਮੇ ਦਾ ਫਰਿੱਜ ਮਤੇ ਕੱਢ ਕੇ ਪੀ ਲਿਆ, ਬੇਜਵਾਨਾਂ ਨੇ ਕਿਸ ਨੂੰ ਕਹਿਣਾ।
4: ਹਾਂ, ਤਾਂ ਹੀ ਤਾਂ ਹਮੇ ਸਾਰਿਆਂ ਨੂੰ ਯੋਹੀ ਬੇਨਤੀ ਕਰਾਂ, ਬਈ ਘਰਾਂ ਤੇ ਬਾਹਰ ਠੀਕਰਿਆਂ ਮਾਂ ਪਾਣੀ ਪਾ ਕੇ ਰੱਖੋ ਤਾਂ ਕਿ ਬੇਜਵਾਨ ਜਾਨਵਰ ਜਾਂ ਪੰਛੀ ਪੀ ਸਕੇ।
0: ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਕਮਲ ਅਗਲੇ ਗੀਤ ਦੀ ਫਰਮਾਇਸ਼ ਕਰਦੇ ਨੇ ਹਰਜਿੰਦਰ ਕੌਰ, ਹਰਦੀਪ ਕੌਰ, ਰਮਨ, ਜੋਤ ਅਤੇ ਜਸ਼ਨ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ
6: ਜੀ। ਸੋ ਅਗਲੀ ਗੀਤ ਦੀ ਫਰਮਾਇਸ਼ ਭੇਜਣ ਵਾਲੇ ਨੇ ਗਿੱਦੜਵਾਹਾ ਤੋਂ ਪ੍ਰਵੀਨ, ਪਾਇਲ ਅਤੇ ਬੀਬੀ ਹਨੀਸ਼ਾ।
0: ਪਿੰਡ ਜਨਸੂਆ ਪਟਿਆਲਾ ਤੋਂ ਜੰਨਤ ਰਾਣੀ, ਰਜਨੀ ਰਾਣੀ, ਖੁਸ਼ੀ ਅਤੇ ਜਸ਼ਨ।
6: ਅਲੀਕਾ ਡੱਬ ਵਾਲੇ ਤੋਂ ਫਰਮਾਇਸ਼ ਭੇਜਣ ਵਾਲੇ ਨੇ ਕਰਮਜੀਤ, ਸਰਬਜੀਤ, ਰਾਣੀ ਅਤੇ ਰਜਨੀ।
0: ਪਿੰਡ ਮੂਲਿਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਪ੍ਰਵੀਨ, ਕਾਠਪਾਲ, ਆਸ਼ਾ, ਦੀਕਸ਼ਾ, ਜੰਨਤ ਅਤੇ ਨੀਸ਼ੂ।
6: ਪਾਵੜਾ ਬਾਜ਼ਾਰ ਪਟਿਆਲਾ ਤੋਂ ਫਰਮਾਇਸ਼ ਭੇਜਣ ਵਾਲੇ ਨੇ ਅਨੰਨਿਆ, ਦਿਮਾਨਸ਼ੀ, ਪੂਨਮ, ਰੀਤੂ ਅਤੇ ਪਾਰਵਤੀ।
0: ਇਹਨਾਂ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰਕਾਸ਼ ਕੌਰ ਦਾ ਇਹ ਗੀਤ।

ਪਟਵਾਰੀ ਨੀ ਮੁੰਡਾ ਆ ਗਿਆ ਨਵਾਂ ਪਟਵਾਰੀ ਜਰੀਬ ਨਾਲ ਕੱਦ ਨਾਪਦਾ ਹੋਏ ਜਰੀਬ ਨਾਲ ਕੱਦ ਨਾਪਦਾ ਨੀ ਇਹਨੂੰ ਪਤਾ।

0: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
1: ਭੈਣੇ ਠੀਕ ਹੈ ਗੁੱਡੀ? ਹੁਣ
2: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨੀ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
1: ਨੀ ਕਿਸੇ ਦੀ ਨਜ਼ਰ ਨੀ ਲੱਗੀ ਕੁੜੀ ਨੂੰ, ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ ਚ ਚਲੀ ਗਈ।
2: ਨੀ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ।
1: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।
3: ਬੀਜੀਆ ਟੂਟੀ ਤਾਂ ਬੰਦ ਕਰ ਦੋ, ਐਂ ਪਾਣੀ ਵਗੀ ਜਾਂਦਾ।
2: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
3: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
2: ਲਕੁੜੇ ਤੂੰ ਤਾਂ ਉਈ ਰੌਲਾ ਪਾ ਲੈਣੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
3: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
2: ਲੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
3: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
4: ਪਾਣੀ ਬਚਾਓ, ਧਰਤੀ ਬਚਾਓ।
5: ਜੀ ਪ੍ਰੋਗਰਾਮ ਨਾਰੀ ਲੋਕ ਦੇ ਆਖਰੀ 7 ਮਿੰਟ ਬਾਕੀ ਨੇ। ਇਸ ਪ੍ਰੋਗਰਾਮ 'ਚ ਤੁਸੀਂ ਭੈਣੋ ਸੁਣ ਰਹੀਆਂ ਹੋ ਅੱਜ ਆਪਣੀ ਪਸੰਦ ਦੇ ਗੀਤ, ਅਤੇ ਅਗਲੀ ਫਰਮਾਇਸ਼ ਕੀਤੀ ਹੈ ਜਲਾਲਾਬਾਦ ਵੈਸਟ ਤੋਂ ਪੂਨਮ ਗਗਨੇਜਾ, ਪ੍ਰੀਆ ਅਤੇ ਦਿਸ਼ਾਨੀ ਹੋਰਾਂ ਨੇ।
6: ਰਾਵਰ ਕਰਨਾਲ ਤੋਂ ਫਰਮਾਇਸ਼ ਭੇਜਣ ਵਾਲੀਆਂ ਭੈਣਾਂ ਨੇ ਰੀਆ, ਸੰਚਿਤਾ, ਸ਼ਿਵਾਨੀ ਅਤੇ ਸੁਮਿਤਾ।
5: ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਜ ਕੌਰ ਅਤੇ ਜੋਤੀ।
6: ਮਲੋਟ ਕੈਂਪ ਤੋਂ ਸੀਮਾ ਜੀ ਸਾਨੂੰ ਫਰਮਾਇਸ਼ ਭੇਜ ਰਹੇ ਨੇ।
5: ਨਨਿਓਲਾ ਅੰਬਾਲਾ ਤੋਂ ਇਹ ਮੈਸੇਜ ਹੈ ਰਣਜੀਤ ਰਵਾਲਾ, ਰੁਪਿੰਦਰ ਰਵਾਲਾ ਅਤੇ ਕਰਨਦੀਪ ਰਵਾਲਾ ਦਾ।
6: ਮੁੱਲਾਪੁਰ ਤੋਂ ਫਰਮਾਇਸ਼ ਭੇਜਣ ਵਾਲੀਆਂ ਭੈਣਾਂ ਨੇ ਅਰੁਣਾ ਜੈਨ, ਨਗੀਨਾ ਜੈਨ, ਸੁਰਬੀ ਜੈਨ, ਇੰਦੂ ਜੈਨ ਹੋਰੀ।
5: ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਦੀਪਿਕਾ ਮਲਹੋਤਰਾ ਅਤੇ ਗਵਿਆ ਮਲਹੋਤਰਾ।
6: ਕਨੇਰਾ ਮੁਹੱਲਾ ਪਟਿਆਲਾ ਤੋਂ ਫਰਮਾਇਸ਼ ਭੇਜਣ ਵਾਲੀਆਂ ਭੈਣਾਂ ਦਾ ਨਾਮ ਹੈ ਨੀਲਮ, ਪਲਕ, ਗੀਤੂ, ਨਿਹਾਰਿਕਾ ਬੱਤਾ ਹੋਰੀ।
5: ਅਤੇ ਦੁਰਗ ਛੱਤੀਸਗੜ੍ਹ ਤੋਂ ਅੰਜਨੀ, ਜੋਤੀ ਵਰਮਾ, ਨਿਧੀ।
6: ਮਹਾਂਦੇਵ ਘਾਟ ਅਮਲੇਸ਼ਵਰ ਤੋਂ ਫਰਮਾਇਸ਼ ਭੇਜਣ ਵਾਲੀਆਂ ਦਾ ਭੈਣਾਂ ਨੇ ਸੁਮਨ, ਤਾਰਿਣੀ, ਜੋਤੀ, ਗੁੜੀਆ ਠਾਕੁਰ।
5: ਅਲੀਸ਼ਾ ਗਿਰੀ, ਪ੍ਰੀਤਿਕਾ, ਹਰਪ੍ਰੀਤ ਕੌਰ, ਅਮਰਜੀਤ ਕੌਰ, ਦਸ਼ਮੇਸ਼ ਨਗਰ, ਤ੍ਰਿਪੜੀ ਤੋਂ।
6: ਕਰਨਵੀਰ ਹਾਊਸ ਤੋਂ ਸਾਨੂੰ ਫਰਮਾਇਸ਼ ਭੇਜ ਰਹੀਆਂ ਨੇ ਮਨਜੀਤ ਕੌਰ ਜੋੜਾ ਅਤੇ ਸਿਮਰਨ ਹੋਰੀ।
5: ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਮਲਕੀਤ ਕੌਰ, ਆਰਤੀ ਰਾਨੀ ਹੋਰਾਂ ਨੇ ਮੈਸੇਜ ਕੀਤਾ।
6: ਮੈਂ ਐਸ ਕੇ ਨਾਭਾ ਤੋਂ ਫਰਮਾਇਸ਼ ਭੇਜ ਰਹੇ ਨੇ ਜੋਤੀ ਰਾਣੀ।
5: ਸੈਕਟਰ 20A ਚੰਡੀਗੜ੍ਹ ਤੋਂ ਕ੍ਰਿਤਿਕਾ ਰਿਸ਼ੀ, ਨੀਲਮ ਰਿਸ਼ੀ ਅਤੇ ਰਿਸ਼ਿਕਾ ਰਿਸ਼ੀ।
6: ਪਿੰਡ ਖਾਰਕੇ, ਸਿਰਸਾ ਤੋਂ ਫਰਮਾਇਸ਼ ਭੇਜ ਰਹੇ ਨੇ ਸਰਗੁਣ, ਇੰਦਰਜੀਤ ਅਤੇ ਮੀਨਾਕਸ਼ੀ।
5: ਚੰਡੀਗੜ੍ਹ ਤੋਂ ਬਿਮਲਾ ਅਨੇਜਾ ਦਾ ਇਹ ਮੈਸੇਜ ਹੈ। ਅਤੇ ਬਸੀ ਪਠਾਣਾ, ਪਿੰਡ ਮੁਕਰਾਮਪੁਰ ਤੋਂ ਮੁਸਕਾਨ, ਪ੍ਰਾਚੀ, ਮਹਿਕ, ਮਨੀ ਅਤੇ ਨੇਹਾ ਹੋਰਾਂ ਦਾ। ਇਹਨਾਂ ਸਭ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਅਮਰਿੰਦਰ ਗਿੱਲ ਦਾ ਗਾਇਆ ਫਿਲਮ ਅੰਗਰੇਜ਼ ਵਿੱਚੋਂ।

ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।

ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੁੰਦਾ ਸਾਡੇ ਪ੍ਰੋਗਰਾਮ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੇ ਵੇਰਵੇ ਅਤੇ ਉਹਨਾਂ ਦੇ ਪ੍ਰਸਾਰਣ ਵਕਤ ਦਾ।

ਹੁਣ ਤੋਂ ਕੁਝ ਪਲ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੀ। 1:10 'ਤੇ ਪੇਸ਼ ਕਰਾਂਗੇ ਪ੍ਰਦੇਸ਼ਿਕ ਸਮਾਚਾਰ ਜੋ ਕਿ ਸਾਡੇ ਜਲੰਧਰ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ। 1:15 ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਗਮੇ ਦਾ ਬਾਕੀ ਰਹਿੰਦਾ ਹਿੱਸਾ। 1:40 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। 2:00 ਪੇਸ਼ ਕਰਾਂਗੇ ਫੌਜੀ ਵੀਰਾਂ ਲਈ ਵਿਸ਼ੇਸ਼ ਪ੍ਰੋਗਰਾਮ ਸਰਫਰੋਸ਼। 2:15 ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ, ਜਿਸ ਦੇ ਵਿੱਚ ਅੱਜ ਆਪਾਂ ਖੁੱਲੀਆਂ ਗੱਲਾਂ ਕਰਾਂਗੇ। 3:00 ਤੋਂ ਲੈ ਕੇ 5:00 ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। 5:00 ਪੇਸ਼ ਕਰਾਂਗੇ ਨਿਊਜ਼ ਹੈਡਲਾਈਨ। 5:02 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। 5:30 ਪੇਸ਼ ਕਰਾਂਗੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਵਿਸ਼ੇਸ਼ ਪ੍ਰੋਗਰਾਮ ਕਿਸਾਨ ਵਾਣੀ। ਸ਼ਾਮ 6:00 ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਅਤੇ 6:05 'ਤੇ ਇੱਕ ਵਾਰ ਫਿਰ ਤੋਂ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ ਦੱਸਿਆ ਜਾਵੇਗਾ। 6:20 'ਤੇ ਪੇਸ਼ ਕਰਾਂਗੇ ਪ੍ਰਦੇਸ਼ਿਕ ਸਮਾਚਾਰ ਜੋ ਕਿ ਸਾਡੇ ਜਲੰਧਰ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ। 6:30 ਲੈ ਕੇ ਹਾਜ਼ਰ ਹੋਵਾਂਗੇ ਨੌਜਵਾਨਾਂ ਲਈ ਵਿਸ਼ੇਸ਼ ਪ੍ਰੋਗਰਾਮ ਵਿਬਕਿਓਰ। 7:00 ਤੁਸੀਂ ਸੁਣੋਗੇ ਨਿਊਜ਼ ਹੈਡਲਾਈਨ ਅਤੇ 7:02 'ਤੇ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਵਿਸ਼ੇਸ਼ ਪ੍ਰੋਗਰਾਮ ਬੰਦਗੀ। 7:30 ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਪੇਸ਼ ਕੀਤੀਆਂ ਜਾਣਗੀਆਂ। 7:40 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ। 8:15 ਪੇਸ਼ ਕਰਾਂਗੇ ਪ੍ਰੋਗਰਾਮ ਗੁਲਦਸਤਾ, ਜਿਸ ਦੇ ਵਿੱਚ ਨਾਵਲਕਾਰ ਹਰਜੀਤ ਕੌਰ ਵਿਰਕ ਹੋਰਾਂ ਨਾਲ ਮੁਲਾਕਾਤ ਕੀਤੀ ਹੈ ਜਸਵੀਰ ਰਾਣਾ ਹੋਰਾਂ ਨੇ। 9:15 ਤੁਸੀਂ ਸੁਣੋਗੇ ਸਮਾਚਾਰ ਸੰਧਿਆ ਜੋ ਕਿ ਸਾਡੇ ਦਿੱਲੀ ਕੇਂਦਰ ਤੋਂ ਰਿਲੇਅ ਕੀਤੀ ਜਾਣਗੀ।

9 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕਰਾਂਗੇ ਕੌਮੀ ਸੇਵਾ ਭਾਰਤੀ ਦਾ ਪ੍ਰਸਾਰਣ ਸਾਡੇ ਦਿੱਲੀ ਕੇਂਦਰ ਤੋਂ। ਦਸ ਵਜੇ ਤੁਸੀਂ ਸੁਣੋਗੇ ਨਿਊਜ਼ ਹੈਡਲਾਈਨ ਅਤੇ 10:02 'ਤੇ ਪੰਜਾਬੀ ਤੜਕਾ। ਸਾਢੇ 10 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਰਜਨੀ ਗੰਧਾ। 11 ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। FM 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੁੰਦਾ ਪ੍ਰੋਗਰਾਮ ਨਗਮੀ ਦਾ। ਨਗਮੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ। ਸੋ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਪਹਿਲਾ ਖੱਤ ਮਿਲਿਆ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦ, VP ਅਸ਼ੋਕ, ਸੁਸ਼ੀਲ, BK ਕਲੇਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ, ਗੁੰਜਨ, ਹਰੀਸ਼, ਸਤੀਸ਼ ਹੋਰਾਂ ਦਾ। ਪ੍ਰੋਗਰਾਮ ਨਗਮੇ ਲਈ ਅਗਲਾ ਖੱਤ ਸਾਨੂੰ ਭੇਜਣ ਵਾਲੇ ਨੇ ਬਕਸਰ ਬਿਹਾਰ ਤੋਂ ਫਾਤਮਾ ਖਾਤੂਨ ਅੰਸਾਰੀ, ਸ਼ਰਫੁਦੀਨ ਅੰਸਾਰੀ ਹੋਰੀ। ਇਸ ਦੇ ਨਾਲ ਹੀ ਸਾਨੂੰ ਅਗਲਾ ਖੱਤ ਮਿਲਿਆ ਡੁਮਰਾਵ ਤੋਂ ਡੱਬੂ ਅੰਸਾਰੀ ਅਤੇ ਸੋਨਮ ਹੋਰਾਂ ਦਾ। ਪ੍ਰੋਗਰਾਮ ਨਗਮੇ ਲਈ ਅਸੀਂ ਅਗਲਾ ਖੱਤ ਸ਼ਾਮਿਲ ਕਰ ਰਹੇ ਹਾਂ ਜੀ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਹੋਰਾਂ ਦਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁੰਦਿਆਂ ਕੁਮਾਰ ਸਾਨੂੰ ਨੂੰ

FM 100.2 MHz ਤੇ ਲਾਈਵ ਸਟ੍ਰੀਮਿੰਗ ਜਰੀ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੁੰਦਾ ਹੈ ਪ੍ਰਦੇਸ਼ਿਕ ਸਮਾਚਾਰ ਦਾ ਜੋ ਕਿ ਸਾਡੇ ਜਲੰਧਰ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੰਜਾਬ ਚੋਣ ਕਮਿਸ਼ਨ ਨੇ ਦੱਸਿਆ ਹੈ ਕਿ ਸੂਬੇ 'ਚ ਆਉਂਦੀ 26 ਮਈ ਨੂੰ ਹੋ ਰਹੀਆਂ ਮਿਊਂਸਪਲ ਚੋਣਾਂ ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ 'ਚ ਨੇ। ਆਮ ਆਦਮੀ ਪਾਰਟੀ ਦੇ 1801, ਕਾਂਗਰਸ ਦੇ 1550, ਭਾਰਤੀ ਜਨਤਾ ਪਾਰਟੀ ਦੇ 1316, ਸ਼੍ਰੋਮਣੀ ਅਕਾਲੀ ਦਲ ਦੇ 1251, ਬਹੁਜਨ ਸਮਾਜ ਪਾਰਟੀ ਦੇ 96 ਅਤੇ 1528 ਆਜ਼ਾਦ ਉਮੀਦਵਾਰ ਇਹ ਚੋਣਾਂ ਲੜਨਗੇ। ਪੰਜਾਬ 'ਚ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਸੂਬਾ ਸਰਕਾਰ ਵੱਲੋਂ ਜ਼ਰੂਰੀ ਪ੍ਰਬੰਧ ਕੀਤੇ ਜਾ ਰਹੇ ਨੇ। ਆਬਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਚੋਣਾਂ ਵਾਲੇ ਇਲਾਕਿਆਂ 'ਚ 26 ਮਈ ਨੂੰ ਡਰਾਈ ਡੇ ਐਲਾਨਿਆ ਗਿਆ ਹੈ। ਉਹਨਾਂ ਦੱਸਿਆ ਕਿ ਡਰਾਈ ਡੇ ਦੌਰਾਨ ਸੰਬੰਧਿਤ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰਾਂ 'ਚ ਸ਼ਰਾਬ ਦੀ ਵਿਕਰੀ, ਵੰਡ ਅਤੇ ਵਰਤੋਂ ਉੱਤੇ ਪੂਰਨ ਪਾਬੰਦੀ ਰਹੇਗੀ। ਇਸ ਦਿਨ ਸਾਰੇ ਠੇਕੇ, ਅਹਾਤੇ, ਬਾਰ, ਹੋਟਲਾਂ 'ਚ ਸਥਿਤ ਬਾਰ ਅਤੇ ਹੋਰ ਸ਼ਰਾਬ ਵੇਚਣ ਵਾਲੇ ਸਥਾਨ ਬੰਦ ਰਹਿਣਗੇ। ਕਪੂਰਥਲਾ ਜੇਲ੍ਹ ਦੀ ਇੱਕ ਬੈਰਕ 'ਚ ਕੈਦੀਆਂ 'ਚ ਵੱਲੋਂ ਕੱਲ੍ਹ ਕਥਿਤ ਤੌਰ 'ਤੇ ਦੇਰ ਰਾਤ ਕੀਤੇ ਗਏ ਹੰਗਾਮੇ ਕਾਰਨ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਿਆ ਏ। ਇਹ ਘਟਨਾ ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਦਰਮਿਆਨ ਝੜਪ ਤੋਂ ਬਾਅਦ ਵਾਪਰੀ। ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਬਲਾਂ ਨਾਲ ਮੌਕੇ 'ਤੇ ਪਹੁੰਚੇ। ਇਸ ਦੌਰਾਨ ਜੇਲ੍ਹ ਦੇ ਅੰਦਰ ਅਤੇ ਆਲੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਏ। ਕਪੂਰਥਲਾ ਦੇ SSP ਗੌਰਵ ਤੂਰਾ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ,
1: ਜ਼ਿਲ੍ਹਾ ਪੁਲਿਸ ਕੋ ਇੱਕ ਇਤਲਾਹ ਮਿਲੀ ਥੀ ਜੇਲ੍ਹ ਅਫੀਸ਼ਲ ਸੇ ਕਿ ਜੇਲ੍ਹ ਕੇ ਅੰਦਰ ਕੁਛ ਕੈਦੀ ਆਪਸ ਮੇਂ ਲੜੇ ਹੈ। ਕੁਛ ਕੈਦੀ ਹੈ ਉਹਨੇ ਜੇਲ੍ਹ ਕੇ ਆਪਣੇ ਬੈਰਿਕਸ ਕੇ ਬਾਹਰ ਓਪਨ ਮੇਂ ਕੁਛ ਚੀਜ਼ੋ ਕੋ ਜੋ ਆਗ ਲਗਾਈ ਹੋਈ ਥੀ ਔਰ ਕੁਛ ਜੋ ਕੈਦੀ ਹੈ ਵੋ ਆਪਸ ਮੇਂ ਲੜ ਰਹੇ ਥੇ। ਤੁਰੰਤ ਹੀ ਸੁਰੱਖਿਆ ਬਲ ਕਾ ਪ੍ਰਯੋਗ ਕਰਤੇ ਹੋਏ ਸਾਰੇ ਕੈਦੀਓ ਕੋ ਆਪਣੀ ਆਪਣੀ ਪੋਜੀਸ਼ਨ ਪੇ ਉਨਕੋ ਵਾਪਸ ਆਪਣੇ ਬੈਰਿਕ ਮੇਂ ਭੇਜਾ ਗਿਆ। ਕੋਈ ਜੇਲ੍ਹ ਬ੍ਰੇਕ ਨਹੀਂ ਹੋਈ ਹੈ। ਇਸ਼ੂ ਇੱਕ ਲੋਕਲਾਈਜ਼ਡ ਇਸ਼ੂ ਥਾ ਜਿਸ ਮੇਂ ਬਲਾਕ ਨੰਬਰ 4 ਕੇ ਕੁਛ ਕੈਦੀ ਆਪਸ ਮੇਂ ਲੜੇ ਥੇ। ਇਹ ਸਾਰੇ ਹਾਰਡਨਡ ਕ੍ਰਿਮੀਨਲਸ ਹੈ ਜਿਨਕੇ ਉੱਪਰ 4 ਜਾਂ 4 ਸੇ ਜ਼ਿਆਦਾ ਮੁਕਦਮੇ ਆਲਰੇਡੀ ਦਰਜ ਹੈ। ਤੋ ਕੁਛ ਸਮੇਂ ਬਾਅਦ ਇਹ ਕੈਦੀਓ ਆ ਕੇ ਇਹ ਛੱਤ ਪੇ ਚੜ ਗਏ ਥੇ। ਪੁਲਿਸ ਬਲ ਕਾ ਪ੍ਰਯੋਗ ਕਰਕੇ ਉਨਕੋ ਵੀ ਨੀਚੇ ਜਾਣੇ ਮੇਂ ਹਮ ਸਫਲ ਹੋਏ ਹੈ। ਕਿਸੇ ਕੋ ਗਨਸ਼ੋਟ ਇੰਜਰੀ ਨਹੀਂ ਹੈ। ਟੀਅਰ ਗੈਸ ਕੀ ਸ਼ੈਲ ਕੀ ਇੰਜਰੀ ਇੱਕ ਕੈਦੀ ਕੋ ਆਈ ਹੈ। ਇਸਕੇ ਇਲਾਵਾ 2 ਔਰ ਕੈਦੀ ਹੈ ਜਿਨਕੋ ਚੋਟੇ ਆਈ ਹੈ ਜੋ ਕਿ ਉਨਕੀ ਆਪਸ ਮੇਂ ਹੀ ਜੋ ਭਿੜਤ ਹੋਈ ਥੀ ਉਸਕੇ ਕਾਰਨ ਜੋ ਚੋਟੇ ਆਈ ਹੈ। ਪ੍ਰਿਜ਼ਨ ਕੇ ਅੰਦਰ ਅਲੱਗ ਅਲੱਗ ਜੋ ਗਰੁੱਪਬਾਜ਼ੀ ਲਗਾਤਾਰ ਹੀ ਚਲਤੀ ਰਹਿਤੀ ਹੈ, ਤਲਖੀ ਆ ਜਾਤੀ ਹੈ, ਤੋ ਉਸ ਵਜ੍ਹਾ ਸੇ ਬੇਸਿਕਲੀ ਆਪਸ ਮੇਂ ਟਸਲ ਹੁਆ।
0: ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਸਰਹੱਦ ਪਾਰ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਗੁਰੂ ਹਰ ਸਹਾਇ ਅਤੇ ਫਿਰੋਜ਼ਪੁਰ 'ਚੋਂ 28 ਕਿਲੋ ਤੋਂ ਵੱਧ ਹੈਰੋਇਨ ਸਮੇਤ 9 ਲੱਖ ਤੋਂ ਵੱਧ ਦੀ ਰਕਮ ਬਰਾਮਦ ਕੀਤੀ ਏ। ਜਾਂਚ ਮੁਤਾਬਕ ਇਸ ਗਿਰੋਹ ਦੇ ਸਬੰਧ ਵਿਦੇਸ਼ਾਂ 'ਚ ਬੈਠੇ ਤਸਕਰਾਂ ਅਤੇ ਹੈਂਡਲਰਾਂ ਨਾਲ ਸਨ, ਜਿਨ੍ਹਾਂ ਨੇ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਭੇਜ ਕੇ ਅੱਗੇ ਵੰਡਣ ਦਾ ਕੰਮ ਸੌਂਪਿਆ ਸੀ। ਇਸ ਮਾਮਲੇ 'ਚ ਅਗਲੇਰੀ ਜਾਂਚ ਜਾਰੀ ਏ। ਦੇਸ਼ ਵਿਆਪੀ ਫਿੱਟ ਇੰਡੀਆ ਮੁਹਿੰਮ ਦੇ ਹਿੱਸੇ ਵਜੋਂ ਸਰਹੱਦੀ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਨੇ ਫਿੱਟ ਇੰਡੀਆ ਸਾਈਡ ਔਨ ਸਾਈਕਲ ਮੁਹਿੰਮ ਦੇ 75ਵੇਂ ਐਡੀਸ਼ਨ ਦੇ ਹਿੱਸੇ ਵਜੋਂ ਸਾਈਕਲ ਰੈਲੀ ਕਰਵਾਈ। ਇਹ ਰੈਲੀ ਪੰਜਾਬ ਫਰੰਟੀਅਰ ਹੈੱਡਕੁਆਰਟਰ BSF ਦੇ ਅਸ਼ਵਨੀ ਸਟੇਡੀਅਮ ਤੋਂ ਸ਼ੁਰੂ ਹੋਈ ਅਤੇ ਇਸ ਵਿੱਚ 250 ਤੋਂ ਵੱਧ BSF ਅਧਿਕਾਰੀਆਂ ਅਤੇ ਜਵਾਨਾਂ ਨੇ ਹਿੱਸਾ ਲਿਆ। ਸਾਈਕਲ ਰੈਲੀ ਨੂੰ BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜ਼ਲੇ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਹਨਾਂ ਨੇ ਸਾਈਕਲਿੰਗ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਬਣਾਈ ਰੱਖਣ ਲਈ ਅਸਰਦਾਰ ਅਤੇ ਬਿਹਤਰੀਨ ਸਾਧਨ ਦੱਸਿਆ। ਰਾਂਚੀ 'ਚ ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ 'ਚ ਗੁਰਿੰਦਰ ਵੀਰ ਸਿੰਘ ਨੇ ਮਰਦਾਂ ਦੀ 100 ਮੀਟਰ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤਿਆ ਏ। ਉਹਨਾਂ ਨੇ ਇਹ ਪ੍ਰਾਪਤੀ ਉੱਤੇ 10:10.9 ਦੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਹਾਸਲ ਕੀਤੀ ਏ। ਉਹਨਾਂ ਦਾ ਪਿਛਲਾ ਰਿਕਾਰਡ 10:17 ਦਾ ਸੀ ਅਤੇ ਉਹਨਾਂ ਨੇ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕਰ ਲਿਆ ਏ। ਇਸ ਪ੍ਰਾਪਤੀ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸਾਡੇ ਹੋਣਹਾਰ ਅਥਲੀਟ ਗੁਰਿੰਦਰ ਵੀਰ ਸਿੰਘ ਨੂੰ ਫੈਡਰੇਸ਼ਨ ਕੱਪ ਦੀ 100 ਮੀਟਰ ਫਰਾਟਾ ਦੌੜ 'ਚ ਸੋਨੇ ਦਾ ਤਮਗਾ ਜਿੱਤਣ ਉੱਤੇ ਬਹੁਤ ਬਹੁਤ ਵਧਾਈ। ਪੰਜਾਬ ਦੇ ਪੁੱਤਰ ਨੇ ਮਹਿਜ਼ 10:9 ਦਾ ਸਮਾਂ ਕੱਢ ਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਏ। ਅੰਮ੍ਰਿਤਸਰ ਦੇ ਅਣਗੜ੍ਹ ਇਲਾਕੇ 'ਚ ਗੈਰ ਕਾਨੂੰਨੀ ਪਟਾਕਾ ਨਿਰਮਾਣ ਖਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਔਰਤ ਨੂੰ ਹਿਰਾਸਤ 'ਚ ਲਿਆ ਏ। ਇਹ ਕਾਰਵਾਈ ਉਸ ਵੇਲੇ ਕੀਤੀ ਗਈ ਜਦੋਂ ਕੁਝ ਦਿਨ ਪਹਿਲਾਂ ਇਸ ਇਲਾਕੇ 'ਚ ਇੱਕ ਘਰ ਅੰਦਰ ਭਿਆਨਕ ਧਮਾਕਾ ਹੋਇਆ ਸੀ ਅਤੇ ਇਸ ਸੰਬੰਧ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ 2 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਸ ਦੇ ਨਾਲ ਹੀ ਪ੍ਰਦੇਸ਼ਕ

0: ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: FM ਬੈਂਡ 2.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋ ਮਿਲਾਓ, ਇਸ ਵੇਲੇ 1:15 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਨਗਮੇ ਦਾ ਬਾਕੀ ਰਹਿੰਦਾ ਹਿੱਸਾ।

0: ਪ੍ਰੋਗਰਾਮ ਨਗਮੇ ਲਈ ਅਸੀਂ ਅਗਲਾ ਖਤ ਸ਼ਾਮਿਲ ਕਰ ਰਹੇ ਹਾਂ ਜੀ ਦਤਰੰਗੀ ਤੋਂ ਹੀ ਭਾਗਵਤ ਵਰਮਾ ਹੋਰਾਂ ਦਾ। ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਅਲਿਕਾ ਡੱਬ ਵਾਲੀ ਤੋਂ ਬਸੰਤ ਸਿੰਘ ਚੌਹਾਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ। ਪ੍ਰੋਗਰਾਮ ਨਗਮੇ ਲਈ ਸਾਨੂੰ ਅਗਲੀ ਫਰਮਾਇਸ਼ ਭੇਜੀ ਹੈ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸੋਭਾ ਨਾਇਕ। ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਤੀਲ, ਸੰਗੀਤਾ ਜੰਦਲ, ਹਸਮੁਖ ਜੰਦਲ ਹੋਰੀ। ਇਸ ਦੇ ਨਾਲ ਹੀ ਅਸੀਂ ਅਗਲੀ ਫਰਮਾਇਸ਼ ਸ਼ਾਮਿਲ ਕਰ ਰਹੇ ਹਾਂ ਮੁਕਤਸਰ ਸਾਹਿਬ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਸਿੰਘ ਔਰ ਰਵਨੀਤ ਅਤੇ ਨਿਸ਼ੂ ਹੋਰਾਂ ਦੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਫਿਲਮ ਕਭੀ ਕਭੀ ਦੇ ਵਿੱਚੋਂ ਇਸ ਗੀਤ ਨੂੰ।
1: To have the fortune to listen to

ਇਸ ਦੇ ਨਾਲ ਹੀ ਪ੍ਰੋਗਰਾਮ ਦੀ ਅਗਲੀ ਜਿਹੜੀ ਫਰਮਾਇਸ਼ ਹੈ ਉਹ ਭੇਜਣ ਵਾਲੇ ਨੇ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ, ਨੀਰਜ, ਜਸ਼ਨ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜਣ ਵਾਲੇ ਨੇ ਪਿੰਡ ਘਣਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘਣਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ, ਪੋਤਾ ਗੁਰਸ਼ਬਦ ਅਤੇ ਪੂਰਾ ਇਹਨਾਂ ਦਾ ਬਰਾੜ ਪਰਿਵਾਰ। ਅਗਲਾ ਖਤ ਸਾਨੂੰ ਮਿਲਿਆ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਹੋਰਾਂ ਦਾ। ਪ੍ਰੋਗਰਾਮ ਨਗਮੇ ਚੱਲ ਰਿਹਾ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਖਤ ਭੇਜਿਆ ਮਸੀਤਾ ਡੱਬ ਵਾਲੀ ਤੋਂ, ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਸਨੀ ਲੋਟ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਖਤ ਭੇਜਣ ਵਾਲੇ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਸੋ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਮੁਕੇਸ਼ ਹੋਰਾਂ ਨੇ।

ਪ੍ਰੋਗਰਾਮ ਚੱਲ ਰਿਹਾ ਨਗਮੇ। ਸੋ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਗਿੱਦੜ ਬਾਹਾਂ ਤੋਂ ਮਨਜੀਤ ਤਨੀਜਾ, ਪ੍ਰਵੀਨ ਤਨੀਜਾ, ਪਾਇਲ ਅਤੇ ਬੇਬੀ ਹਨੀਸ਼ਾ। ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਅਲੀਕਾ ਡੱਬ ਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ, ਰਾਣੀ, ਸੋਨੂੰ ਅਤੇ ਰਜਨੀ। ਇਸਦੇ ਨਾਲ ਹੀ ਸਾਨੂੰ ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਭਾਵੜਾ ਬਾਜ਼ਾਰ ਪਟਿਆਲਾ ਤੋਂ ਵੀਰਾਨ ਕੁਮਾਰ, ਰਵੀ ਕੁਮਾਰ, ਵਿਸ਼ਾਲ, ਅਨੰਨਿਆ, ਦਿਮਾਨਸ਼ੀ, ਪੂਨਮ, ਰੀਤੂ ਅਤੇ ਪਾਰਵਤੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਨਗਮੇ ਦਾ ਅਗਲਾ ਗੀਤ। ਸੋ ਇਸ ਗੀਤ ਨੂੰ ਗਾਇਆ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਹੋਰਾਂ ਨੇ, ਔਰ ਸੰਗੀਤਵਾਦ ਕੀਤਾ ਗੁਲਜ਼ਾਰ ਅਤੇ ਹੋਰਾਂ ਨੇ। ਸੁਣਦੇ ਹਾਂ ਇਸ ਗੀਤ ਨੂੰ।

0: ਬੀਜੀ ਆ ਟੂਟੀ ਤਾਂ ਬੰਦ ਕਰ ਦੋ, ਐਂ ਪਾਣੀ ਵਗੀ ਜਾਂਦਾ।
1: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
0: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
1: ਲਕੁੜਾ ਤੂੰ ਤਾਂ ਉਈ ਰੌਲਾ ਪਾ ਲੈਣੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
0: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
1: ਲੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
0: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
2: ਪਾਣੀ ਬਚਾਓ, ਧਰਤੀ ਬਚਾਓ।
3: ਪ੍ਰੋਗਰਾਮ ਚੱਲ ਰਿਹਾ ਹੈ ਨਗਮੀਤ, ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਸੋ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਮੁੱਖ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਅਗਲਾ ਖਤ ਸਾਨੂੰ ਮਿਲਿਆ ਮਹਿਸਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ ਹੋਰਾਂ ਦਾ। ਕਰਨਵੀਰ ਹਾਊਸ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ ਤੋਂ ਫਰਮਾਇਸ਼ ਭੇਜਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ। ਇਸ ਦੇ ਨਾਲ ਹੀ ਪ੍ਰੋਗਰਾਮ ਨਗਮੇ ਲਈ ਸਾਨੂੰ ਅਗਲਾ ਖਤ ਮਿਲਿਆ ਮਹਾਦੇਵ ਘਾਟ ਅਮਲੇਸ਼ਵਰ ਤੋਂ, ਡੋਮਨ ਠਾਕੁਰ, ਸੁਮਨ ਠਾਕੁਰ, ਮਤਲੇਸ਼, ਤਾਰਨੀ, ਸੂਰਜ, ਜੋਤੀ, ਰਿਆਂਸ਼ ਅਤੇ ਗੁੜੀਆ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦਿਆਂ ਫਿਲਮ ਯਾਦੋ ਕੀ ਬਾਰਾਤ ਦੇ ਵਿੱਚੋਂ ਇਸ ਗੀਤ ਨੂੰ।

ਪ੍ਰੋਗਰਾਮ ਚੱਲ ਰਿਹਾ ਨਗਮੀ ਅਤੇ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਥੱਤ ਭੇਜਣ ਵਾਲੇ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਤਨ ਭਲਿਕ, ਗੀਤੂ, ਕਰਨ, ਨਿਹਾਰਿਕਾ ਅਤੇ ਵੰਸ਼ ਬੱਤਾ। ਅਗਲਾ ਖੱਤ ਸਾਨੂੰ ਮਿਲਿਆ ਹੈ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼, ਬਿੱਟੂ, ਦੀਪਕ ਅਤੇ ਇਹਨਾਂ ਦੇ ਪੂਰੇ ਪਰਿਵਾਰ ਦਾ। ਮਲੋਟ ਕੈਂਪ ਤੋਂ ਸਾਨੂੰ ਖੱਤ ਭੇਜਣ ਵਾਲੇ ਨੇ ਸਤੀਸ਼ ਮੰਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਅਤੇ ਰਮੇਸ਼ ਮੰਗਲਾਨੀ ਹੋਰਾਂ ਦਾ। ਇਹਨਾਂ

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਇਸ ਦੇ ਨਾਲ ਹੀ ਪ੍ਰੋਗਰਾਮ ਨਗਮੇ ਲਈ ਇਸੇ ਗੀਤ ਦੀ ਜੋ ਕਿ ਇੱਕ ਵਕਫੇ ਤੋਂ ਪਹਿਲਾਂ ਚੱਲਿਆ ਸੀ ਉਸ ਲਈ ਫਰਮਾਇਸ਼ ਕੀਤੀ ਸੀ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਪਿੰਡ ਮੁੱਲਿਆਵਾਲੀ ਫਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਦੀਕਸ਼ਾ, ਜੰਨਤ, ਦੀਪਾ, ਬਲਕਾਰ ਅਤੇ ਨਿਸ਼ੂ। ਇਸ ਦੇ ਨਾਲ ਹੀ ਇਸੇ ਗੀਤ ਲਈ ਅਗਲੀ ਫਰਮਾਇਸ਼ ਕੀਤੀ ਸੀ ਸਾਨੂੰ ਬਲਦ ਖੁਰਦ ਤੋਂ ਭਵਾਨੀਗੜ੍ਹ ਸੰਗਰੂਰ ਤੋਂ ਅਸ਼ਵਨੀ ਗਰਗ, ਪੂਜਾ ਗਰਗ, ਵਿਨੋਦ ਗਰਗ, ਪ੍ਰਿੰਕਾ ਗਗਨ ਹੋਰਾਂ ਦੀ। ਦੌਲਤ ਬਾਗ ਮੁਰਾਦਾਬਾਦ ਤੋਂ ਫਰਮਾਇਸ਼ ਭੇਜਣ ਵਾਲੇ ਸੀ ਜ਼ਾਫਰ ਹੁਸੈਨ, ਕਾਸਿਮ ਅਲੀ, ਨਾਇਮਾ ਬੇਗਮ, ਨਦੀਮ ਅਲੀ, ਤੇਜ਼ ਉਨੇਤ। ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ ਤੋਂ ਫਰਮਾਇਸ਼ ਭੇਜਣ ਵਾਲੇ ਨੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਕਾਸ਼ਦੀਪ, ਅਨਹਦ, ਪੋਤਰਾ, ਗੁਰਸ਼ਬਦ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ, ਰਾਹੀ ਮਾਰੇਜ਼ਾ। ਇਹਨਾਂ ਨੇ ਫਰਮਾਇਸ਼ ਭੇਜੀ ਸੀ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਇਸ ਦੇ ਨਾਲ ਹੀ ਉਸ ਵੇਲੇ ਪ੍ਰੋਗਰਾਮ ਨਗਮੇ ਦਾ ਵੇਲਾ ਹੁਣ ਖਤਮ ਹੁੰਦਾ ਹੈ। ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਇਜਾਜ਼ਤ। FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋ ਮਿਲਾਓ ਇਸ ਵੇਲੇ 1:40 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

ਅੱਜ ਪਾਕਿਸਤਾਨ ਦੇ ਬਲੋਚਿਸਤਾਨ 'ਚ ਇੱਕ ਰੇਲਵੇ ਪਟੜੀ 'ਤੇ ਹੋਏ ਧਮਾਕੇ 'ਚ 30 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ। ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ। ਅਤੇ ਆਈ ਪੀ ਐਲ ਕ੍ਰਿਕਟ ਵਿੱਚ ਅੱਜ ਮੁੰਬਈ ਇੰਡੀਅਨਸ ਦਾ ਮੁਕਾਬਲਾ ਮੁੰਬਈ 'ਚ ਬਾਅਦ ਦੁਪਹਿਰ 3:30 ਰਾਜਸਥਾਨ ਰਾਇਲਸ ਨਾਲ, ਅਤੇ ਇੱਕ ਹੋਰ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਹੋਵੇਗਾ। ਅਤੇ ਹੁਣ ਖ਼ਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ 'ਚ ਕਈ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਹੱਤਵਪੂਰਨ ਦਸਿਆ ਅਤੇ ਵਪਾਰ, ਊਰਜਾ, ਗਤੀਸ਼ੀਲਤਾ ਅਤੇ ਖੇਤਰੀ ਸੁਰੱਖਿਆ ਦੇ ਖੇਤਰਾਂ ਵਿੱਚ ਵੀ ਮਹੱਤਤਾ 'ਤੇ ਜ਼ੋਰ ਦਿੱਤੈ। ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਡਾ. ਜੈਸ਼ੰਕਰ ਨੇ ਕਿਹਾ ਕਿ ਸ੍ਰੀ ਰੂਬੀਓ ਦੀ ਭਾਰਤੀ ਫੇਰੀ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਦੋਵੇਂ ਧਿਰਾਂ ਨਿਯਮਿਤ ਸੰਪਰਕ ਵਿੱਚ ਨੇ। ਉਨ੍ਹਾਂ ਇਹ ਵੀ ਕਿਹਾ ਕਿ ਖਾੜੀ ਖੇਤਰ ਬਾਰੇ ਵੀ ਚਰਚਾ ਕੀਤੀ ਗਈ ਅਤੇ ਕੁਆਡ ਮੀਟਿੰਗ ਤੋਂ ਪਹਿਲਾਂ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਤਰਜੀਹ ਬਣਿਆ ਹੋਇਐ। ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਵਪਾਰਕ ਸਮਝੌਤਾ ਜ਼ਰੂਰੀ ਏ। ਉਨ੍ਹਾਂ ਨੇ ਊਰਜਾ ਵਪਾਰ ਵਿੱਚ ਹਾਲੀ 'ਚ ਹੋਏ ਵਿਸਥਾਰ ਦਾ ਵੀ ਸਵਾਗਤ ਕੀਤਾ ਅਤੇ ਕਿਹਾ ਕਿ ਭਾਰਤ ਦੀ ਊਰਜਾ ਸੁਰੱਖਿਆ ਲਈ ਵੱਖ ਵੱਖ ਸਰੋਤਾਂ ਤੋਂ ਊਰਜਾ ਸਪਲਾਈ ਜ਼ਰੂਰੀ ਏ। ਡਾ. ਜੈਸ਼ੰਕਰ ਨੇ ਦੋਵਾਂ ਮੁਲਕਾਂ ਦਰਮਿਆਨ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਉਮੀਦ ਜਤਾਈ ਕਿ ਇਹ ਕਾਨੂੰਨੀ ਗਤੀਵਿਧੀ ਪ੍ਰਭਾਵਿਤ ਨਹੀਂ ਹੋਵੇਗੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਗੱਲਬਾਤ ਤੇ ਵਿਵਾਦਾਂ ਨੂੰ ਹੱਲ ਕਰਨ ਲਈ ਕੂਟਨੀਤਿਕ ਉਪਰਾਲਿਆਂ ਦਾ ਸਮਰਥਨ ਕੀਤੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਮੁੰਦਰੀ ਮਾਰਗਾਂ ਰਾਹੀਂ ਸੁਰੱਖਿਅਤ ਤੇ ਨਿਰਵਿਘਨ ਵਪਾਰ ਦਾ ਸਮਰਥਨ ਕਰਦੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਰਣਨੀਤਿਕ ਭਾਈਵਾਲਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਨੇ ਤੇ ਆਉਣ ਵਾਲੀ ਸਦੀ ਨੂੰ ਆਕਾਰ ਦੇਣ ਵਾਲੇ ਮੁੱਦਿਆਂ ਤੇ ਇੱਕੋ ਜਿਹੇ ਵਿਚਾਰ ਸਾਂਝੇ ਕਰਦੇ ਨੇ। ਸ੍ਰੀ ਰੂਬੀਓ ਨੇ ਕਿਹਾ ਕਿ ਦੋਵੇਂ ਮੁਲਕ ਊਰਜਾ ਮੁੱਦਿਆਂ ਤੇ ਵੀ ਇੱਕੋ ਜਿਹੇ ਵਿਚਾਰ ਸਾਂਝੇ ਕਰਦੇ ਨੇ। ਇਸ ਤੋਂ ਪਹਿਲਾਂ ਅੱਜ ਆਪਣੇ ਉਦਘਾਟਨੀ ਭਾਸ਼ਣ ਵਿੱਚ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਡੂੰਘੇ ਸਹਿਯੋਗ ਤੇ ਆਧਾਰਿਤ ਇੱਕ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਹੈ। ਉਨ੍ਹਾਂ ਇਹ ਗੱਲ ਨਵੀਂ ਦਿੱਲੀ 'ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮੁਲਾਕਾਤ ਦੌਰਾਨ ਦਿੱਤੀ। ਡਾ. ਜੈਸ਼ੰਕਰ ਨੇ ਕਿਹਾ ਕਿ ਭਾਰਤ ਅਮਰੀਕਾ ਸਬੰਧ ਨਾ ਸਿਰਫ਼ ਦੋਵਾਂ ਦੇਸ਼ਾਂ ਨੂੰ ਸਗੋਂ ਵਿਆਪਕ ਦੁਨੀਆਂ ਨੂੰ ਪ੍ਰਭਾਵਿਤ ਕਰਦੇ ਨੇ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਕਈ ਮੁੱਦਿਆਂ 'ਤੇ ਨੇ ਅਤੇ ਦੁਨੀਆਂ ਦੇ ਕਈ ਹਿੱਸਿਆਂ 'ਚ ਸਾਂਝੇ ਹਿੱਤ ਸਾਂਝਾ ਕਰਦੇ ਨੇ। ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਮਾਂ ਗੁੰਝਲਦਾਰ ਹੈ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਦੋਵੇਂ ਧਿਰਾਂ ਖੁੱਲ੍ਹੇ ਵਿਚਾਰਾਂ ਵਾਲੀ ਚਰਚਾ ਵਿੱਚ ਸ਼ਾਮਲ ਹੋਣਗੀਆਂ ਅਤੇ ਇਹ ਗੱਲਬਾਤ ਉਸਾਰੂ ਰਹੇਗੀ। ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇਵਾਂਸੂ ਪਾਂਡਾ ਨੇ ਫਾਲਟਾ ਵਿਧਾਨ ਸਭਾ ਚੋਣ ਲਈ 11ਵੇਂ ਦੌਰ ਦੀ ਗਿਣਤੀ 'ਚ ਵੱਡੀ ਲੀਡ ਹਾਸਲ ਕੀਤੀ ਹੈ। ਇਹ ਗਿਣਤੀ ਡਾਇਮੰਡ ਹਾਰਬਰ ਮਹਿਲਾ ਯੂਨੀਵਰਸਿਟੀ ਵਿੱਚ ਚੱਲ ਰਹੀ ਹੈ। ਆਖਰੀ ਖ਼ਬਰਾਂ ਲਿਖੇ ਜਾਣ ਤੱਕ ਬੀਜੇਪੀ ਦੇ ਦੇਵਾਂਸੂ ਪਾਂਡਾ 44,891 ਵੋਟਾਂ ਨਾਲ ਅੱਗੇ ਸਨ। ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸ਼ੰਭੂਨਾਥ ਦੂਜੇ ਸਥਾਨ 'ਤੇ, ਭਾਰਤੀ ਰਾਸ਼ਟਰੀ ਕਾਂਗਰਸ ਦੇ ਅਬਦੁਲ ਰਜ਼ਾਕ ਮੁੱਲਾ ਤੀਜੇ ਸਥਾਨ 'ਤੇ ਅਤੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਜਹਾਂਗੀਰ ਖਾਨ ਚੌਥੇ ਸਥਾਨ 'ਤੇ ਨੇ। ਗਿਣਤੀ 21 ਗੇੜਾਂ ਵਿੱਚ ਹੋਵੇਗੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਉੱਤੇ ਦੇਸ਼ 'ਚ ਅਰਾਜਕਤਾ ਫੈਲਾਉਣ ਦਾ ਇਲਜ਼ਾਮ ਲਗਾਇਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਬਿਆਨ ਕਾਂਗਰਸ ਪਾਰਟੀ ਅਤੇ ਵਿਰੋਧੀ ਪਾਰਟੀਆਂ ਦੀ ਸਾਜਿਸ਼ ਵੱਲ ਇਸ਼ਾਰਾ ਕਰਦੈ। ਸ੍ਰੀ ਗੋਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਉਦੇਸ਼ ਦੇਸ਼ ਦਾ ਅਕਸ ਖਰਾਬ ਕਰਨਾ, ਸੰਵਿਧਾਨਕ ਸੰਸਥਾਵਾਂ ਦਾ ਅਪਮਾਨ ਕਰਨਾ ਅਤੇ ਵਿਦੇਸ਼ ਜਾ ਕੇ ਵਿਦੇਸ਼ੀ ਸ਼ਕਤੀਆਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦੀ ਅਪੀਲ ਕਰਨਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਰਾਸ਼ਟਰੀ ਹਿੱਤਾਂ ਖਿਲਾਫ਼ ਕੀਤੀਆਂ ਜਾ ਰਹੀਆਂ ਅਜਿਹੀਆਂ ਗਤੀਵਿਧੀਆਂ ਤੋਂ ਚੰਗੀ ਤਰ੍ਹਾਂ ਜਾਣੂ ਨੇ ਅਤੇ ਉਨ੍ਹਾਂ ਨੇ ਵਾਰ ਵਾਰ ਉਨ੍ਹਾਂ ਨੂੰ ਢੁਕਵਾਂ ਜਵਾਬ ਦਿੱਤੈ। ਸ੍ਰੀ ਗੋਇਲ ਨੇ ਕਿਹਾ ਕਿ ਭਾਰਤੀ ਗੱਠਜੋੜ ਦੀ ਸਾਜਿਸ਼ ਕਦੇ ਸਫਲ ਨਹੀਂ ਹੋਵੇਗੀ। ਸਰਕਾਰ ਵਜ਼ਨ ਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਵਿਸਥਾਰ ਕਰੇਗੀ। ਇਸ ਲਈ ਸਾਲ 2013 ਦੇ ਨਿਯਮਾਂ 'ਚ ਸੋਧ ਕੀਤੀ ਗਈ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਨਵੇਂ ਨਿਯਮਾਂ ਦੇ ਮੁਤਾਬਕ ਇਹ ਕੇਂਦਰ ਵਜ਼ਨ ਤੇ ਮਾਪ ਦੀਆਂ 23 ਸ਼੍ਰੇਣੀਆਂ ਦੀ ਪੁਸ਼ਟੀ ਕਰਨ ਦੇ ਯੋਗ ਹੋਣਗੇ। ਇਨ੍ਹਾਂ ਵਿੱਚ ਪੈਟਰੋਲ ਅਤੇ ਡੀਜ਼ਲ, CNG, LPG, LNG ਅਤੇ ਹਾਈਡਰੋਜਨ ਡਿਸਪੈਂਸਰਾਂ ਦੀ ਜਾਂਚ ਸ਼ਾਮਲ ਹੈ। ਇਸਦਾ ਉਦੇਸ਼ ਵਪਾਰ 'ਚ ਪਾਰਦਰਸ਼ਤਾ, ਪ੍ਰਣਾਲੀ 'ਚ ਤਕਨਾਲੋਜੀ ਦੀ ਵਰਤੋਂ ਅਤੇ ਆਲਮੀ ਮਿਆਰਾਂ ਮੁਤਾਬਕ ਇੱਕ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨਾ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਦਾ ਇੱਕ ਲੇਖ ਸਾਂਝਾ ਕੀਤਾ। ਇਸ ਲੇਖ ਵਿਚ ਦਸਿਆ ਗਿਆ ਕਿ ਕਿਸ ਤਰ੍ਹਾਂ ਸਿੱਕਿਮ 'ਚ ਖਾਂਗਚੇਨ ਜ਼ੋਂਗਾ ਦੇ 5 ਵਿਰਾਸਤੀ ਸਥਾਨ ਸਾਲ 2047 ਤੱਕ ਵਿਕਸਿਤ ਸਿੱਕਮ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਰਾਹ ਪੱਧਰਾ ਕਰ ਰਹੇ ਨੇ। ਲੇਖ ਖਾਂਗਚੇਨ ਜ਼ੋਂਗਾ ਨੂੰ ਸਿੱਕਿਮ ਦੀ ਧਰਤੀ ਤੇ ਚੇਤਨਾ ਦੇ ਰੱਖਿਅਕ ਵਜੋਂ ਦਰਸਾਉਂਦਾ ਅਤੇ ਇਸਦੇ ਸਭਿਆਚਾਰਕ, ਅਧਿਆਤਮਿਕ ਤੇ ਇਤਿਹਾਸਕ ਮਹੱਤਵ ਨੂੰ ਵੀ ਉਜਾਗਰ ਕਰਦਾ। ਪੰਜਾਬ 'ਚ ਕਪੂਰਥਲਾ ਜੇਲ੍ਹ ਦੇ ਇੱਕ ਬੈਰਕ ਵਿਚ ਕੈਦੀਆਂ 'ਚ ਕੱਲ੍ਹ ਕਥਿਤ ਤੌਰ 'ਤੇ ਦੇਰ ਰਾਤ ਹੋਏ ਹੰਗਾਮੇ ਕਾਰਨ ਜੇਲ੍ਹ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਇਹ ਘਟਨਾ ਕੈਦੀਆਂ ਦੇ ਦਰਮਿਆਨ

0: ਅਧੀਨ ਵਿਚਾਰ ਅਧੀਨ ਕੈਦੀਆਂ ਦਰਮਿਆਨ ਝੜਪ ਤੋਂ ਬਾਅਦ ਵਾਪਰੀ। ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਬਲਾਂ ਦੇ ਨਾਲ ਮੌਕੇ ਤੇ ਪਹੁੰਚੇ। ਇਸ ਦੌਰਾਨ ਜੇਲ੍ਹ ਦੇ ਅੰਦਰ ਤੇ ਆਲੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਬਾਰੇ ਕਪੂਰਥਲਾ ਦੇ SSP ਗੌਰਵ ਤੋਰਾ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ।
1: जिला पुलिस को एक इत्तला मिली थी जेल ऑफिशियल से कि जेल के अंदर कुछ कैदी आपस में लड़े हैं। कुछ कैदी है उन्होंने जेल के अपने बैरिक्स के बाहर ओपन में कुछ चीजों को जो आग लगाई हुई थी और कुछ जो कैदी है वो आपस में लड़ रहे थे। तुरंत ही सुरक्षा बल का प्रयोग करते हुए सारे कैदियों को अपनी अपनी पोजिशन पे उनको वापस अपने बैरिक में भेजा गया। कोई जेल ब्रेक नहीं हुई है। इशू एक लोकलाइज इशू था जिसमें ब्लॉक नंबर 4 के कुछ कैदी आपस में लड़े थे। ये सारे हार्डन्ड क्रिमिनल्स है जिनके ऊपर 4 या 4 से ज्यादा मुकदमे ऑलरेडी दर्ज है। तो कुछ समय बाद ये कैदियों ने आके ये छत पे चढ़ गए थे। पुलिस बल का प्रयोग करके उनको भी नीचे जाने में हम सफल हुए हैं। किसी को गनशॉट इंजरी नहीं है। टियर गैस की शेल की इंजरी एक कैदी को आई है। इसके अलावा 2 और कैदी हैं जिनको चोटें आई हैं, जो कि उनकी आपस में ही जो भिड़त हुई थी उसके कारण जो चोटें आई हैं। प्रिजन के अंदर अलग अलग जो ग्रुपबाजी लगातार ही चलती रहती है, तल्खी आ जाती है, तो उस वजह से बेसिकली आपस में टसल हुआ।
0: ਦੇਸ਼ ਵਿਆਪੀ ਫਿਟ ਇੰਡੀਆ ਮੁਹਿੰਮ ਦੇ ਹਿੱਸੇ ਵਜੋਂ ਸੀਮਾ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਨੇ ਅੱਜ ਫਿਟ ਇੰਡੀਆ ਸਾਈਡ ਆਨ ਸਾਈਕਲ ਮੁਹਿੰਮ ਦੇ 75ਵੇਂ ਐਡੀਸ਼ਨ ਦੇ ਹਿੱਸੇ ਵਜੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ BSF ਦੇ ਡਾਇਮੰਡ ਜੁਬਲੀ ਜਸ਼ਨਾਂ ਨੂੰ ਮਨਾਉਣ ਲਈ ਸਰੀਰਕ ਤੰਦਰੁਸਤੀ, ਇੱਕ ਸਿਹਤਮੰਦ ਜੀਵਨ ਸ਼ੈਲੀ ਤੇ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਰਿਹਾ। ਇਹ ਰੈਲੀ ਪੰਜਾਬ ਫਰੰਟੀਅਰ ਹੈੱਡਕੁਆਰਟਰ BSF ਦੇ ਅਸ਼ਵਨੀ ਸਟੇਡੀਅਮ ਤੋਂ ਸ਼ੁਰੂ ਹੋਈ ਤੇ ਇਸ ਵਿੱਚ 250 ਤੋਂ ਵੱਧ BSF ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਸਮਾਗਮ ਨੇ ਸਰੀਰਕ ਤੰਦਰੁਸਤੀ ਬਣਾਈ ਰੱਖਣ ਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਵਚਨਬੱਧਤਾ ਨੂੰ ਦਰਸਾਇਆ। ਸਾਈਕਲ ਰੈਲੀ ਨੂੰ BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਚੇਲੇ ਨੇ ਝੰਡੀ ਦੇ ਕੇ ਰਵਾਨਾ ਕੀਤਾ। ਸਾਈਕਲ ਰੈਲੀ ਨੇ ਜਲੰਧਰ ਦੀਆਂ ਵੱਖ ਵੱਖ ਮਹੱਤਵਪੂਰਨ ਥਾਵਾਂ ਤੇ ਰਸਤਿਆਂ ਚੋਂ ਲੰਘਦੇ ਹੋਏ ਸਰੀਰਕ ਤੰਦਰੁਸਤੀ ਦਾ ਸੁਨੇਹਾ ਦਿੱਤਾ। ਉਧਰ ਆਕਾਸ਼ਵਾਣੀ ਦੀ 90ਵੀਂ ਵਰੇਗੰਢ ਮਨਾਉਣ ਲਈ ਕਿਰਸਿਓਂਗ ਇਕਾਈ ਨੇ ਅੱਜ ਆਕਾਸ਼ਵਾਣੀ ਐਟ 90 ਮੈਰਾਥਨ ਦਾ ਆਯੋਜਨ ਕੀਤਾ। 3 ਕਿਲੋਮੀਟਰ ਦੀ ਇਸ ਦੌੜ ਵਿਚ 50 ਤੋਂ ਵੱਧ ਮਰਦ ਤੇ ਮਹਿਲਾ ਦੌੜਾਕਾਂ ਨੇ ਹਿੱਸਾ ਲਿਆ। ਕੁਰਸਿਓਂਗ ਵਿਧਾਇਕ ਸੋਨਮ ਲਾਮਾ ਨੇ ਮੈਰਾਥਨ ਨੂੰ ਝੰਡੀ ਦਿਖਾਈ। ਅੱਜ ਪਾਕਿਸਤਾਨ ਦੇ ਬਲੋਚਿਸਤਾਨ ਚ ਇਕ ਰੇਲਵੇ ਪਟੜੀ ਤੇ ਹੋਏ ਧਮਾਕੇ ਚ 30 ਲੋਕ ਮਾਰੇ ਗਏ ਤੇ ਕਈ ਜ਼ਖਮੀ ਹੋਏ ਨੇ। ਇਹ ਧਮਾਕਾ ਰਾਜਧਾਨੀ ਕੋਇਟਾ ਦੇ ਚਮਨ ਫਾਟਕ ਰੇਲਵੇ ਸਟੇਸ਼ਨ ਦੇ ਨੇੜੇ ਹੋਇਆ। ਇਕ ਰੇਲ ਗੱਡੀ ਨੂੰ ਮਾਮੂਲੀ ਨੁਕਸਾਨ, ਜਦਕਿ ਨੇੜੇ ਖੜੀਆਂ 10 ਹੋਰ ਰੇਲ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਧਮਾਕੇ ਤੋਂ ਬਾਅਦ ਪਿਸ਼ਾਵਰ ਜਾਣ ਵਾਲੀ ਜਾਫਰ ਐਕਸਪ੍ਰੈਸ ਨੂੰ ਕੋਇਟਾ ਰੇਲਵੇ ਸਟੇਸ਼ਨ ਤੇ ਰੋਕ ਦਿੱਤਾ ਗਿਆ। ਸ਼ਹਿਰ ਦੇ ਅੰਦਰ ਅਦਾਰਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਫੈਡਰੇਸ਼ਨ ਕੱਪ ਐਥਲੈਟਿਕ ਚੈਂਪੀਅਨਸ਼ਿਪ ਵਿਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਮੁਕਾਬਲੇ ਚ ਸੋਨੇ ਦਾ ਤਮਗਾ ਜਿੱਤਿਆ। ਉਨਾਂ ਇਹ ਉਪਲਬਧੀ 10.0 ਨੂੰ ਸੈਕਿੰਡ ਦੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਹਾਸਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਥਲੀਟ ਗੁਰਵਿੰਦਰ ਵੀਰ ਸਿੰਘ ਨੂੰ ਸੋਨੇ ਦਾ ਤਮਗਾ ਜਿੱਤਣ ਤੇ ਵਧਾਈ ਦਿੰਦਿਆਂ ਕਿਹਾ ਕਿ 2 ਦਿਨਾਂ ਚ ਦੂਜਾ ਨੈਸ਼ਨਲ ਰਿਕਾਰਡ ਤੋੜ ਕੇ ਪੰਜਾਬ ਦੇ ਪੁੱਤਰ ਨੇ ਦੇਸ਼ ਦੁਨੀਆਂ ਚ ਸੂਬੇ ਦਾ ਨਾਮ ਵੀ ਚਮਕਾਇਆ ਏ। IPL ਕ੍ਰਿਕਟ ਵਿਚ ਅੱਜ 2 ਮੈਚ ਹੋਣਗੇ। ਪਹਿਲੇ ਮੈਚ ਵਿਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਮੁੰਬਈ ਚ ਰਾਜਸਥਾਨ ਰਾਇਲਸ ਨਾਲ ਬਾਅਦ ਦੁਪਹਿਰ 3:30 ਸ਼ੁਰੂ ਹੋਵੇਗਾ। ਦੂਜਾ ਮੈਚ ਕੋਲਕਾਤਾ ਨਾਈਟ ਰਾਈਡਰਸ ਤੇ ਦਿੱਲੀ ਕੈਪੀਟਲਸ ਦਰਮਿਆਨ ਸ਼ਾਮੀ 7:30 ਖੇਡਿਆ ਜਾਵੇਗਾ। ਜੇਤੂ ਟੀਮਾਂ ਨੂੰ ਪਲੇ ਆਫ ਚ ਜਗ੍ਹਾ ਮਿਲੇਗੀ। ਪੰਜਾਬ ਕਿੰਗਸ ਨੇ ਕੱਲ ਟੂਰਨਾਮੈਂਟ ਵਿਚ ਲਖਨਊ ਸੁਪਰ ਜਾਇੰਟਸ ਨੂੰ ਹਰਾਇਆ ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਵਿਦੇਸ਼ ਮੰਤਰੀ ਡਾ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ ਚ ਕਈ ਮੁੱਦਿਆਂ ਤੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਹੱਤਵਪੂਰਨ ਕਰਾਰ ਦਿੱਤਾ। ਸਰਕਾਰ ਵਜ਼ਨ ਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਕਰੇਗੀ ਵਿਸਥਾਰ। ਅੱਜ ਪਾਕਿਸਤਾਨ ਦੇ ਬਲੋਚਿਸਤਾਨ ਚ ਇਕ ਰੇਲਵੇ ਪਟੜੀ ਤੇ ਹੋਏ ਧਮਾਕੇ ਚ 30 ਲੋਕਾਂ ਦੀ ਮੌਤ, ਕਈ ਜ਼ਖਮੀ। ਫੈਡਰੇਸ਼ਨ ਕੱਪ ਐਥਲੈਟਿਕ ਚੈਂਪੀਅਨਸ਼ਿਪ ਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਚ ਸੋਨੇ ਦਾ ਤਮਗਾ ਜਿੱਤਿਆ। ਅਤੇ IPL ਕ੍ਰਿਕਟ ਵਿਚ ਅੱਜ ਮੁੰਬਈ ਇੰਡੀਅਨਸ ਦਾ ਮੁਕਾਬਲਾ ਮੁੰਬਈ ਚ ਬਾਅਦ ਦੁਪਹਿਰ 3:30 ਰਾਜਸਥਾਨ ਰਾਇਲਸ ਨਾਲ ਅਤੇ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਪ੍ਰੋਗਰਾਮ ਚੱਲ ਰਿਹਾ ਫੌਜੀ ਵੀਰਾਂ ਲਈ ਵਿਸ਼ੇਸ਼ ਪ੍ਰੋਗਰਾਮ ਸਰਫਰੋਸ਼। ਸੋ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ, ਅਗਲਾ ਗੀਤ ਸੁਣਾਉਂਦੇ ਹਾਂ ਸਿੰਗਰ ਆਕਾਂਸ਼ਾ ਸ਼ਰਮਾ ਦੀ ਆਵਾਜ਼ ਦੇ ਵਿੱਚ।

0: ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨਿਯਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
1: ਪ੍ਰੋਗਰਾਮ ਚੱਲ ਰਿਹਾ ਸਰਫਰੋਸ਼, ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਜੀ ਬੈਜੂ ਮੰਗੇਸ਼ਕਰ ਨੇ। ਸੁਣਦੇ ਹਾਂ ਇਸ ਪਿਆਰੇ ਜਿਹੇ ਗੀਤ ਨੂੰ।

ਇਸੇ ਗੀਤ ਦੇ ਨਾਲ ਪ੍ਰੋਗਰਾਮ ਨਗਮੀ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਇਜਾਜ਼ਤ। FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ 2:15 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

ਸਾਂਝੇ ਕਰ ਸਕਦੇ ਹੋ। ਸਾਡਾ ਵਿਚਾਰ ਸਾਂਝੇ ਕਰਨ ਲਈ ਸਾਡਾ ਨੰਬਰ ਹੈ 2284-94-0175, ਸਾਡੇ ਪਟਿਆਲੇ ਦਾ ਏਰੀਆ ਕੋਡ ਹੈ। ਨੰਬਰ ਇੱਕ ਵਾਰ ਫਿਰ ਸੁਣ ਲਵੋ, 2284-94-0175। ਇਸ ਨੰਬਰ 'ਤੇ ਤੁਸੀਂ ਕਾਲ ਕਰੋ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਜਿੰਨਾ ਟਾਈਮ ਤੁਸੀਂ ਸਾਨੂੰ ਕਾਲਸ ਕਰਦੇ ਹੋ, ਸੁਣਦੇ ਹਾਂ ਗਿਆਰੀ ਸੰਧੂ ਨੂੰ।

0: ਪਾਸੇ ਜਾ।
1: ਸਾਡੇ ਨਾਲ ਪ੍ਰੋਗਰਾਮ ਦੇ ਪਹਿਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
0: ਹੈਲੋ ਮੈਡਮ, ਸਤਿ ਸ਼੍ਰੀ ਅਕਾਲ
1: ਸਤਿ
0: ਜੀ।
1: ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
0: ਮੈਡਮ, ਮੈਂ ਸੁਰਿੰਦਰ ਸਿੰਘ ਸੰਧੂ, ਰਾਜਪਾਲ ਟਾਊਨ, ਜ਼ਿਲ੍ਹਾ ਪਟਿਆਲਾ ਤੋਂ ਬੋਲ ਰਹੇ ਜੀ।
1: ਜੀ, ਕੀ ਕਹਿਣਾ ਚਾਹੋਗੇ ਜੀ ਅੱਜ?
0: ਮੇਰੀ 5 ਅਪ੍ਰੈਲ ਨੂੰ ਗੱਲ ਹੋਈ ਸੀ ਮੈਡਮ ਨਾਲ ਜੀ,
1: ਜੀ
0: ਗੱਲ ਕਰ ਰਹੇ।
1: ਠੀਕ ਹੈ ਜੀ
0: ਮੈਡਮ, ਕਰਨਾ ਚਾਹੂੰਗਾ ਦਰਖਤਾਂ ਤੇ ਜੀ। ਮਤਲਬ
1: ਜੀ
0: ਸਾਡੇ ਦੇਸ਼ ਇਕੱਲੇ ਦੇਸ਼ ਨਹੀਂ ਬਲਕਿ ਸੰਸਾਰ ਦੇ ਵਾਤਾਵਰਨ ਪ੍ਰਤੀ ਜੀ।
1: ਬਿਲਕੁਲ
0: ਦੇਖੋ ਮੈਡਮ, ਆਪਾਂ ਕਹਿੰਦੇ ਵੀ ਫਲਾਣੇ ਦੇਸ਼ ਵਿੱਚ ਬੜਾ ਜੰਗਲੀ ਏਰੀਆ ਹੈ ਨਾ,
1: ਜੀ
0: ਉਹ ਦੇਸ਼ਾਂ ਦੀ ਧਰਤੀ ਬਹੁਤ ਖੁੱਲੀ ਹੈ, ਬਹੁਤ ਮਤਲਬ ਆਪਣੇ ਕਾਫੀ ਦੇਸ਼ ਅੱਗੇ ਵੀ ਨੇ
1: ਜੀ।
0: ਤੇ ਏਰੀਆ ਮੁਤਾਬਕ ਹੀ ਦੇਸ਼ ਮੈਡਮ, ਸਾਡਾ ਵੀ ਕੋਈ ਵੱਡਾ ਇੰਨਾ ਛੋਟਾ ਨਹੀਂ, ਸਾਡਾ ਵੀ ਬਹੁਤ ਵੱਡਾ ਦੇਸ਼ ਹੈ। ਲੇਕਿਨ ਦੇਖੋ 28 ਰਾਜ, 28 ਰਾਜਾਂ ਚ ਕਈ ਰਾਜਾਂ ਚ ਬਹੁਤ ਵਧੀਆ ਮਤਲਬ ਜਿਹੜੇ ਉੱਤੇ ਹਰਿਆਲੀ ਹੈ, ਜਿਵੇਂ ਉੱਤਰਾਖੰਡ ਦੇਖ ਲਓ, ਹਿਮਾਚਲ ਦੇਖ ਲਓ, ਆਸਾਮ ਦੇਖ ਲਓ ਨਾ,
1: ਬਿਲਕੁਲ ਜੀ ਬਿਲਕੁਲ
0: ਬਹੁਤ ਵਧੀਆ ਹੈਗੀ ਹੈ। ਮਤਲਬ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਲੋਕਾਂ ਨੇ ਦਰਖਤ ਬੀਜੇ ਨੇ, ਕੁਛ ਕੁਦਰਤੀ ਨੇ, ਕੁਛ ਲੋਕਾਂ ਨੇ ਸ਼ੌਕ ਵਜੋਂ ਬੀਜੇ ਹੋਏ ਨੇ
1: ਜੀ।
0: ਜਾਂ ਕਰਨਾਟਕਾ 'ਚ ਦੇਖੋ, ਇੱਕ ਬਹੁਤ ਮਤਲਬ ਵੱਡੀ ਉਮਰ ਦੀ ਬੀਬੀ ਜੀ ਆ, ਉਹ ਦੇਖੋ ਜੰਗਲਾਂ ਦੀ ਕਿੰਨੀ ਰਾਖੀ ਕਰਦੀ ਹੈ, ਲੱਖ ਮਤਲਬ ਜੰਗਲ ਇੰਨੇ ਬੀਜਦੀ ਹੈ, ਰੁੱਖ ਲਗਾਉਂਦੀ ਹੈ, ਸਿਰਫ ਦੇਸ਼ ਦੀ ਮਤਲਬ ਉਹਨੂੰ ਵਾਤਾਵਰਨ ਨਾਲ ਪਿਆਰ ਹੈ ਜੀ, ਵਾਤਾਵਰਨ ਦਾ ਸ਼ੁੱਧ ਹੋ।
1: ਬਿਲਕੁਲ ਜੀ, ਜਦੋਂ ਅਸੀਂ ਮਤਲਬ ਪੇੜ ਪੌਦੇ ਲਗਾਉਂਦੇ ਹਾਂ ਕਿ ਮਤਲਬ ਜੰਗਲ ਜਾਂ ਜਿਹੜੇ ਵੀ ਪੇੜ ਪੌਦੇ ਆਪਣੇ ਪੰਜਾਬ ਜਾਂ ਕਿਤੇ ਵੀ ਹੈਗੇ ਨੇ, ਉਹਨਾਂ ਦੀ ਸਾਨੂੰ ਰੱਖਿਆ ਕਰਨੀ ਚਾਹੀਦੀ, ਕਿਉਂਕਿ ਉਹਨਾਂ ਨਾਲ ਹੀ ਅਸੀਂ ਸਾਫ ਸਾਹ ਲੈ ਸਕਦੇ ਹਾਂ ਔਰ ਸਾਡੀਆਂ ਦਵਾਈਆਂ ਉਹਨਾਂ ਨਾਲ ਬਣਦੀਆਂ, ਅਸੀਂ ਖਾਣ ਪੀਣ ਵੀ ਉਹਨਾਂ ਤੋਂ ਹੀ ਲੈਂਦੇ ਹਾਂ।
0: ਹਰ ਤਰੀਕੇ ਦੇ ਮਤਲਬ ਪੇੜ ਪੌਦੇ, ਆਪਾਂ ਨੂੰ ਜੋ ਵੀ ਪੇੜ ਪੌਦਾ ਆਪਾਂ ਨੂੰ ਕੋਈ ਨਹੀਂ ਕਰਦਾ, ਕੁਛ ਨਾ ਕੁਛ ਆਪਾਂ ਨੂੰ ਹਰ ਦਰਖਤ ਰੁੱਖ ਜੋ ਵੀ ਹੈ, ਪੇੜ ਪੌਦੇ ਜੋ ਵੀ, ਆਪਾਂ ਨੂੰ ਕੋਈ ਨਾ ਕੋਈ ਫਾਇਦਾ ਹੀ ਦਿਖੇ ਜਾਂਦੇ। ਮੈਡਮ, ਆਪਾਂ ਕਹਿੰਦੇ ਬਾਹਰ ਜੰਗਲ, ਬਾਹਰ ਕਈ ਜਗ੍ਹਾ ਸੁਣਿਆ ਵੀ ਲੱਕੜ ਦੇ ਘਰ ਬਣਾਉਂਦੇ ਨੇ, ਜੋ ਲੱਕੜ ਵੱਢ ਕੇ ਯੂਜ ਕਰਦੇ ਨੇ ਉਸ ਜਗ੍ਹਾ ਉਹ ਜੰਗਲ ਹੋਰ ਹੀ ਲਗਾਉਂਦੇ, ਪੇੜ ਹੋਰ ਹੀ ਲਗਾਉਂਦੇ ਨੇ ਹਨਾ,
1: ਬਿਲਕੁਲ
0: ਵੱਢ ਕੇ ਉਹਨਾਂ ਨੂੰ ਖਤਮ ਨੀ ਕਰਦੇ ਨੇ, ਚਾਹੀਦਾ ਸ਼ੌਕ ਰੱਖਣਾ ਚਾਹੀਦਾ, ਪੇੜ ਹੋਰ ਵੀ ਲਗਾਉਣੇ ਚਾਹੀਦੇ। ਮੈਡਮ, ਜਿਵੇਂ ਕਹਿੰਦੇ ਇੱਕ ਬੋਹੜ ਦਾ ਦਰਖਤ ਹੈ ਜੀ, ਬੋਹੜ ਤੇ ਪਿੱਪਲ, ਇਹ ਇਹੋ ਜਿਹੇ ਰੁੱਖ ਨੇ ਜਿਹੜੇ ਸਾਨੂੰ ਮਤਲਬ ਬਹੁਤ ਵਧੀਆ ਆਕਸੀਜਨ ਦਿੰਦੇ ਨੇ, ਜਿਹੜੇ ਕਾਰਬਨ ਡਾਈਆਕਸਾਈਡ ਨੂੰ ਖਾਂਦੇ ਨੇ, ਦਿਨ ਰਾਤ ਹੀ ਮਤਲਬ ਆਕਸੀਜਨ ਦਿੰਦੇ ਨੇ ਹਨਾ, ਕਾਰਬਨ ਡਾਈਆਕਸਾਈਡ ਨੂੰ ਖਾਂਦੇ ਨੇ। ਮੈਡਮ, ਜੇ ਮੰਨਿਆ ਜਾਏ ਤੇ ਕਹਿੰਦੇ ਵੀ ਇੱਕ 5 ਏਕੜ ਵਿੱਚ ਫੈਲਿਆ ਹੋਇਆ ਬੋਹੜ ਜੀ, ਕਲਕੱਤਾ ਚ ਜੀ, ਹਨਾ, ਏਦਾਂ ਮਤਲਬ 350 ਸਾਲ ਪੁਰਾਣਾ ਰੁੱਖ ਹੈ ਜੀ। ਏਦਾਂ ਸਾਡੇ ਪੰਜਾਬ ਵਿੱਚ ਅਗਰ ਫਤਿਹਗੜ੍ਹ ਸਾਹਿਬ ਜੀ, 100 ਸਾਲ ਪੁਰਾਣਾ ਰੁੱਖ ਹੈ, 3.5 ਏਕੜ ਚ ਫੈਲਿਆ ਹੋਇਆ ਜੀ। ਦੇਖੋ
1: ਜੀ, ਬਿਲਕੁਲ,
0: ਹੋਰ ਵੀ ਦੇਖੋ ਸਾਡੇ ਵਾਸਤੇ ਕਿੰਨੇ ਕੁ ਵਿਰਸਾ ਹੈ ਜੀ ਸਾਡਾ, ਉਹ
1: ਬਿਲਕੁਲ
0: ਮਤਲਬ ਉਹਨਾਂ ਨੂੰ ਸਾਂਭ ਕੇ ਰੱਖਿਆ ਜਾਓ, ਉਹਨਾਂ ਨੂੰ ਲੋਕਾਂ ਨੇ ਕਿਸੇ ਨੇ ਬੀਜਿਆ, ਜੋ ਅੱਜ ਦੇਖੋ ਸਾਡੇ ਮਤਲਬ ਇੱਕ ਦੇਸ਼ ਮਤਲਬ
1: ਬਿਲਕੁਲ ਜੀ, ਤੁਸੀਂ ਜੀ ਆਪਣੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਨੇ। ਸਾਨੂੰ ਆਪਣੇ ਪੇੜ ਪੌਦੇ ਦਰਖਤ ਲਗਾਉਣੇ ਚਾਹੀਦੇ ਤੇ ਉਹਨਾਂ ਦੀ ਰੱਖਿਆ ਵੀ ਕਰਨੀ ਚਾਹੀਦੀ ਹੈ ਜੀ। ਧੰਨਵਾਦ ਜੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ।
0: ਥੈਂਕ ਯੂ,
1: ਸ਼ੁਕਰੀਆ ਜੀ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ
0: ਹਾਂਜੀ,
1: ਭੈਣ
0: ਸਤਿ
1: ਜੀ,
0: ਸ਼੍ਰੀ
1: ਸਤਿ
0: ਅਕਾਲ
1: ਸ਼੍ਰੀ
0: ਜੀ।
1: ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੈਂ ਜਗਨ ਸਿੰਘ ਮਹਿਲਾਨ ਬਸੰਤਪੁਰ ਨਾਭਾ ਤੋਂ ਜੀ।
0: ਜੀ ਕੀ ਕਹਿਣਾ ਚਾਹੋਗੇ ਜੀ?
1: ਹਾਂਜੀ, ਮੈਂ ਕਹਿਣਾ ਤਾਂ ਇਹ ਚਾਹੁੰਦਾ, ਮੈਂ ਸੰਧੂ ਸਾਹਿਬ ਦਾ ਮੈਂ ਬਹੁਤ ਮਾਣ ਕਰਦਾ ਕਿ ਇਹਨਾਂ ਨੇ ਬਹੁਤ ਵਧੀਆ ਪ੍ਰਕਿਰਤੀ ਬਾਰੇ ਦੱਸਿਆ।
0: ਜੀ
1: ਮੈਂ ਪਿਛਲੇ 30-35 ਸਾਲ ਤੋਂ ਇਹ ਸੇਵਾ ਕਰਦਾ ਸਿਵਲ ਹਸਪਤਾਲ ਨਾਭਾ ਦੇ ਵਿੱਚ।
0: ਜੀ
1: ਪਿਛਲੇ 15 ਦਿਨ ਕੂੜਾ ਜਿਹੜਾ ਪੱਤਝੜ ਹੋਣ ਕਰਕੇ ਪੱਤੇ ਗਿਰੇ ਨੇ ਨਾ, ਉਹਨੂੰ ਚੱਕਣ ਦੀ ਬਜਾਏ ਅੱਗ ਲਾ ਤੀ।
0: ਬਿਲਕੁਲ,
1: ਸਾਡਾ 1 ਕਿੱਲੇ ਦੇ ਵਿੱਚ ਬਾਗ, ਮਤਲਬ ਜੰਗਲ ਲਾਇਆ ਹੋਇਆ,
0: ਜੀ
1: ਇੱਕ ਦੂਏ ਪਾਸੇ ਲਾਇਆ ਹੋਇਆ, ਆਹ ਦੋਨੇ ਪਾਸੇ ਸਾੜ ਤੇ ਅਸੀਂ ਪ੍ਰਕਿਰਤੀ ਨਾਲ ਪਿਆਰ ਕਰਨ ਤੋਂ ਸਾਡਾ ਮੋਹ ਭੰਗ ਕਰ ਰਹੇ ਨੇ ਲੋਕ, ਅਸੀਂ ਕੀ ਕਰਾਂਗੇ ਗਾਹ ਨਵੇਂ ਟਾਈਮ ਤੇ ਆ ਕੇ ਕਿੱਥੇ ਪੌਦੇ ਲਾਵਾਂਗੇ।
0: ਜੀ
1: ਤਰਵੈਣੀਆਂ ਫੂਕਤੀਆਂ ਸਾਡੇ ਨਿੱਕੇ ਨਿੱਕੇ 6-6 ਮਹੀਨੇ ਵਾਲੇ ਜਿਹੜੇ ਲਾਏ ਤੇ ਬੂਟੇ ਉਹ ਫੂਕਤੇ। ਸਰਕਾਰੀ ਅਦਾਰਾ ਇਹ ਗੱਲ ਕਰ ਰਿਹਾ ਹੈ, ਇੱਕ ਪਾਸੇ ਬੇਟੀ ਬਚਾਓ ਬੇਟੀ ਪੜ੍ਹਾਓ ਵਗੈਰਾ ਗੱਲ ਕਰ ਰਹੇ ਨੇ, ਵਣ ਬਚਾਓ ਬਚਾਓ ਵਾਤਾਵਰਨ ਬਚਾਓ, ਇਹ ਗੱਲਾਂ ਸਾਰੀਆਂ ਫੋਕੀਆਂ ਨੇ।
0: ਬਿਲਕੁਲ ਜੀ,
1: ਹਾਂਜੀ,
0: ਮੈਨੂੰ ਲੱਗਦਾ ਜੀ, ਮੈਂ ਤੁਹਾਡੀ ਗੱਲ ਨੂੰ ਸਮਝਦੀ ਆ, ਮੰਨਦੀ ਆ ਵੀ ਤੁਸੀਂ ਅੱਗੇ ਤੋਂ ਇਹ ਚੀਜ਼ਾਂ ਨਾ ਹੋਣ, ਤੁਸੀਂ ਉਹਨਾਂ ਨੂੰ ਆਪ ਸਮਝਾਇਓ।
1: ਜਿਹਨੂੰ ਚਾਹੀਦਾ ਕਿਵੇਂ ਸਮਝਾ ਲਈਏ ਜੀ? ਮੈਂ ਪੱਤਰਕਾਰਾਂ ਨੂੰ ਗੱਲ ਵਗਤ ਕੀਤੀ, ਹੋਰ ਕਾ ਫੋਨ ਕੀਤੇ, ਸਭ ਚੁੱਪ ਕਰ ਗਏ। ਇੱਕ ਦੂਜੇ ਸਰਕਾਰ ਸਰਕਾਰੀ ਮੁਲਾਜ਼ਮ ਸਰਕਾਰੀ ਦੀ ਸਰਕਾਰ ਦੀ ਉਹ ਸਰਕਾਰੀ ਮੁਲਾਜ਼ਮ ਦੀ ਹੈਲਪ ਕਰਦਾ, ਨਾ ਕਿ ਸਾਡੇ ਵਰਗੇ ਆਮ ਜਨਤਾ ਦੀ। ਉਹ ਅਸੀਂ, ਮੈਨੂੰ 35 ਸਾਲ ਹੋ ਗਏ, ਮੈਂ ਪੋਲੀਥੀਨ ਨਹੀਂ ਵਰਤਦਾ, ਮੈਂ ਪੋਲੀਥੀਨ ਦੇ ਖਿਲਾਫ਼ ਹਾਂ।
0: ਬਹੁਤ ਵਧੀਆ ਗੱਲ ਹੈ ਜੀ।
1: ਆਹ ਦੇਖੋ ਜਿਹੜਾ ਹੁਣ 15 ਦਿਨ ਦੇ ਵਿੱਚ ਹੜਤਾਲ ਹੋ ਗਈ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਵੀ ਜੇ ਹੜਤਾਲ ਕਰ ਦੇਣ ਸਾਨੂੰ ਦਰਵਾਜ਼ੇ ਖੋਲਣੇ ਔਖੇ ਹੋ ਜਾਣਗੇ। ਅੱਜ ਹਰ ਮਹੱਲੇ ਦੇ ਵਿੱਚ ਹਰ ਘਰ ਦੇ ਲਵੇ ਗੰਦਗੀ ਫੈਲੀ ਹੋਈ ਆ,
0: ਬਿਲਕੁਲ
1: ਕੀ ਕਾਰਨ ਹੈ? ਇਸੇ ਕਰਕੇ ਅਸੀਂ ਸਮਝਦੇ ਨੀ, ਪ੍ਰਕਿਰਤੀ ਨਾਲ ਪਿਆਰ ਨੀ ਕਰਦੇ। ਜਿੰਨਾ ਚਿਰ ਅਸੀਂ ਪ੍ਰਕਿਰਤੀ ਨਾਲ ਪਿਆਰ ਨੀ ਕਰਦੇ, ਦੇਖੋ ਹੁਣ ਬੇਮੌਸਮੀ ਗੋਲੇ ਪੈਂਦੇ ਨੇ, ਹਾਂਜੀ, ਕਿਤੇ ਹਨੇਰੀ ਆ ਗਈ, ਕਿਤੇ ਤੂਫਾਨ ਆ ਗਈ, ਬਹੁਤ ਇਸੇ ਕਰਕੇ ਅਸੀਂ ਜੰਗ ਲਾ ਲਿਆ ਪਰਮਾਤਮਾ ਨਾਲ, ਇਹ ਸਾਡੇ ਵਾਸਤੇ ਬਹੁਤ ਮਹਿੰਗਾ ਪਊਗਾ।
0: ਠੀਕ ਹੈ ਜੀ, ਧੰਨਵਾਦ ਜੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਜੀ।
1: ਮੇਰੀ ਬਗਾਰ ਕਿਸੇ ਨੇ ਨਹੀਂ ਸੁਣੀ, ਮੈਂ ਸੰਧੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਇਹਨਾਂ ਨੇ ਇੱਕ ਐਸੇ ਬੋਰਡ, ਸਾਡੇ ਕੋਲ 3 ਵੀਘੇ ਚ ਬੋਰਡ ਲੱਗਿਆ ਹੋਇਆ ਜੀ, ਇੱਕ
0: ਜੀ
1: ਹਸਪਤਾਲ ਜਾ ਕੇ ਦੇਖ ਸਕਦੇ ਹੋ।
0: ਠੀਕ ਹੈ,
1: ਸੇਵਾ ਕਰਨੇ, ਪਾਣੀ ਪਾਉਂਦੇ ਆ, ਹਰ ਵਕਤ ਲੇਕਿਨ ਸਾਡੀ ਨੇਹ ਫਲ ਗਈ ਹੈ ਇਸ
0: ਜੀ।
1: ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਕੋਈ ਸਾਡੀ ਪੁਕਾਰ ਸੁਣੇ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।

0: ਅੱਜ ਤੋਂ 50-60 ਸਾਲ ਪਿੱਛੇ ਜਾਈਏ, ਵਾਟਰ ਲੈਵਲ ਬਹੁਤ ਉੱਪਰ ਸੀ, ਹੈਂਡ ਪੰਪ ਹੁੰਦੇ ਸੀ।
1: ਬਿਲਕੁਲ ਜੀ,
0: ਅਸੀਂ ਛੋਟੇ ਛੋਟੇ ਹੁੰਦੇ ਸੀ, ਜੇ ਕਿਸੇ ਨੂੰ ਪਾਣੀ ਕੱਢਣ ਨੂੰ ਕਹਿ ਦਿੰਦੇ ਨਾ ਘਰ ਦੇ, ਤਾਂ ਬਾਲਟੀ ਮਸਾਂ ਭਰਦੇ ਸੀ। ਹੁਣ ਮੋਟਰਾਂ ਲੱਗੀਆਂ ਹੋਈਆਂ ਨੇ, ਫ੍ਰੀ ਬਿਜਲੀ ਹੈ, ਖੇਤਾਂ ਦੀ ਵੀ ਘਰਾਂ ਦੀ ਵੀ, ਬਟਨ ਦੱਬ ਕੇ ਪਰਾਂ ਹੋ ਜਾਂਦੇ ਨੇ।
1: ਬਿਲਕੁਲ ਜੀ,
0: ਜ਼ੋਰ ਨਹੀਂ ਲੱਗਦਾ, ਪਾਣੀ ਵੇਸਟ ਹੋਈ ਜਾਂਦਾ
1: ਜੀ।
0: ਇਸੇ ਤਰ੍ਹਾਂ ਪੈਲਸਾਂ 'ਚ ਇੱਕ ਸ਼ੀਸ਼ੀ ਚੱਕਲੀ, ਦੋ ਚੱਕਲੀ, ਫਿਰ ਤਿੰਨ ਚੱਕਲੀ, 5-7 ਸ਼ੀਸ਼ੀਆਂ ਇੱਕ ਬੰਦਾ ਖਰਾਬ ਕਰ ਦਿੰਦਾ। ਇਹ ਨਹੀਂ ਹੈਗਾ ਵੀ ਉਸੇ ਸ਼ੀਸ਼ੀ ਨੂੰ ਜੇਬ 'ਚ ਵੜ ਜਾਈਏ, ਗਾਹਾਂ ਲੋੜ ਪਵੇ ਤਾਂ ਗਾਹਾਂ ਉਸੇ ਨੂੰ ਵਰਤ ਲਈਏ।
1: ਬਿਲਕੁਲ ਜੀ,
0: ਫੈਕਟਰੀਆਂ ਨੇ ਇਹ ਪਾਣੀ ਨੂੰ ਬਹੁਤ ਦੂਸ਼ਿਤ ਕਰ ਰਹੀਆਂ ਨੇ
1: ਜੀ।
0: ਇਹਨਾਂ ਨੂੰ ਵੀ ਟ੍ਰੀਟਮੈਂਟ ਪਲਾਂਟ ਲਾਉਣੇ ਚਾਹੀਦੇ, ਸਰਕਾਰ ਨੂੰ ਥੋੜ੍ਹੀ ਜਿਹੀ ਸਖਤੀ ਕਰਨੀ ਚਾਹੀਦੀ ਹੈ।
1: ਬਿਲਕੁਲ ਜੀ।
0: ਅੱਛਾ ਜੀ, ਅੱਗੇ ਜਾ ਕੇ ਨਾ ਸਰਕਾਰ ਸਾਡੀ ਜਿਹੜੀ ਵੀ ਆਉਂਦੀ ਹੈ, ਕਿਸੇ ਵੀ ਪਾਰਟੀ ਦੀ ਸਰਕਾਰ ਆ ਜਾਏ, ਲੋਕਾਂ ਨੂੰ ਲੁਭਾਉਣ ਵਾਸਤੇ ਉਹ ਇੱਕ ਦੀ ਸਹੂਲਤ ਦੇ ਦਿੰਦੇ ਨੇ
1: ਜੀ।
0: ਪੰਜਾਬ ਸਰ ਕਰਜ਼ਾ ਚੜੀ ਜਾ ਰਿਹਾ ਦਿਨ ਪਰ ਦਿਨ
1: ਜੀ,
0: ਉਹ ਸਹੂਲਤ ਦੇਣੀ ਤਾਂ ਸਾਡੇ ਬਸ ਹੈ, ਵਾਪਸ ਕਰਨੀ ਸਾਡੇ ਬਸ ਨਹੀਂ ਹੈਗੀ।
1: ਬਿਲਕੁਲ ਜੀ।
0: ਅੱਛਾ, ਮਤਲਬ ਕਰਜ਼ਾ ਚੜੀ ਜਾਂਦਾ, ਸਹੂਲਤਾਂ ਦੇਈ ਜਾਂਦੇ ਨੇ, ਇਹ ਗਾਹਾਂ ਦੀ ਗਾਹ ਚੱਲੀ ਜਾਂਦਾ। ਨਾ ਤਾਂ ਬੀਬੀਆਂ ਨੇ ਮੰਗਿਆ ਸੀ ਵੀ ਸਾਨੂੰ ਕਿਰਾਇਆ ਮਾਫ ਕੀਤਾ ਜਾਵੇ, ਨਾ ਬੀਬੀਆਂ ਨੇ 1000 ਰੁਪਇਆ ਮੰਗਿਆ ਸੀ
1: ਜੀ,
0: ਨਾ ਸਰਪੰਚਾਂ ਨੇ ਮਾਨ ਭੱਤਾ ਮੰਗਿਆ।
1: ਬਿਲਕੁਲ ਜੀ।
0: ਇਹਦੀ ਬਜਾਏ ਸਰਕਾਰ ਜੇ ਜਿੱਥੇ ਡਰਾਈ ਜ਼ਿਲ੍ਹੇ ਨੇ
1: ਜੀ,
0: ਉਹਨਾਂ 'ਚ ਨਹਿਰੀ ਪਾਣੀ ਇੰਨਾ ਕੀਤਾ ਜਾਵੇ ਜਿਹੜਾ ਸਾਨੂੰ ਧਰਤੀ 'ਚੋਂ ਪਾਣੀ ਨਾ ਕੱਢਣਾ ਜਾਵੇ, ਤਾਂ ਬਚਾਓ ਹੋ ਸਕਦਾ। ਵੈਸੇ ਬੱਚਤ ਕੋਈ ਨਹੀਂ ਕਰ ਰਿਹਾ।
1: ਬਿਲਕੁਲ ਜੀ।
0: ਜਿਹੜੀਆਂ ਇਹ ਸਹੂਲਤਾਂ ਨੇ, ਇਹਦਾ ਸਾਨੂੰ ਸਿਰਫ ਇੰਨਾ ਕੁ ਫਾਇਦਾ ਜਿਵੇਂ ਖਾਣਾ ਖਾਣ ਤੋਂ ਬਾਅਦ ਅਸੀਂ ਆਈਸਕ੍ਰੀਮ ਦਾ ਕੱਪ ਖਾ ਲੈਂਦੇ ਹਾਂ, ਕੋਈ ਬਹੁਤਾ ਫਾਇਦਾ ਨਹੀਂ ਹੁੰਦਾ
1: ਜੀ।
0: ਉਹ ਬਹੁਤ ਜ਼ਰੂਰੀ ਸੀਗਾ ਨਹਿਰਾਂ ਸੂਬਿਆਂ ਦਾ। ਜਿਹੜੇ ਸਾਡੇ ਸਰਵਿਸ ਸਟੇਸ਼ਨ ਨੇ ਗੱਡੀਆਂ ਮੋਟਰਾਂ ਧੋਣ ਵਾਲੇ, ਇਹਨਾਂ ਨੂੰ ਵੀ ਨਹਿਰਾਂ ਸੂਬਿਆਂ 'ਤੇ ਲਾਇਆ ਜਾਵੇ ਤਾਂ ਕਿ ਪਾਣੀ ਵੇਸਟ ਨਾ ਹੋਵੇ।
1: ਬਿਲਕੁਲ ਜੀ, ਸਾਨੂੰ ਪਾਣੀ ਦੀ ਜਿੰਨੀ ਬੱਚਤ ਹੈ ਬਹੁਤ ਕਰਨੀ ਚਾਹੀਦੀ, ਕਿਉਂਕਿ ਜੇ ਪਾਣੀ ਘੱਟ ਜੂਗਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਔਖਾ ਹੋਊਗਾ।
0: ਮੈਡਮ ਜੀ, ਕਹੀਂ ਸਾਰੇ ਜਾਂਦੇ ਅਸੀਂ ਵੀ ਤੁਸੀਂ ਵੀ, ਪਰ 1-2% ਅਸਰ ਦਿਖਦਾ। ਪਾਣੀ ਨਾਲੀਆਂ 'ਚ ਡੁੱਲੀ ਜਾ ਰਿਹਾ, ਕੂਟੀਆਂ ਵਾਟਰ ਸਪਲਾਈ ਜਿਹੜੀ ਆਉਂਦੀ ਹੈ ਇਹ ਨਾਲੀਆਂ 'ਚ ਡੁੱਲੀ ਜਾਂਦਾ, ਖੇਤਾਂ ਦਾ ਪਾਣੀ ਵੀ ਵੇਸਟ ਹੋਈ ਜਾਂਦਾ ਫ੍ਰੀ ਬਿਜਲੀ ਕਰਕੇ, ਕਹਿੰਦੇ ਜ਼ਰੂਰ ਆ, ਅਸਰ ਨਹੀਂ ਹੈਗਾ। ਅੱਗੇ ਪੁਰਾਣੇ ਜਿਵੇਂ ਤਾਂ ਟੋਇਲਟ ਨਹੀਂ ਸੀਗੇ, ਬਾਥਰੂਮ ਨਹੀਂ ਸੀ, ਉਹ ਵੀ ਬਾਹਰ ਜਾਂਦੇ ਸੀ, ਉਹ ਵੀ ਪਾਣੀ ਵੇਸਟ ਹੁੰਦਾ, 8-10 ਕਿਲੋ ਪਾਣੀ ਲੱਗ ਜਾਂਦਾ ਇੱਕ ਬੰਦੇ 'ਤੇ।
1: ਬਿਲਕੁਲ ਜੀ।
0: ਬਲ ਪਾਣੀ ਵੇਸਟ ਦੇ ਹੁਣ ਚਾਂਸ ਜ਼ਿਆਦਾ ਹੋ ਗਏ, ਬਚਾਅ ਦਾ ਬਹੁਤ ਘੱਟ ਹੈ।
1: ਬਿਲਕੁਲ ਜੀ, ਸਾਨੂੰ ਪਾਣੀ ਦਾ ਬਚਾਅ ਬਹੁਤ ਜ਼ਿਆਦਾ ਕਰਨਾ ਚਾਹੀਦਾ। ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਪਾਣੀ ਨੂੰ ਅਸੀਂ ਵੇਸਟ ਬਹੁਤ ਕਰ ਰਹੇ ਹਾਂ, ਪਰ ਮੈਨੂੰ ਲੱਗਦਾ ਜਿੱਥੇ ਤੁਸੀਂ ਜੇ 1 ਗਲਾਸ ਪਾਣੀ ਤੁਹਾਨੂੰ ਜੇ ਕਿਸੇ ਨੂੰ ਦਿੱਤਾ, ਤੁਸੀਂ 1/2 ਗਲਾਸ ਪੀਣਾ, ਤੁਸੀਂ ਉਹਨੂੰ ਪਹਿਲਾਂ ਹੀ ਕਹੋ ਵੀ ਇਹਨੂੰ ਘੱਟ ਕਰ ਦਿਓ।
0: ਹਾਂ, ਘੱਟ ਪੀਣ ਤੋਂ ਬਜਾਏ ਜਾਂ ਹੋਰ ਬਿਚਾਰਾ ਚੱਲੀ ਜਾਂਦਾ, ਜਦ ਅਸੀਂ ਬੁਰਸ ਕਰ ਰਹੇ ਹਾਂ, ਬਹੁਤਿਆਂ ਨੇ ਟੂਟੀ ਖੁੱਲ੍ਹੀ ਚੱਲੀ ਜਾਂਦੀ
1: ਹੈ,
0: ਬਾਗ ਬਗੀਚਿਆਂ 'ਚ ਚੱਲੀ ਜਾ ਰਹੇ, ਪਰਵਾਹ ਨਹੀਂ ਕੋਈ ਕਰ ਰਿਹਾ। ਇਹ ਨਹੀਂ ਕਹਿੰਦਾ ਵੀ ਮੇਰੇ ਮਕਾਨ ਨਾਲ ਕੀ ਮੁਕਰਿਆ, ਜੇ ਇਕੱਲੇ ਇਕੱਲੇ 'ਤੇ ਅਸਰ ਹੋਵੇ ਤਾਂ ਇਹ ਜਨਤਾ ਦੀ ਆਵਾਜ਼ ਹੋਣੀ ਚਾਹੀਦੀ, ਮੇਰੇ ਇਕੱਲੇ ਦੀ ਆਵਾਜ਼ ਨਾਲ ਕੁਛ ਨਹੀਂ ਹੋ ਸਕਦਾ।
1: ਬਿਲਕੁਲ ਜੀ, ਧੰਨਵਾਦ ਜੀ ਕਾਲ ਕਰਨ ਲਈ।
2: ਬੀਜੀਆਂ ਟੂਟੀ ਤਾਂ ਬੰਦ ਕਰ ਦੋ, ਐਂ ਪਾਣੀ ਵਗੀ ਜਾਂਦਾ।
3: ਹਾਂ, ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
2: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
3: ਲਕੁੜਾ, ਤੂੰ ਤਾਂ ਉਈ ਰੌਲਾ ਪਾ ਲੈਂਦੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
2: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
3: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
2: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
4: ਪਾਣੀ ਬਚਾਓ, ਧਰਤੀ ਬਚਾਓ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ।
1: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸੁਣਾਉਣ ਵਾਲਿਆਂ ਨੂੰ ਤੇ ਨਾਲੇ ਸੁਣਨ ਵਾਲਿਆਂ ਨੂੰ ਜੀ।
0: ਜੀ
1: ਇਹ ਗੱਲ ਆ ਕਿ ਜੀ ਪਾਣੀ ਦੀ, ਪਾਣੀ ਤਾਂ ਮੈਮ ਬਹੁਤ ਜ਼ਰੂਰੀ ਆ ਆਪਣੇ, ਮਤਲਬ ਨਾ ਪਾਣੀ ਤੋਂ ਬਗੈਰ ਤਾਂ ਕੁਛ ਵੀ ਨਹੀਂ ਹੈ ਜੀ।
0: ਬਿਲਕੁਲ ਜੀ,
1: ਪਾਣੀ ਜਿਵੇਂ ਹੁਣ ਆਪਾਂ ਕਹੀਏ ਵੀ ਜੇ ਟੂਟੀਆਂ ਨਾਲ ਜਾਂ ਗਲਾਸਾਂ ਨਾਲ ਪਾਣੀ ਤਾਂ ਨਹੀਂ ਮੁੱਕਦਾ ਹੈ ਜੀ।
0: ਜੀ
1: ਪਾਣੀ ਜਿਹੜਾ 1 ਮਿੰਟ ਦੇ ਵਿੱਚ ਨਾ ਜੀ ਤਾਨਾਂ ਦੇ ਤਨ ਕੱਢਦੀ ਆ ਪਾਣੀ ਦੇ,
0: ਜੀ
1: ਉਹ ਮੁਕਾਊਗੀ ਜੀ।
0: ਬਿਲਕੁਲ ਜੀ,
1: ਇੱਕ ਤਾਂ ਮੈਂ ਵੀ ਕਿਸਾਨ ਆ ਜੀ, ਪਰ ਗੱਲ ਇਹ ਵੀ ਜਿਹੜਾ ਖੇਤਾਂ ਨੂੰ

0: ਹੁਣ ਅਸੀਂ ਪਾਣੀ ਲਾਵਾਂਗੇ ਜੀ, ਅਸੀਂ ਮਤਲਬ ਕਿ ਉਹ ਕਰਾਂਗੇ
1: ਜੀ,
0: ਇਹ ਬਿਲਕੁਲ ਮਤਲਬ ਕਿ ਲੱਗਣਾ ਨਹੀਂ ਚਾਹੀਦਾ ਜੀ, ਮੇਰੇ ਹਿਸਾਬ 'ਚ ਲਾਉਣਾ ਵੀ ਨਹੀਂ ਚਾਹੀਦਾ ਕਿਸਾਨਾਂ ਨੂੰ।
1: ਜੀ
0: ਜਾਂ ਤਾਂ ਫਿਰ ਸਾਨੂੰ ਥੋੜ੍ਹੀ ਜਿਹੀ ਵੇਟ ਕਰ ਲੈਣੀ ਚਾਹੀਦੀ ਆ, ਜਾਂ ਫਿਰ ਸੁੱਕੀ ਦੇ ਵਿੱਚ ਪੱਟ ਦਿਓ ਇਹਨੂੰ, ਹੈਰੋ ਮਾੜੀ ਮਾੜੀ ਘਸਾ ਦਿਓ ਜੀ, ਤਾਂ ਇੱਕ ਨੇ ਗਾਹਣ ਹੋ ਜਾਂਦਾ ਜੀ।
1: ਜੀ
0: ਇੱਕ ਪਾਸੇ ਤੁਸੀਂ ਰੌਣੀ ਦਾ ਪੀਲਾ ਕਰਕੇ ਦੇਖ ਲਿਓ, ਇੱਕ ਪਾਸੇ ਬਿਨਾਂ ਰੌਣੀ ਤੋਂ ਕਰਕੇ ਦੇਖ ਲਿਓ ਜੀ, ਜੀਰੀ ਲਾ ਕੇ
1: ਜੀ,
0: ਤੇ ਜਿਹਦੇ ਵਿੱਚ ਆਪਾਂ ਨੇ ਰੌਣੀ ਕਰੀ ਹੋਈ ਹੈ ਜੀ, ਉਹਦੇ ਵਿੱਚ ਜੀਰੀ ਨੂੰ ਉੱਠ ਕੇ ਦਿੰਦੇ ਜੀ।
1: ਜੀ
0: ਇਹ ਤਜਰਬਾ ਜੀ ਮੇਰਾ,
1: ਠੀਕ ਹੈ ਜੀ,
0: ਪਤਾ ਨਹੀਂ ਉਹਦੇ ਵਿੱਚ ਕੀ ਹਿਸਾਬ ਕਿਤਾਬ ਆ ਜੀ, ਜਾਣੀ ਜਿੰਨਾ ਵੀ ਹੋ ਸਕਦਾ ਪਾਣੀ ਨੂੰ ਤਾਂ ਬਚਾਓ ਜੀ, ਅੱਗੇ ਆਪਣੀ ਔਲਾਦ ਨੂੰ ਜੀ, ਅਗਾਂਹ ਤੇ ਅਗਾਂਹ ਪੋਤਿਆਂ ਨੇ ਤਾਂ ਪਾਣੀ ਬਹੁਤ ਜ਼ਰੂਰੀ ਹੈ ਜੀ।
1: ਬਿਲਕੁਲ ਜੀ, ਹੁਣ ਇੱਕ ਗੱਲ ਇਹ ਵੀ ਹੈ, ਜਦੋਂ ਆਪਾਂ ਬਾਹਰ ਸਫ਼ਰ ਕਰਨ ਜਾਂਦੇ ਹਾਂ ਕਿਤੇ, ਕਈ ਵਾਰ ਤਾਂ ਆਪਾਂ ਪਾਣੀ ਦੇ ਲਈ ਤਰਸ ਜਾਂਦੇ ਹਾਂ, ਤੇ ਆਪਾਂ ਨੂੰ 20 ਰੁਪਏ ਦੀ ਬੋਤਲ ਲੈਣੀ ਵੀ ਔਖੀ ਲੱਗਦੀ ਹੈ, ਫਿਰ ਆਪਾਂ ਨੂੰ ਉਦੋਂ ਯਾਦ ਆਉਂਦਾ ਹੁੰਦਾ
0: ਮਿਲਦੀ ਨਹੀਂ ਹੈ ਮੈਮ
1: ਜੀ, ਕਈ ਵਾਰ ਮਿਲਦੀ ਵੀ ਨਹੀਂ ਬਿਲਕੁਲ।
0: ਹਾਂਜੀ ਹਾਂਜੀ ਹਾਂਜੀ,
1: ਠੀਕ ਹੈ ਜੀ, ਧੰਨਵਾਦ ਜੀ।
0: ਜਾਨਵਰ ਉੱਪਰੋਂ ਪਾਣੀ ਦੇ ਮਾਰੀ ਗਿਰ ਰਹੇ ਨੇ ਜੀ ਥੱਲੇ,
1: ਬਿਲਕੁਲ ਜੀ, ਜਿੰਨੀ ਗਰਮੀ ਆ ਸਾਨੂੰ ਜਾਨਵਰਾਂ ਲਈ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ।
0: ਜ਼ਰੂਰ ਹਾਂ, ਕੋਠੇ ਦੇ ਉੱਪਰ ਕਿਤੇ ਵੀ ਮਤਲਬ ਕਿ ਜਗ੍ਹਾ ਮਿਲਦੀ ਹੈ ਸੌਣ ਦੇ ਵਿੱਚ ਰੱਖ ਦੋ ਜੀ,
1: ਜੀ
0: ਬਹੁਤ ਜ਼ਰੂਰੀ ਹੈ ਜੀ, ਦਾਣੇ ਪਾ ਦੋ ਥੋੜੇ ਜਿਹੇ ਇਹਨਾਂ ਨੂੰ, ਇਹ ਤਾਂ ਬੇਜ਼ਬਾਨ ਨੇ ਜੀ, ਇਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਜੀ।
1: ਬਿਲਕੁਲ ਜੀ, ਬਿਲਕੁਲ ਜੀ,
0: ਥੈਂਕ ਯੂ ਮੈਮ,
1: ਧੰਨਵਾਦ ਜੀ ਕਾਲ ਕਰਨ ਲਈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਦੋ ਤੇਰੀਆਂ ਦੋ ਮੇਰੀਆਂ। ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਖੁੱਲ੍ਹੀਆਂ ਗੱਲਾਂ ਕਰ ਰਹੇ ਹਾਂ, ਅਤੇ ਮੈਂ ਹਾਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਸਾਡਾ ਨੰਬਰ ਹੈ 2284-094-0175, ਸਾਡੇ ਪਟਿਆਲੇ ਦਾ ਏਰੀਆ ਕੋਡ ਹੈ। ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਅਤੇ ਸਾਨੂੰ ਕਾਲ ਕਰੋ। ਜਿੰਨਾ ਟਾਈਮ ਤੁਸੀਂ ਸਾਨੂੰ ਕਾਲ ਕਰਦੇ ਹੋ, ਤੁਹਾਨੂੰ ਸੁਣਵਾਉਂਦੇ ਹਾਂ ਹਰਜੀਤ ਹਰਮਨ ਦੀ ਆਵਾਜ਼ 'ਚ ਇਹ ਗੀਤ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੈਂ ਕੁਲਦੀਪ ਸਿੰਘ ਬੋਲ ਰਿਹਾ ਜੀ, ਪਾਤੜਾ ਦੇ ਜ਼ਿਲ੍ਹਾ ਪਟਿਆਲਾ ਜੀ।
0: ਜੀ, ਕੀ ਕਹਿਣਾ ਚਾਹੋਗੇ ਕੁਲਦੀਪ ਸਿੰਘ ਜੀ?
1: ਮੈਡਮ ਜੀ, ਇੱਕ ਤਾਂ ਦੇਖੋ ਗਰਮੀ ਬਹੁਤ ਹੋ ਰਹੀ ਹੈ ਜੀ,
0: ਬਿਲਕੁਲ ਜੀ, ਗਰਮੀ ਬਹੁਤ ਜ਼ਿਆਦਾ ਆ,
1: ਤੇ ਛੋਟੇ ਬੱਚਿਆਂ ਦਾ ਵੀ ਧਿਆਨ ਰੱਖਿਆ ਜਾਵੇ, ਬਜ਼ੁਰਗਾਂ ਦਾ ਵੀ ਧਿਆਨ ਰੱਖਿਆ ਜਾਵੇ ਜੀ,
0: ਜੀ
1: ਪਰ ਅੱਜ ਕੱਲ ਦੀ ਪੀੜ੍ਹੀ ਰੱਖ ਨਹੀਂ ਰਹੀ।
0: ਜੀ
1: ਠੀਕ ਹੈ ਜੀ,
0: ਬਿਲਕੁਲ।
1: ਤੇ ਅਗਲਾ ਕਹਿ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਨਿਆਣਿਆਂ ਵਰਗੇ ਹੋ ਜਾਂਦੇ ਨੇ ਜੀ,
0: ਜੀ
1: ਤੇ ਉਹ ਜਿਹੜੇ ਧੀ ਪੁੱਤ ਹੁੰਦੇ ਨੇ ਉਹ ਕਹਿੰਦੇ ਨੇ ਵੀ ਬੜਾ ਤੰਗ ਕਰਿਆ ਇਹਨਾਂ ਨੇ, ਵੀ ਐਵੇਂ ਨਹੀਂ ਕਰਨਾ ਚਾਹੀਦਾ ਜੀ।
0: ਜੀ
1: ਤੇ ਮੈਂ ਤਾਂ ਇਹੀ ਕਹੂੰਗਾ ਵੀ ਮਤਲਬ ਧਿਆਨ ਰੱਖਿਆ ਜਾਵੇ ਜੀ, ਬਜ਼ੁਰਗਾਂ ਦਾ ਵੀ, ਨਿਆਣਿਆਂ ਦਾ ਵੀ, ਤੇ ਆਪਣਾ ਜਿਹੜੇ ਜਾਨਵਰ ਨੇ ਜੀ ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ ਜੀ।
0: ਬਿਲਕੁਲ ਜੀ, ਗਰਮੀ ਬਹੁਤ ਜ਼ਿਆਦਾ ਆ। ਪਹਿਲੀ ਗੱਲ ਤਾਂ
1: ਤੇ
0: ਸਾਨੂੰ ਦੁਪਹਿਰ ਦੇ ਸਮੇਂ ਘਰ ਹੀ ਰਹਿਣਾ ਚਾਹੀਦਾ ਹੈ, ਜੇ ਜ਼ਰੂਰਤ ਹੈ ਤਾਂ ਹੀ ਘਰੋਂ ਬਾਹਰ ਨਿਕਲੋ, ਕਿਉਂਕਿ ਇੰਨੀ ਜ਼ਿਆਦਾ ਗਰਮੀ ਹੈ, ਇੰਨੀ ਜ਼ਿਆਦਾ ਤਪਸ਼ ਹੈ ਕਿ ਤੁਹਾਡੇ ਹੱਥ ਪੈਰ ਸੜ ਰਹੀ ਹੈ।
1: ਹਾਂ, ਹੁਣ ਅਸੀਂ ਆਟੋ ਦੇ ਵਿੱਚ ਬੈਠਦੇ ਹਾਂ ਜੀ, ਤੇ ਅਸੀਂ ਵੋਟਾਂ ਦੀ ਅਲੋਸਮੈਂਟ ਕਰ ਰਹੀ ਹਾਂ, ਅਸੀਂ ਆਟੋ 'ਚ ਬੈਠਦੇ ਨਾ ਜਮੀ ਸੇਕ ਪੈਂਦਾ ਜੀ, ਜਮੀ ਹੱਥ ਪੈਰ ਗਰਮ ਹੋ ਜਾਂਦੇ ਨੇ ਮੈਡਮ ਜੀ,
0: ਬਿਲਕੁਲ ਜੀ, ਬਿਲਕੁਲ, ਬਹੁਤ ਜ਼ਿਆਦਾ
1: ਤੇ
0: ਸੇਕ ਹੈ ਜੀ,
1: ਸਾਡੀ ਮਜਬੂਰੀ ਹੈ ਜੀ, ਸਾਨੂੰ ਫਿਰਨਾ ਪੈ ਰਿਹਾ ਜੀ।
0: ਜੀ
1: ਤੇ ਮੈਂ ਤਾਂ ਇਹੀ ਕਹੂੰਗਾ ਵੀ ਦੇਖੋ ਇੱਕ ਤਾਂ ਹੀ ਸਰਕਾਰ ਦੇਖੋ ਦਾਰੂ ਦੇ ਰਹੀ ਹੈ ਜੀ ਵੋਟਾਂ ਕਰਕੇ,
0: ਜੀ
1: ਵੀ ਮੈਂ ਇਹ ਕਹਿੰਦਾ ਵੀ ਜਿਹੜੇ ਦਾਰੂ ਆਪਣੇ ਭੈਣ ਭਰਾ ਖਾਂਦੇ ਪੀਂਦੇ, ਕੋਈ ਵੀ ਖਾਂਦਾ ਪੀਂਦਾ ਜੀ, ਵੀ ਆਪਦਾ ਗਰਮੀ ਬਹੁਤ ਪੈ ਰਹੀ ਹੈ, ਵੀ ਬੜਾ ਧਿਆਨ ਨਾਲ ਰਹਿਣਾ,
0: ਬਿਲਕੁਲ ਜੀ, ਗਰਮੀ ਤੋਂ ਸਾਨੂੰ ਬਚਾਅ ਜ਼ਰੂਰ ਕਰਨਾ ਚਾਹੀਦਾ।
1: ਹਾਂ ਜੀ, ਜਿਹੜੀ ਇਹ ਆਪਣੀ ਜ਼ਿੰਦਗੀ ਮਿਲੀ ਆ ਆਪਾਂ ਨੂੰ ਇਹ ਦੁਬਾਰੇ ਨਹੀਂ ਮਿਲਣੀ, ਇੱਕ ਵਾਰੀ ਮਿਲਣੀ ਹੈ ਜੀ,
0: ਬਿਲਕੁਲ ਜੀ,
1: ਹੈ ਨਾ ਜੀ, ਵੀ ਨਸ਼ਾ ਤੋਂ ਉਹ ਕਰੋ ਥੋੜ੍ਹਾ ਜਿਹਾ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।
1: ਓਕੇ।
2: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ, ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
0: ਸਾਡੇ ਨਾਲ ਇੱਕ ਕਾਲਰ ਜੁੜਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
3: ਹੈਲੋ, ਹਾਂਜੀ ਨਮਸਕਾਰ ਜੀ।
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
3: ਮੇਰਾ ਨਾਮ ਲੀਲਾ ਮਹਿਰਾ, ਪਿੰਡ ਖਰੋਦੀ ਜ਼ਿਲ੍ਹਾ ਕੈਥੋ ਤੋਂ ਬੋਲਦਾ ਜੀ।
0: ਜੀ, ਕੀ ਕਹਿਣਾ ਚਾਹੋਗੇ ਜੀ?
3: ਮੈਂ ਇਹ ਕਹਿਣਾ ਚਾਹੁੰਦੀ ਜੀ, ਬੱਚੇ ਦੀ ਛੁੱਟੀਆਂ ਆ ਗਈਆਂ
0: ਜੀ,
3: ਅੱਜ ਕੱਲ ਬੱਚੇ ਬੜੇ ਸ਼ਰਾਰਤੀ ਦੇ, ਜੋੜਾ ਨਹਿਰਾ ਮੈਂ ਨਹਾਉਣ ਜੀ, ਡੁੱਬੇ ਬਹੁਤ ਜ਼ਿਆਦਾ ਹੈ।
0: ਬਿਲਕੁਲ ਜੀ,
3: ਸਮਾਲਾਬਾਦ ਕਨੀ ਤੋਂ ਕਹਿੰਦੀ ਹੈ, ਮਗਰ ਮਾਸ਼ਾ ਇੱਕ ਬੰਦਾ ਲਾਪਤਾ ਵੀ ਹੋ ਰਿਹਾ, ਬੱਚੇ ਕੋਲ ਸਾਂਭ ਕੇ ਰੱਖੋ ਜੀ। ਮੈਂ ਤਾਂ ਇਹ ਕਹਿਣਾ ਚਾਹੁੰਦੀ, ਗਰਮੀ ਦੀ ਛੁੱਟੀਆਂ ਆ ਰਹੀਆਂ, ਬੱਚੇ ਬੜੇ ਸ਼ਰਾਰਤੀ ਹੋ ਰਹੇ ਹੈ।
0: ਬਿਲਕੁਲ ਜੀ, ਬਹੁਤ ਸਾਰੇ ਕੇਸ ਜਿਹੜੇ ਨੇ ਜੀ, ਜਿਹੜੇ ਹਾਦਸੇ ਨੇ, ਉਹ ਅਜਿਹੇ ਦੇਖਣ ਨੂੰ ਮਿਲਦੇ ਨੇ ਹਰ ਗਰਮੀਆਂ 'ਚ, ਤੇ ਬੱਚਿਆਂ ਨੂੰ ਆਪਣੇ ਘਰੇ ਹੀ ਰੱਖਣਾ ਚਾਹੀਦਾ। ਅੱਛਾ ਜੀ, ਉਹਨਾਂ ਦਾ ਬਾਹਲਾ ਨਹਾਉਣ ਨੂੰ ਦਿਲ ਕਰਦਾ ਗਾ, ਘਰੇ ਟੱਬ 'ਚ ਪਾਣੀ ਭਰ ਕੇ ਦੇਣਾ ਚਾਹੀਦਾ ਜੀ।
3: ਬੱਚੇ 1.5-2 ਛੁੱਟੀਆਂ, ਮਹੀਨੇ ਦੀ ਛੁੱਟੀਆਂ, ਬੱਚੇ ਬੜੇ ਸ਼ਰਾਰਤੀ ਹੋ ਰਹੇ ਹੈ, ਲਹਿਰਾ ਮੈਂ ਛਾਲਾਂ ਮਾਰੇ, ਬਾਹੜਿਆ ਮੈਂ ਛਾਲਾਂ ਮਾਰੇ
0: ਜੀ,
3: ਹੈ ਜੀ। ਅਰ ਇੱਧਰ ਸਮਾਲਾਬਾਦ ਕਰੀ ਤੋਂ ਨਾਲੇ ਸਮਾਲਾਬਾਦ ਸ਼ਾਹਬਾਦ ਕਰੀ ਤੋਂ ਨਹਿਰ ਹੈ ਨਾ, ਜੋਰ ਬਾਹਰ ਹੈ
0: ਜੀ,
3: ਮਗਰ ਮੱਛਾ ਆ ਰਿਹਾ ਕਹੇ ਜੀ।
0: ਅੱਛਾ ਜੀ,
3: ਹਾਂਜੀ ਹਾਂਜੀ, ਇੱਧਰ ਇੱਕ ਬੰਦਾ ਲਾਪਤਾ ਵੀ ਹੋ ਰਿਹਾ ਜੀ ਕਹੇ ਜੀ।
0: ਠੀਕ ਹੈ ਜੀ, ਧੰਨਵਾਦ ਜੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ।
3: ਨਮਸਕਾਰ ਜੀ।
0: ਸੋ ਸਰੋਤਿਓ, ਬਿਲਕੁਲ, ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹ ਬਚਾ ਕੇ ਰੱਖੋ, ਘਰੋਂ ਬਾਹਰ ਨਾ ਜਾਣ ਦਿਓ। ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਅਤੇ ਇੰਨੀ ਗਰਮੀ ਦੇ ਵਿੱਚ ਆਉਣਾ ਜਾਣਾ ਬਹੁਤ ਔਖਾ ਹੋ ਜਾਂਦਾ, ਤਾਂ ਪਰਹੇਜ਼ ਕਰੋ, ਦੁਪਹਿਰ ਦੇ ਵੇਲੇ ਘਰ ਹੀ ਰਹੋ, ਅਤੇ ਜੇਕਰ ਬਾਹਰ ਜਾਣਾ ਵੀ ਹੁੰਦਾ ਤਾਂ ਸੁੱਤੀ ਕੱਪੜਾ ਸਿਰ 'ਤੇ ਜ਼ਰੂਰ ਲੈ ਕੇ ਜਾਓ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ ਅਤੇ ਸਾਡੇ ਪ੍ਰੋਗਰਾਮ ਦੇ ਆਖਰੀ ਕਾਲਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹਾਂਜੀ
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਬੱਗਾ ਸਿੰਘ ਤੂਰ ਜੀ।
0: ਜੀ
1: ਅਸੀਂ ਪਿੰਡ ਭਵਾਨੀਗੜ੍ਹ ਜੀ, ਨੇੜੇ ਰਾਮਪੁਰਾ ਜੀ।
0: ਠੀਕ ਹੈ ਜੀ, ਕੀ ਕਹਿਣਾ ਚਾਹੋਗੇ ਬੱਗਾ ਸਿੰਘ ਜੀ?
1: ਬੱਗਾ ਸਿੰਘ ਜੀ ਕਹਿੰਦੇ ਜਿੰਦਰਪਾਲਾ ਜੀ ਮੇਰੇ ਨਾਲ ਲੱਗੇ ਨੇ, ਮੇਰੇ ਉਸਤਾਦ ਜੀ।
0: ਜੀ
1: ਅਸੀਂ ਬਹੁਤ ਗਰਮੀ 3 ਮੰਜ਼ਿਲ ਦਾ ਕੰਮ ਕਰ ਰਹੇ ਜੀ। ਅਸੀਂ
0: ਅੱਛਾ ਜੀ,
1: ਪਾਣੀ ਦੀ ਬਹੁਤ ਦਿੱਕਤ ਹੈ ਜਾਨਵਰਾਂ ਨੂੰ ਵੀ ਤੇ ਹੋਰ ਤਾਂ ਸਾਰਿਆਂ ਨੂੰ ਹੈ ਜੀ।
0: ਬਿਲਕੁਲ ਜੀ
1: ਪਾਣੀ ਦਾ ਹਰੇਕ ਨੂੰ ਬੜਾ ਕਿਰਕਣਾ ਚਾਹੀਦਾ ਜੀ।
0: ਜੀ
1: ਹਾਂਜੀ
0: ਹਾਂਜੀ,
1: ਅੱਜ
0: ਤੁਸੀਂ
1: ਤਾਂ
0: ਇੰਨੀ ਤਪਸ਼, ਇੰਨੀ ਜ਼ਿਆਦਾ ਤਪਸ਼ 'ਚ ਕੰਮ ਕਰ ਰਹੇ ਹੋ, ਤੁਸੀਂ ਖੁਦ ਵੀ ਪਾਣੀ ਪੀਂਦੇ ਰਹੋ ਅਤੇ ਆਪਦੇ ਨਾਲ ਦਿਆਂ ਨੂੰ ਵੀ ਪਾਣੀ ਪਿਲਾਉਂਦੇ ਰਹੋ ਅਤੇ ਜਿੰਨਾ ਹੋ ਸਕੇ ਆਪਣਾ ਧਿਆਨ ਰੱਖੋ।
1: ਸਾਡੇ ਵਾਲਾ ਤਾਂ ਪੀਂਦਾ ਹੀ ਨਹੀਂ ਜੀ ਪਾਣੀ, ਬੋਤਲ ਭਰ ਲਿਆਉਂਦਾ ਗਰਮ, ਉਹੀ ਉਹ ਪੀ ਜਾਂਦੇ ਨੇ ਤਾਂ।
0: ਅੱਛਾ
1: ਠੰਡਾ
0: ਜੀ,
1: ਪਾਣੀ ਕਹਿਣ, ਠੰਡਾ ਪਾਣੀ ਪੀਂਦੇ ਨੇ ਅਸੀਂ।
0: ਠੀਕ ਹੈ ਜੀ,
1: ਹਾਂਜੀ ਹੋਰ
0: ਠੀਕ
1: ਸਾਰੇ ਫਿਰ ਉੱਥੇ ਮੇਰੀ ਬੇਨਤੀ ਹੈ ਜੀ ਵੀ ਪਾਣੀ ਭਰ ਕੇ ਰੱਖਣਾ, ਬੱਚਿਆਂ ਦਾ ਔਰ ਸਾਰਿਆਂ ਦਾ ਖਿਆਲ ਰੱਖਣ ਜੀ।
0: ਬਿਲਕੁਲ ਜੀ, ਧੰਨਵਾਦ ਜੀ ਕਾਲ ਕਰਨ।

ਸਰੋਤੇ ਉਹ ਪ੍ਰੋਗਰਾਮ ਚੱਲ ਰਿਹਾ ਸੀ, ਦੋ ਤੇਰੀਆਂ ਦੋ ਮੇਰੀਆਂ, ਅਤੇ ਅੱਜ ਆਪਾਂ ਕੀਤੀਆਂ ਨੇ ਖੁੱਲ੍ਹੀਆਂ ਗੱਲਾਂ, ਜਿਸ ਦੇ ਵਿੱਚ ਆਪਾਂ ਪਾਣੀ ਬਚਾਉਣ ਅਤੇ ਗਰਮੀ ਜਾਂ ਹੋਰ ਵੀ ਬਥੇਰੀਆਂ ਗੱਲਾਂ ਕੀਤੀਆਂ ਨੇ। ਸੋ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਗਰਮੀ ਤੋਂ ਬਚੋ, ਕਿਉਂਕਿ ਬਹੁਤ ਜ਼ਿਆਦਾ ਤਪਸ ਹੈ ਔਰ ਇਸ ਨਾਲ ਬੱਚਿਆਂ ਨੂੰ ਖਾਸ ਕਰਕੇ ਬਚਾਓ, ਅਤੇ ਜਿੰਨਾ ਹੋ ਸਕੇ ਘਰ 'ਚ ਰਹੋ, ਜੇ ਜ਼ਰੂਰਤ ਹੈ ਤਾਂ ਹੀ ਬਾਹਰ ਜਾਓ। ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਆ ਗਿਆ, ਅਤੇ ਜਿਹੜੇ ਸਰੋਤੇ ਅੱਜ ਗੱਲ ਕਰਨ ਤੋਂ ਰਹਿ ਗਏ ਨੇ ਤਾਂ ਉਮੀਦ ਹੈ ਕਿ ਉਹ ਕੱਲ੍ਹ ਨੂੰ ਫਿਰ ਤੋਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰਨਗੇ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਜਾਂ ਕਿਸੇ ਵੀ ਤਰ੍ਹਾਂ ਦੇ ਸੋਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: FM 106.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਭਾਰਤ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।
2: Shut off.

0: 1985 जमाना
1: एक बात है हमसे कहीं नहीं जाए
2: क्या
0: 1993 फिल्म साहिब

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋ ਮਿਲਾਓ, ਇਸ ਵੇਲੇ ਸ਼ਾਮ ਦੇ 5 ਵੱਜ ਰਹੇ ਨੇ। ਹੁਣ ਵੇਲਾ ਹੁੰਦਾ ਹੈ ਇਸ ਵਕਫੇ ਦੀਆਂ ਕੁਝ ਮੁੱਖ ਸੁਰਖੀਆਂ ਦਾ। ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਆ ਨੇ ਅੱਜ ਨਵੀਂ ਦਿੱਲੀ ਦੇ ਵਿੱਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਦੋਵਾਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਹੱਤਵਪੂਰਨ ਕਰਾਰ ਦਿੱਤਾ ਏ। ਸਰਕਾਰ ਵਜਨ ਅਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਵਿਸਥਾਰ ਕਰੇਗੀ। ਪੰਜਾਬ ਚੋਣ ਕਮਿਸ਼ਨ ਨੇ ਦੱਸਿਆ ਕਿ ਸੂਬੇ ਦੇ ਵਿੱਚ ਆਉਂਦੀ 26 ਮਈ ਨੂੰ ਹੋ ਰਹੀਆਂ ਮਿਊਂਸੀਪਲ ਚੋਣਾਂ ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ। ਸੀਮਾ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਵੱਲੋਂ ਅੱਜ ਫਿੱਟ ਇੰਡੀਆ ਸਾਈਡ ਔਨ ਸਾਈਕਲ ਮੁਹਿੰਮ ਦੇ 75ਵੇਂ ਐਡੀਸ਼ਨ ਦੇ ਹਿੱਸੇ ਵਜੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਏ। ਅੱਜ ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਇੱਕ ਰੇਲਵੇ ਪਟੜੀ 'ਤੇ ਹੋਏ ਧਮਾਕੇ ਵਿੱਚ 30 ਲੋਕਾਂ ਦੀ ਮੌਤ ਅਤੇ ਕਈ ਲੋਕ ਜ਼ਖਮੀ ਵੀ ਹੋਏ ਨੇ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੀਰੋਇਨ ਅਤੇ 9 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਏ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ। IPL ਕ੍ਰਿਕਟ ਦੇ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਵਜੇ ਹੋਵੇਗਾ। ਇਹ ਸਨ ਇਸ ਵਕਫੇ ਦੀਆਂ ਕੁਝ ਮੁੱਖ ਸੁਰਖੀਆਂ।

0: ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ 5:02 ਹੋ ਰਹੇ ਨੇ। ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ, ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ ਅਤੇ ਮੇਰੇ ਨਾਲ ਨੇ
1: ਤੁਹਾਡਾ ਆਪਣਾ ਮੇਜ਼ਬਾਨ ਅਰਪਿੰਦਰ ਖਹਿਰਾ
0: ਜੀ। ਹੋਰ ਸਰ, ਕੀ ਹਾਲ ਚਾਲ ਨੇ?
1: ਚੜ੍ਹਦੀਆਂ ਕਲਾਵਾਂ, ਤੁਸੀਂ ਸੁਣਾਓ, ਠੀਕ ਹੋ?
0: ਬਹੁਤ ਵਧੀਆ।
1: ਆਕਾਸ਼ਵਾਣੀ ਪਟਿਆਲਾ ਸੁਣ ਰਹੇ ਸਾਰੇ ਸਰੋਤੇ ਵੀ ਖੁਸ਼ ਹੋਣਗੇ, ਆਬਾਦ ਹੋਣਗੇ
0: ਜੀ।
1: ਅਤੇ ਜਿਸ ਤਰੀਕੇ ਨਾਲ ਗਰਮੀ ਵੱਧ ਰਹੀ ਹੈ, ਹੈ ਨਾ, ਅਤੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਸੁਣਦੇ ਨੇ, ਮਿੱਠੇ ਮਿੱਠੇ ਗੀਤ ਜਿਹੜੇ ਸਵੇਰ ਤੋਂ ਚੱਲਦੇ ਨੇ, ਨਾਲ ਜਿਹੜੀਆਂ ਆਪਾਂ ਥੋੜ੍ਹੀ ਥੋੜ੍ਹੀਆਂ ਬੇਨਤੀਆਂ ਵੀ ਕਰਦੇ ਰਹਿੰਦੇ, ਰਿਕੁਐਸਟ ਕਰਦੇ ਰਹਿੰਦੇ ਹਾਂ,
0: ਬਿਲਕੁਲ,
1: ਚਾਹੇ ਉਹ ਗਰਮੀ ਦੇ ਸੰਬੰਧ 'ਚ ਹੋਣ, ਚਾਹੇ ਟ੍ਰੈਫਿਕ ਦੇ ਸੰਬੰਧ 'ਚ ਹੋਣ, ਚਾਹੇ ਕੋਈ ਹੋਰ ਹੋਣ, ਤਾਂ ਉਹਨਾਂ ਨੂੰ ਵੀ ਸਾਡੇ ਸਰੋਤੇ ਜਿਹੜੇ ਨੇ ਮਾਣਦੇ ਨੇ। ਜਿਵੇਂ ਆਪਣੇ ਪ੍ਰੋਗਰਾਮ ਦਾ ਗੱਲਾਂ 'ਚੋਂ ਗੱਲ ਵਿਸ਼ਾ ਚੁਣਦੇ ਹਾਂ, ਅੱਜ ਤੁਸੀਂ ਕਿਹੜਾ ਵਿਸ਼ਾ ਲੈ ਕੇ ਆਏ ਹੋ?
0: ਅੱਜ ਤੁਸੀਂ ਵਿਸ਼ਾ ਆਪ ਹੀ ਦੱਸਦਾ,
1: ਕਿਸ ਵਿਸ਼ੇ 'ਤੇ ਗੱਲ ਕਰੀਏ?
0: ਤੁਸੀਂ ਹੁਣੇ ਦੱਸ ਕੇ ਹਟੇ ਹੋ ਵੀ ਗਰਮੀ ਦਾ ਜਿਹੜਾ ਕਹਿਰ ਆ ਉਹ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ।
1: ਜੀ ਜੀ।
0: ਅਤੇ ਅਸੀਂ ਆਪਣੇ ਹਰ ਪ੍ਰੋਗਰਾਮ ਦੇ ਵਿੱਚ ਹਰ ਦਿਨ ਇਹੀ ਗੱਲ ਕਹਿੰਦੇ ਹਾਂ ਕਿ ਆਪਣਾ ਬਚਾਅ ਕਰੋ।
1: ਬਿਲਕੁਲ ਬਿਲਕੁਲ।
0: ਅਤੇ ਅੱਜ ਆਪਾਂ ਇਸੇ ਵਿਸ਼ੇ 'ਤੇ ਗੱਲ ਕਰਾਂਗੇ।
1: ਗਰਮੀ ਦੇ ਵਿਸ਼ੇ, ਅਸਲ 'ਚ ਗਰਮੀ ਦਾ ਸੰਬੰਧ, ਦੇਖੋ ਗਰਮੀ ਜਦੋਂ ਅਸੀਂ ਗਰਮੀ ਸ਼ਬਦ ਵਰਤਦੇ ਹਾਂ, ਗਰਮੀ ਕਈ ਪੱਖਾਂ ਤੋਂ, ਸਰਦੀਆਂ 'ਚ ਵੀ ਗਰਮੀ ਹੁੰਦੀ ਹੈ।
0: ਬਿਲਕੁਲ।
1: ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਵੀ ਸ਼ਹਿਰੀਕਰਨ ਜਿਹਾ ਹੋ ਗਿਆ
0: ਜੀ,
1: ਸ਼ਹਿਰਾਂ ਦੇ ਵਧਣ ਨਾਲ ਗਰਮੀ ਵੱਧ ਗਈ, ਪੋਲਿਊਸ਼ਨ ਦੇ ਵਧਣ ਕਾਰਨ ਗਰਮੀ ਵੱਧ ਗਈ। ਪਰ ਗੱਲ ਇਸ ਤਰ੍ਹਾਂ ਮੈਡਮ, ਜਿਹੜੀ ਮਨਾਂ ਦੇ ਵਿੱਚ ਗਰਮੀ ਵੱਧ ਰਹੀ ਹੈ
0: ਜੀ,
1: ਹੈ ਨਾ, ਉਹਦਾ ਕੀ ਹੱਲ ਕਰੀਏ?
0: ਬਿਲਕੁਲ।
1: ਦੇਖੋ ਸਾਡੇ ਰਿਸ਼ਤਿਆਂ ਦੇ ਵਿੱਚ ਕੁੜੱਤਣ ਆ ਰਹੀ ਹੈ, ਅਸੀਂ ਆਪਣੇ ਜਿਹੜੇ ਪਾਕ ਪਵਿੱਤਰ ਜਿਹੇ ਰਿਸ਼ਤੇ ਹੁੰਦੇ ਆ, ਕੱਲ੍ਹ ਪਰਸੋਂ ਮੈਂ ਇੱਕ ਨਿਊਜ਼ ਪੇਪਰ ਦੇ ਵਿੱਚ ਖਬਰ ਪੜ੍ਹੀ
0: ਜੀ,
1: ਜਿਹੜੇ ਸਾਡੇ ਮਾਂ ਪਿਓ ਹੁੰਦੇ ਆ, ਮਦਰ ਫਾਦਰ ਨੇ, ਸਭ ਤੋਂ ਪਵਿੱਤਰ ਰਿਸ਼ਤਾ ਮਾਂ ਅਤੇ ਮਾਂ ਨਾਲ ਹੁੰਦਾ ਨਾ। ਦੇਖੋ 9 ਮਹੀਨੇ ਆਪਣੇ ਪੇਟ 'ਚ ਬੱਚੇ ਨੂੰ ਰੱਖਦੀ ਹੈ, ਕਿੰਨੇ ਦੁੱਖ ਸਹਿਣ ਕਰਦੀ ਹੈ, ਹੈ ਨਾ, ਅਤੇ ਉਸ ਤੋਂ ਬਾਅਦ ਇਹ ਜਿਹੜਾ ਬੱਚਿਆਂ ਦਾ ਮਾਂ ਪ੍ਰਤੀ ਕਿੱਡਾ ਵੱਡਾ ਫਰਜ਼ ਬਣਦਾ ਉਹਨਾਂ ਨੂੰ ਸਾਂਭਣ ਦਾ,
0: ਹੈ ਨਾ।
1: ਸੋ ਮੈਂ ਜਿਵੇਂ ਤੁਸੀਂ ਗਰਮੀ ਦਾ ਜ਼ਿਕਰ ਕੀਤਾ ਨਾ ਹੁਣੇ, ਮੈਂ ਸੋਚ ਰਿਹਾ ਸੀ ਵੀ ਇੱਕ ਗਰਮੀ ਤਾਂ ਜਿਹੜੀ ਬਾਹਰਲੀ ਹੈ ਇਹ ਤਾਂ ਅਸੀਂ ਝੱਲ ਲਾਂਗੇ, ਇਹਦਾ ਹੱਲ ਤਾਂ ਸਾਡੇ ਕੋਲ AC ਵੀ ਨੇ,
0: ਬਿਲਕੁਲ,
1: ਇਹਦੇ ਹੱਲ ਸਾਡੇ ਕੋਲ ਪੱਖੇ ਵੀ ਨੇ
0: ਜੀ,
1: ਇਹਦੇ ਹੱਲ ਸਾਡੇ ਕੋਲ ਹੋਰ ਅਸੀਂ ਕਰ ਲਾਂਗੇ, ਜਿਵੇਂ ਹੁਣ ਅਸੀਂ ਕਹਿੰਦੇ ਪਾਣੀ ਪੀਓ ਜਾਂ, ਹੈ ਨਾ, ਇਸ ਤਰ੍ਹਾਂ।
0: ਬਿਲਕੁਲ।
1: ਪਰ ਜਿਹੜੀ ਮਨਾਂ ਦੀ ਬਾਹਰੀ ਗਰਮੀ ਹੈ ਉਹ ਸਿਆਲਾਂ 'ਚ ਕਿਵੇਂ ਕੰਟਰੋਲ ਹੋਊ, ਹੈ ਨਾ, ਉਹਨੂੰ ਰੋਕਣਾ ਪੈਣਾ।
0: ਬਿਲਕੁਲ ਜੀ।
1: ਜੇ ਅਸੀਂ ਆਪਣੇ ਮਾਂ ਪਿਓ ਦਾ ਸਤਿਕਾਰ ਨਹੀਂ ਕਰ ਸਕਦੇ, ਅਸੀਂ ਆਪਣੇ ਢਿੱਡੋਂ ਜਾਏ ਭੈਣ ਭਰਾ ਦਾ ਸਤਿਕਾਰ ਨਹੀਂ ਕਰ ਸਕਦੇ, ਆਪਣੀ ਧਰਮ ਪਤਨੀ ਦਾ ਸਤਿਕਾਰ ਨਹੀਂ ਕਰ ਸਕਦੇ, ਆਪਣੇ ਪਤੀ ਪਰਮੇਸ਼ਰ ਦਾ ਸਤਿਕਾਰ ਨਹੀਂ ਕਰ ਸਕਦੇ, ਸਾਡੇ ਸਟਾਫ ਦੇ ਨਾਲ ਜਿਹੜੇ ਕੁਲੀਗਸ ਨੇ
0: ਜੀ,
1: ਉਹਨਾਂ ਦਾ ਸਤਿਕਾਰ ਨਹੀਂ ਕਰ ਸਕਦੇ, ਸਾਡੇ ਜਿਹੜੀ ਅੰਦਰ ਈਰਖਾ ਹਉਮੈ
0: ਬਿਲਕੁਲ
1: ਦੀ ਗਰਮੀ ਹੈ, ਮੈਨੂੰ ਲੱਗਦਾ ਪਹਿਲਾਂ ਜੇ ਉਹ ਕੰਟਰੋਲ ਹੋ ਜੇ ਤਾਂ ਮਨ ਬਹੁਤ ਜ਼ਿਆਦਾ ਸ਼ਾਂਤ ਹੋ ਜੂ। ਜਿਹੜੀ ਬਾਹਰਲੀ ਗਰਮੀ ਨਹੀਂ ਕੁਛ ਕਹਿੰਦੀ, ਫਿਰ ਬਾਹਰਲੀ ਬੰਦਾ ਸਹਿਣ ਕਰ ਸਕਦਾ।
0: ਬਿਲਕੁਲ, ਮਤਲਬ ਇਹੀ ਹੁੰਦਾ ਹੈ ਜੀ, ਜਦੋਂ ਹੁਣ ਇੱਕ ਘਰ ਦੀ ਗੱਲ ਕਰੀਏ ਆਪਾਂ, ਤੁਸੀਂ ਮਾਂ ਪਿਓ ਦੀ ਗੱਲ ਕੀਤੀ, ਤਾਂ ਮੈਂ ਦੇਖਦੀ ਹੁੰਦੀ ਹਾਂ ਜ਼ਿਆਦਾਤਰ ਜਿਹੜੇ ਬੱਚੇ ਹੁੰਦੇ ਨੇ ਨਾ, ਜੇ ਉਹਨਾਂ ਨੂੰ ਮਾਂ ਜਾਂ ਪਿਓ ਰੋਕ ਦੇਵੇ ਕਿਸੇ ਵੀ ਚੀਜ਼ ਤੋਂ, ਹੈ ਨਾ, ਪਰ ਮੈਨੂੰ ਇੰਨਾ ਲੱਗਦਾ ਹੁੰਦਾ ਵੀ ਮਾਂ ਪਿਓ ਮਾੜੀ ਜਗ੍ਹਾ ਤੁਹਾਨੂੰ ਕਦੇ ਨਹੀਂ ਰੋਕਦੇ
1: ਜੀ,
0: ਤੇ ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਉਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਇਹ ਸਾਡੇ ਦੁਸ਼ਮਣ ਨੇ।
1: ਹਾਂ, ਦੇਖੋ ਮੈਂ, ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਹੈ, ਸਾਡੇ ਅਸੀਂ ਹਜੇ ਆਪਾਂ ਵਿਸ਼ਾ ਡਿਸਾਈਡ ਨਹੀਂ ਕੀਤਾ, ਸਾਡੇ ਇੱਕ ਪਿੰਡਾਂ ਦੇ ਵਿੱਚ, ਆਪਾਂ ਪਿੰਡਾਂ ਪਹਿਲਾਂ ਅਸਲ ਦੇ ਵਿੱਚ ਪਿੰਡ ਆਉਂਦਾ, ਪਿੰਡ ਤੋਂ ਬਾਅਦ ਫਿਰ ਇੱਕ ਛੋਟਾ ਜਿਹਾ ਕਸਬਾ ਆਉਂਦਾ, ਕਸਬਾ ਤੋਂ ਬਾਅਦ ਫਿਰ ਇੱਕ ਸ਼ਹਿਰ ਬਣਦਾ, ਸ਼ਹਿਰ ਤੋਂ ਵੱਡਾ ਇੱਕ ਮਹਾਨਗਰ ਬਣਦਾ, ਫਿਰ ਉਦੋਂ ਬਾਅਦ ਦੁਨੀਆ ਇੱਕ ਗਲੋਬ ਬਣਦੀ ਹੈ। ਜਿੱਥੋਂ ਅਸੀਂ ਚੱਲਦੇ ਹਾਂ ਪਿੰਡਾਂ ਦੇ ਵਿੱਚ ਇੱਕ ਗੱਲ ਹੁੰਦੀ ਸੀ ਵੀ ਜੇ ਕੋਈ ਕੋਈ ਵੀ ਮਾੜਾ ਕੰਮ ਕਰਦਾ, ਜਿਵੇਂ ਹੁਣ ਅਸੀਂ ਪਿਛਲੇ ਦਿਨ ਸਾਡੀਆਂ ਸਰਕਾਰਾਂ ਨੇ ਕਿਹਾ ਵੀ ਜਿਹੜੇ ਨਸ਼ੇ ਆ ਉਹ ਖਤਮ ਹੋਣੇ ਚਾਹੀਦੇ, ਹੈ ਨਾ,
0: ਬਿਲਕੁਲ,
1: ਸੋਸਾਇਟੀ ਦੇ ਵਿੱਚੋਂ, ਸਮਾਜ ਦੇ ਵਿੱਚੋਂ, ਪਿੰਡਾਂ ਦੇ ਵਿੱਚੋਂ, ਉਹਦੇ ਲਈ ਕਮੇਟੀਆਂ ਬਣਾਈਆਂ ਛੋਟੀਆਂ ਛੋਟੀਆਂ। ਦੇਖੋ ਸਾਡੇ ਪੁਰਾਣੇ ਇੱਕ ਰਵਾਇਤ ਹੁੰਦੀ ਸੀ ਵੀ ਜੇ ਕੋਈ ਸਾਡਾ ਵੱਡਾ ਬਜ਼ੁਰਗ ਜਾਂ ਕੋਈ ਪਿੰਡ ਦਾ ਮੋਹਤਵਾਰ ਸਾਡਾ ਸਰੀਕੇ ਤੋਂ ਲੱਗਦਾ ਤਾਇਆ ਚਾਚਾ, ਸਾਨੂੰ ਕਿਤੇ ਵੀ ਦੇਖ ਲੈਂਦਾ ਸੀ, ਉਹ ਸਾਨੂੰ ਘੂਰ ਸਕਦਾ ਸੀ,
0: ਬਿਲਕੁਲ,
1: ਉਹ ਸਾਨੂੰ ਰੋਕ ਸਕਦਾ ਸੀ ਵੀ ਤੁਸੀਂ ਇੱਥੇ ਖੜੇ ਕਿਉਂ, ਜਾਂ ਕੋਈ ਗਲਤ ਕੰਮ ਕਰਦੇ ਸੀ ਤਾਂ ਸਾਡੀ ਸ਼ਿਕਾਇਤ ਸਾਡੇ ਘਰ ਜਾਣ ਤੋਂ ਪਹਿਲਾਂ ਉਹਨਾਂ ਕੋਲ ਪਹੁੰਚ ਜਾਂਦੀ ਸੀ ਸਾਡੇ ਘਰ ਦੇ ਕੋਲ। ਸੋ ਹੁਣ ਹੁਣ ਜੇ ਮਾਂ ਪਿਓ ਦਾ ਡਰ ਵੀ ਨਹੀਂ ਹੈ, ਤਾਏ ਚਾਚੇ ਦਾ ਵੀ ਡਰ ਨਹੀਂ, ਤੇ ਜਿਹੜੇ ਸਾਡੇ ਪਿੰਡ ਦੇ ਲੱਗਦੇ ਸ਼ਰੀਕੇ ਕਬੀਲੇ ਚੋਂ ਲੋਕਾਂ ਦਾ ਡਰ ਵੀ ਖਤਮ ਹੋ।
0: ਬਿਲਕੁਲ, ਮੈਂ ਹਮੇਸ਼ਾ ਸਰ ਇਹ ਗੱਲ ਕਰਦੀ ਹੁੰਦੀ ਹਾਂ ਇੱਥੇ ਰੇਡੀਓ 'ਤੇ ਵੀ, ਜਿਹੜੀ ਆਪਣੀ ਪੀੜ੍ਹੀ ਆ ਨਾ ਹੁਣ ਦੀ, ਉਹਨਾਂ ਨੂੰ ਇਹੀ ਨਹੀਂ ਪਤਾ ਵੀ ਮੇਰਾ ਚਾਚਾ ਕੌਣ ਆ, ਮੇਰਾ ਮਾਮਾ ਕੌਣ ਆ, ਜਾਂ ਮੇਰਾ ਫੁੱਫੜ ਜਾਂ ਮਾਸੜ ਕੌਣ ਆ, ਜਾਂ ਮਾਸੀਆਂ ਕੌਣ ਨੇ। ਕਿਉਂਕਿ ਅਸੀਂ ਜੇ ਐਜ਼ ਆ ਮਾਂ ਪਿਓ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਇਹ ਚੀਜ਼ ਸਿਖਾਈ ਜਾਂਦੀ ਹੈ, ਜਿਹੜੇ ਆਪਾਂ ਸਕੂਲਾਂ 'ਚ ਉਹਨਾਂ ਨੂੰ ਪੜ੍ਹਾ ਰਹੇ ਹਾਂ ਵੀ ਇਹ ਤੇਰੇ ਅੰਕਲ ਨੇ, ਇਹ ਤੇਰੇ ਆਂਟੀ ਨੇ।
1: ਦੇਖੋ ਪੰਜਾਬੀ ਜ਼ੁਬਾਨ ਦੀ ਖੂਬਸੂਰਤੀ ਹੈ, ਪੰਜਾਬੀ ਸਾਹਿਤ ਦੀ ਇਹ ਖੂਬਸੂਰਤੀ ਹੈ, ਇਹਨੇ ਜਿੰਨੇ ਰਿਸ਼ਤੇ ਨੇ ਉਨੇ ਨਾਮ ਦਿੱਤੇ।
0: ਬਿਲਕੁਲ ਜੀ, ਹੈ ਨਾ,
1: ਭੂਆ ਫੁੱਫੜ ਮਾਸੜ ਮਾਮੀਆਂ ਚਾਚੇ ਤਾਏ, ਬਹੁਤ ਖੂਬਸੂਰਤ ਰਿਸ਼ਤੇ ਨੇ। ਇਹਨਾਂ ਰਿਸ਼ਤਿਆਂ ਨੂੰ ਜਦੋਂ ਅਸੀਂ ਮਾਣਾਂਗੇ, ਇਹਨਾਂ ਦੇ ਵਿੱਚ ਨਿੱਘ ਵੀ ਹੈ, ਪਿਆਰ ਵੀ ਹੈ, ਅਪਣੱਤ ਵੀ ਹੈ, ਇਹਨਾਂ 'ਚ ਗਰਮੀ ਨਹੀਂ ਹੈ। ਸੋ ਮੈਨੂੰ ਲੱਗਦਾ ਅਸੀਂ ਅੱਜ ਵਿਸ਼ੇ 'ਤੇ ਗੱਲ ਕਰੀਏ ਵੀ ਪਿੰਡਾਂ ਦੇ ਵਿੱਚੋਂ ਵੀ ਇਹ ਚੀਜ਼ ਖਤਮ ਹੋ ਗਈ, ਜਿਹਨੂੰ ਅਸੀਂ ਸ਼ਹਿਰੀਕਰਨ ਜਾਂ ਕਹਿ ਦਿੰਦੇ
0: ਹਾਂ,
1: ਹੈ ਨਾ, ਪਿੰਡਾਂ ਦਾ ਵੀ ਸ਼ਹਿਰੀਕਰਨ ਹੋ ਗਿਆ, ਸ਼ਹਿਰਾਂ ਦਾ ਵੱਡਾ ਸ਼ਹਿਰੀਕਰਨ ਹੋ ਗਿਆ।
0: ਬਿਲਕੁਲ।
1: ਅਤੇ ਜਿਹਦੇ ਕਰਕੇ ਅਸੀਂ ਜਿਹੜੀ ਗਰਮੀ ਹੈ ਉਹਨੂੰ ਤਨ 'ਤੇ ਕਿਵੇਂ ਝੱਲਦੇ ਹਾਂ।
0: ਬਿਲਕੁਲ ਜੀ।
1: ਹੈ ਨਾ, ਪਹਿਲਾਂ ਕੋਈ ਖੂਬਸੂਰਤ ਗੀਤ ਸੁਣਾਓ ਸਾਨੂੰ।
0: ਬਿਲਕੁਲ ਜੀ।

0: ਬਹੁਤ ਹੀ ਖੂਬਸੂਰਤ ਅਹਿਸਾਸਾਂ ਦੀ ਗੱਲ ਤੁਸੀਂ ਸੁਣ ਰਹੇ ਸੀ। ਇਹ ਗੀਤ ਲਿਖਿਆ ਅਤੇ ਗਾਇਆ ਡਾਕਟਰ ਸਤਿੰਦਰ ਸਰਤਾਜ ਨੇ ਸੀ।
1: ਜੀ
0: ਮੈਡਮ ਕਮਲਪ੍ਰੀਤ, ਅਸੀਂ ਅਤੇ ਮੈਂ ਰੁਪਿੰਦਰ ਖਹਿਰਾ ਗੱਲ ਕਰ ਰਹੇ, ਤੁਹਾਡੇ ਨਾਲ ਪ੍ਰੋਗਰਾਮ ਚੱਲ ਰਿਹਾ, ਗੱਲਾਂ 'ਚੋਂ ਗੱਲ ਹੋ ਰਹੀ ਹੈ ਗਰਮੀ ਬਾਰੇ, ਸ਼ਹਿਰੀਕਰਨ ਬਾਰੇ ਅਤੇ ਮਨ ਦੀ ਬਦਲਾਅ ਬਾਰੇ। ਦੇਖੋ
1: ਬਿਲਕੁਲ
0: ਜਦੋਂ ਇਹ ਗੀਤ ਸੁਣ ਰਹੇ ਸੀ, ਕਿੰਨੇ ਖੂਬਸੂਰਤ ਅਹਿਸਾਸ ਇਸ ਗੀਤ ਦੇ ਵਿੱਚ ਸੀ, ਕਿੰਨੇ ਜਿਹੜੇ ਅਲੰਕਾਰ ਵਰਤ ਰਹੇ ਸੀ ਇਹਨਾਂ ਨੇ ਵਰਤੇ ਨੇ, ਹੈ ਨਾ,
1: ਜੀ
0: ਮਨ ਦੇ ਭਾਵਾਂ ਨੂੰ। ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ, ਹੈ ਨਾ।
1: ਜੀ
0: ਮਨ ਦੀ ਜਿਹੜੀ ਸਥਿਤੀ ਹੈ, ਮਨ ਆਪਾਂ ਕਹਿੰਦੇ ਹਾਂ ਤਾਂ ਗਰਮੀ ਸਾਨੂੰ ਲੱਗਦੀ ਹੈ, ਗਰਮੀ ਮਹਿਸੂਸ ਕਰਨ ਦਾ ਵੀ ਹੈ। ਜੇ ਅਸੀਂ ਆਪਣੇ ਮਨ ਨੂੰ ਤਕੜਾ ਕਰ ਲਿਆ ਵੀ ਨਹੀਂ, ਮੈਂ ਦੇਖੋ ਜਿਹੜੇ ਮਜ਼ਦੂਰ ਨੇ ਵਿਚਾਰੇ, ਉਹ ਵੀ
1: ਬਿਲਕੁਲ
0: ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਨੇ,
1: ਜੀ
0: ਕੜਕਦੀ ਧੁੱਪ 12-1 ਵਜੇ ਦੀ, ਜਦੋਂ ਅਸੀਂ ਕਹਿੰਦੇ ਹਾਂ ਵੀ ਸਾਨੂੰ ਆਪਣਾ ਤਨ ਢੱਕ ਕੇ ਰੱਖਣਾ ਚਾਹੀਦਾ, ਉਦੋਂ ਵੀ ਕੰਮ ਕਰਦੇ ਨੇ।
1: ਬਿਲਕੁਲ
0: ਇਟ ਮੀਨਸ ਇਹਦਾ ਕਿਤੇ ਨਾ ਕਿਤੇ ਸਾਈਕੋਲੋਜਿਸਟ ਜਿਹੜੇ ਨੇ ਉਹ ਦੱਸਦੇ ਨੇ, ਮਨ ਜਿੱਧਰ ਨੂੰ ਲਾਓਗੇ ਉੱਧਰ ਹੋਣ ਦੀ ਕੋਸ਼ਿਸ਼ ਕਰ ਲੈਂਦਾ।
1: ਬਿਲਕੁਲ ਜੀ,
0: ਚੰਗੇ ਪਾਸੇ ਲਾਵਾਂਗੇ ਚੰਗਾ ਹੋਜੂ, ਮਾੜੇ ਪਾਸੇ ਲਾਵਾਂਗੇ
1: ਮਾੜਾ
0: ਮਾੜਾ ਹੋਜੂ,
1: ਜੀ
0: ਹੈ ਨਾ।
1: ਸੋ ਬਿਲਕੁਲ ਤੁਸੀਂ ਜਿਵੇਂ ਕਹਿ ਰਹੇ ਹੋ, ਹੈ ਨਾ, ਵੀ ਮਜ਼ਦੂਰ ਵੀ ਕੰਮ ਕਰਦੇ ਨੇ ਇੰਨੀ ਗਰਮੀ 'ਚ, ਅਤੇ ਆਪਾਂ ਗੱਲ ਵੀ ਕਰ ਰਹੇ ਸੀ ਸ਼ਹਿਰੀ ਕਰਨ ਦੀ, ਹੈ ਨਾ, ਤਾਂ ਜਿਵੇਂ ਆਪਾਂ ਗਾਣੇ 'ਚ ਵੀ ਸੁਣਿਆ ਕਿ ਹਰ ਬੰਦੇ ਦੇ ਵਿੱਚ ਫਕਰ ਫਕੀਰ ਹੁੰਦਾ ਆ, ਤਾਂ ਮੈਨੂੰ ਲੱਗਦਾ ਹੁੰਦਾ ਜਗ੍ਹਾ ਬਦਲਣ ਨਾਲ ਇਨਸਾਨ ਨਹੀਂ ਬਦਲਦਾ,
0: ਬਿਲਕੁਲ,
1: ਹੈ ਨਾ।
0: ਜੀ
1: ਸੋ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਵੀ ਜਿਵੇਂ ਮੈਂ ਜੇ ਆਪਣੀ ਗੱਲ ਕਰਾਂ, ਤਾਂ ਜਿਵੇਂ ਮੇਰਾ ਪਿਛੋਕੜ ਆ ਪਿੰਡਾਂ ਦਾ ਆ, ਜੇ ਮੈਂ ਹੁਣ ਸ਼ਹਿਰ 'ਚ ਰਹਿ ਰਹੀ ਹਾਂ ਤਾਂ ਮੈਂ ਉਵੇਂ ਦੀ ਨਹੀਂ ਬਣ ਜਾਊਂਗੀ। ਠੀਕ ਆ, ਸੰਗਤ ਦਾ ਅਸਰ ਹੁੰਦਾ, ਸੰਗਤ ਆਪਣੀ ਰੰਗਤ ਵੀ ਦਿਖਾਉਂਦੀ ਹੁੰਦੀ ਹੈ, ਪਰ ਮੈਨੂੰ ਲੱਗਦਾ ਹੁੰਦਾ ਵੀ ਜਿਹੜੀਆਂ ਤੁਹਾਡੀਆਂ ਜੜ੍ਹਾਂ ਨੇ ਨਾ, ਉਹ ਬਹੁਤ ਮਜ਼ਬੂਤ ਹੋਣੀਆਂ ਚਾਹੀਦੀਆਂ ਨੇ, ਵੀ ਜੇ ਤੁਹਾਡੀਆਂ 100 ਪੀੜ੍ਹੀਆਂ ਵੀ ਉਹਨੂੰ ਮਿਟਾ ਨਾ ਸਕਣ, ਹੈ ਨਾ। ਅਤੇ ਉਹੀ ਗੱਲ ਹੈ, ਅਸੀਂ ਹਮੇਸ਼ਾ ਕਹਿੰਦੇ ਰਹਿੰਦੇ ਹਾਂ ਵੀ ਅਸੀਂ ਐਂ ਸਮਝਾਉਂਦੇ ਹਾਂ ਰੇਡੀਓ 'ਤੇ ਵੀ ਇੱਦਾਂ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ, ਅਸੀਂ ਤਾਂ ਸਮਝਾ ਰਹੇ ਹਾਂ, ਅਸੀਂ ਕਹਿ ਰਹੇ ਹਾਂ, ਅਸੀਂ ਕਰਦੇ ਵੀ ਹਾਂ, ਮੈਨੂੰ ਲੱਗਦਾ ਸਭ ਨੂੰ ਅਮਲ ਵੀ ਕਰਨਾ ਚਾਹੀਦਾ।
0: ਦੇਖੋ ਜਿਵੇਂ ਤੁਸੀਂ ਗੱਲ ਕਹੀ ਹੈ, ਬੜੀ ਕਾਬਲੇ ਗੌਰ ਹੈ ਵੀ ਅਸੀਂ ਪਿੰਡਾਂ ਤੋਂ ਸ਼ਹਿਰ ਵੱਲ ਆ ਗਏ,
1: ਜੀ,
0: ਜਾਂ ਸ਼ਹਿਰ ਤੋਂ ਵੱਡੇ ਸ਼ਹਿਰ ਵੱਲ, ਚੰਡੀਗੜ੍ਹ, ਦਿੱਲੀ ਜਾਂ ਬੰਬੇ, ਵੱਡੇ ਸ਼ਹਿਰ, ਕੈਨੇਡਾ, ਅਮੈਰੀਕਾ ਵੀ ਚਲੇ ਜਾਈਏ, ਹੈ ਨਾ, ਅਸੀਂ ਆਪਣੇ ਪਿੰਡ ਨੂੰ ਰੀਪ੍ਰਜ਼ੈਂਟ ਕਰਦੇ ਹਾਂ। ਜੇਕਰ ਅਸੀਂ ਦੁਨੀਆ ਦੇ ਵਿੱਚ ਬਾਹਰਲੇ ਕਿਸੇ ਕੰਟਰੀ ਦੇ ਵਿੱਚ ਜਾ ਰਹੇ ਹਾਂ, ਕੈਨੇਡਾ, ਅਮੈਰੀਕਾ ਜਾ ਰਹੇ ਹਾਂ, ਤਾਂ ਅਸੀਂ ਇੰਡੀਆ ਨੂੰ ਰੀਪ੍ਰਜ਼ੈਂਟ ਕਰ ਰਹੇ ਹਾਂ,
1: ਬਿਲਕੁਲ,
0: ਹੈ ਨਾ। ਅਸੀਂ ਉੱਥੇ ਦੇ ਐਂਬੈਸਡਰ ਦੇ ਤੌਰ 'ਤੇ ਅਸੀਂ ਆਪਣੀ ਕੰਟਰੀ ਨੂੰ ਰੀਪ੍ਰਜ਼ੈਂਟ ਕਰ ਰਹੇ ਹਾਂ।
1: ਜੀ
0: ਸਾਡੇ ਬੋਲਾਂ ਦੇ ਵਿੱਚ ਇੰਨੀ ਲਿਆਕਤ ਹੋਣੀ ਚਾਹੀਦੀ ਹੈ, ਸਾਡੇ ਸ਼ਬਦਾਂ ਦੇ ਵਿੱਚ ਸਾਨੂੰ ਸ਼ਬਦਾਂ ਦੀ ਮਰਿਆਦਾ ਦਾ ਖਿਆਲ ਹੋਣਾ ਚਾਹੀਦਾ। ਜੇਕਰ ਅਸੀਂ ਫਿਰ ਮਨ ਦੀ ਗਰਮੀ ਲੈ ਕੇ ਕਿਸੇ ਦੇਸ਼ 'ਚ ਜਾਵਾਂਗੇ, ਉੱਥੇ ਉਹੀ ਜਿਹੜਾ ਹੈਗਾ ਆਪਣਾ ਗਲਤ ਪ੍ਰਭਾਵ ਛੱਡ ਕੇ ਆਵਾਂਗੇ, ਦੈਨ ਅਸੀਂ ਇਹ ਕਹਾਂਗੇ ਵੀ ਇਹ ਕਿਸ ਪਿੰਡ ਤੋਂ ਆ, ਇਹ ਕਿਸ ਸ਼ਹਿਰ ਤੋਂ ਆ, ਇਹ ਕਿਸ ਦੇਸ਼ ਤੋਂ ਆ।
1: ਬਿਲਕੁਲ,
0: ਇਸ ਕਰਕੇ ਮਨ ਨੂੰ ਹਮੇਸ਼ਾ ਜਿਵੇਂ ਗਰਮੀ ਦੇ ਵਿੱਚ ਅਸੀਂ ਠੰਡਾ ਕਰਕੇ ਰੱਖਦੇ ਹਾਂ, ਤਨ ਨੂੰ, ਮਨ ਨੂੰ ਵੀ ਹਮੇਸ਼ਾ ਠੰਡਾ ਕਰਕੇ ਰੱਖਣਾ ਚਾਹੀਦਾ।
1: ਬਿਲਕੁਲ, ਜਿਵੇਂ ਅਸੀਂ ਹਰ ਵਾਰ ਤੁਹਾਨੂੰ ਹਰ ਰੋਜ਼ ਸਲਾਹ ਦਿੰਦੇ ਹਾਂ ਵੀ ਗਰਮੀ ਲਈ ਬਚਣ ਲਈ ਸਿਰ ਢਕੋ, ਪਾਣੀ ਪੀਓ, ਹੈ ਨਾ, ਐਵੇਂ ਕਰੋ, ਮੈਨੂੰ ਲੱਗਦਾ ਵੀ ਤੁਸੀਂ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਬਹੁਤ ਚੀਜ਼ਾਂ ਕਰ ਸਕਦੇ ਹੋ,
0: ਜਿਵੇਂ ਯੋਗ ਦਾ,
1: ਹਾਂ,
0: ਮੈਡੀਟੇਸ਼ਨ ਹੈ,
1: ਬਿਲਕੁਲ।
0: ਅਤੇ ਵੈਸੇ ਗੁਰਬਾਣੀ ਕੋਈ ਵੀ ਹੋ,

0: ਹੋਵੇ, ਕਿਸੇ ਵੀ ਧਰਮ
1: ਧਰਮ
0: ਨਾਲ,
1: ਦੀ
0: ਅਸੀਂ
1: ਬਿਲਕੁਲ
0: ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ,
1: ਜੀ
0: ਸਾਰੇ ਹੀ ਅਕੀਦਤ ਨਾਲ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ,
1: ਬਿਲਕੁਲ
0: ਸਭ ਸਤਿਕਾਰਯੋਗ ਨੇ। ਜਿਹੜੇ ਜਿਹੜੇ ਧਰਮ ਨੂੰ ਤੁਸੀਂ ਪਿਆਰ ਕਰਦੇ ਹੋ, ਉਹ ਕੋਈ ਵੀ ਧਰਮ ਕਿਸੇ ਨਾਲ ਵੈਰ ਵਿਰੋਧ ਨਹੀਂ ਸਿਖਾਉਂਦਾ, ਹੈ ਨਾ।
1: ਬਿਲਕੁਲ
0: ਜੇ ਦੇਖੋ ਸਭ ਤੋਂ ਵੱਡਾ ਤੁਹਾਡੇ 'ਚ ਗੁਣ ਮਾਫ਼ ਕਰਨ ਦਾ ਜੇ ਆ ਗਿਆ ਨਾ, ਵੀ ਜੇ ਤੁਸੀਂ ਕਿਹਾ ਵੀ ਜੀ ਅੱਜ ਨੂੰ ਤੁਸੀਂ ਕਦੇ ਸੋਚ ਕੇ ਦੇਖੋ ਇੱਕ ਦਿਨ 'ਚ ਤੁਸੀਂ ਕਿੰਨੇ ਲੋਕਾਂ ਨੂੰ ਮਾਫ਼ ਕੀਤਾ,
1: ਜੀ
0: ਇੱਕ ਦਿਨ 'ਚ ਆਪਾਂ ਕਿੰਨੇ ਲੋਕਾਂ ਨਾਲ ਲੜੇ ਹਾਂ, ਇਹ ਤਾਂ ਆਪਣੀ ਯਾਦ ਆ ਵੀ ਇਹਨੇ ਮੈਨੂੰ ਇਹ ਗੱਲਾਂ ਕਹੀਆਂ। ਕਿਸੇ ਸੋਚੋ ਵੀ ਅੱਜ ਮੈਂ 10 ਬੰਦਿਆਂ ਨੂੰ ਮਾਫ਼ ਕੀਤਾ, ਹੈ ਨਾ, ਤਾਂ ਉਹ ਤੁਹਾਨੂੰ ਜਿਹੜਾ ਅੰਦਰ ਰਾਤ ਨੂੰ ਸਕੂਨ ਮਿਲਣਾ, ਉਹ ਜਿਵੇਂ ਕਹਿੰਦੇ ਨਾ ਟੈਂਪਰੇਚਰ 27 ਡਿਗਰੀ 24 ਡਿਗਰੀ ਫਿਰ 14 ਡਿਗਰੀ ਵਾਲਾ ਏ ਸੀ, ਬਹੁਤ ਠੰਡਾ ਜਿਹਾ ਕਮਰਾ ਹੋ ਜਾਂਦਾ, ਮਨ
1: ਬਿਲਕੁਲ
0: ਤੁਹਾਡਾ ਐਂ ਜਿਹਾ ਠੰਡਾ ਹੋ ਜਾਂਦਾ।
1: ਬਿਲਕੁਲ ਜਿਵੇਂ ਨਾ ਆਪਾਂ ਗੱਲ ਕਰੀਏ ਪਿੰਡਾਂ ਦੀ ਜਾਂ ਸ਼ਹਿਰਾਂ ਦੀ,
0: ਜੀ
1: ਜਿਹੜੇ
0: ਜੀ
1: ਪਿੰਡਾਂ ਜਾਂ ਸ਼ਹਿਰਾਂ ਦੀਆਂ ਗਲੀਆਂ ਹੁੰਦੀਆਂ ਨੇ, ਹੈ ਨਾ, ਉੱਥੇ ਜਦੋਂ ਬੱਚੇ ਖੇਡ ਰਹੇ ਹੁੰਦੇ ਨੇ, ਬਹੁਤਾ ਵਾਰ ਆਪਾਂ ਕਦੇ ਉਹਨਾਂ ਨੂੰ ਕਿਸੇ ਧਰਮ ਆ ਜਾਤਾਂ ਜਾਂ ਕਿਸੇ ਵੀ ਬੇੜੇ ਪਾਰੇ ਆਪਾਂ ਦੇਖਦੇ ਨਹੀਂ,
0: ਵੈਰੀ
1: ਉਹ ਸਿਰਫ
0: ਜੀ
1: ਬੱਚੇ ਹੁੰਦੇ ਨੇ ਤੇ ਉਹਨਾਂ ਨੇ ਖੇਡ ਖੇਡਣੀ ਆ,
0: ਖੇਡਣੀ ਆ,
1: ਕਿੱਥੋਂ ਆਏ ਨੇ, ਕਿਵੇਂ ਆਏ ਨੇ, ਕੌਣ ਨੇ, ਨਹੀਂ ਪਤਾ।
0: ਹਾਂ, ਅਸੀਂ ਅਕਸਰ ਬਲੇਮ ਲਾਉਂਦੇ ਹਾਂ ਵੀ ਜਿਹੜੇ ਸ਼ਹਿਰ ਨੇ ਉਹ ਪ੍ਰਦੂਸ਼ਣ ਦਾ ਕਾਰਨ ਨੇ,
1: ਜੀ
0: ਪ੍ਰਦੂਸ਼ਣ ਪੈਦਾ ਹੁੰਦਿਆਂ ਉਹਨਾਂ ਨਾਲ ਸ਼ਹਿਰਾਂ ਦੇ ਵਿੱਚ ਵੀ ਪੋਲਿਊਸ਼ਨ ਬਹੁਤ ਜ਼ਿਆਦਾ ਆ, ਗੱਡੀਆਂ ਬਹੁਤ ਜ਼ਿਆਦਾ ਆ, ਹੈ ਨਾ। ਹਾਂ, ਇੱਕ ਪੱਖ ਇਹ ਵੀ ਹੈ, ਅਤੇ ਪਰ ਜੇ ਅਸੀਂ ਇਸ ਨੂੰ ਪਿੰਡਾਂ ਨਾਲ ਕੰਪੇਅਰ ਕਰਦੇ, ਹੁਣ ਪਿੰਡ ਵੀ ਬਹੁਤ ਜ਼ਿਆਦਾ ਸ਼ਹਿਰਾਂ ਵਰਗੇ ਹੋ ਚੱਲੇ, ਬਟ ਫਿਰ ਵੀ ਕਿਤੇ ਨਾ ਕਿਤੇ ਅਸੀਂ ਤੁਸੀਂ ਸਵੇਰ ਅਤੇ ਸ਼ਾਮ ਦੀ ਜਿਹੜੀ ਜ਼ਿੰਦਗੀ ਹੈ ਪਿੰਡ ਦੀ, ਉਹਨੂੰ ਜਿਉਂ ਕੇ ਦੇਖਿਓ ਕਦੇ, ਬੜਾ ਹੀ ਸਕੂਨ ਆਉਂਦਾ। ਦੇਖੋ ਸਵੇਰੇ ਸਵੇਰੇ ਤੁਸੀਂ 4-4:30 ਵਜੇ ਉੱਠਦੇ ਹਾਂ, ਜਦੋਂ ਗੁਰਬਾਣੀ ਚੱਲ ਰਹੀ ਹੈ,
1: ਪੰਛੀਆਂ ਦੀ ਆਵਾਜ਼ ਹੁੰਦੀ ਹੈ,
0: ਪੰਛੀਆਂ ਦੀ ਆਵਾਜ਼ ਆ ਰਹੀ ਹੈ, ਇਸੇ ਤਰੀਕੇ ਸ਼ਾਮ ਨਾਲ, ਸ਼ਾਮ ਨੂੰ ਤੁਸੀਂ ਖੁੱਲ੍ਹੀ ਜੀ ਸੜਕ ਹੈ, ਖੁੱਲ੍ਹੇ ਖੁੱਲ੍ਹੇ ਹਰੇ ਰੰਗ ਦੇ ਖੇਤ ਨੇ,
1: ਬਿਲਕੁਲ
0: ਹੁਣ
1: ਜਦੋਂ ਸੂਰਜ ਢਲਦਾ ਹੁੰਦਾ,
0: ਸੂਰਜ ਢਲ ਰਿਹਾ ਤੇ ਰਹਿਰਾਸ ਚੱਲ ਰਹੀ ਹੁੰਦੀ ਹੈ, ਉਹਦਾ ਵੀ ਇੱਕ ਆਨੰਦ ਵੱਖਰਾ। ਹੁਣ ਦੇਖੋ ਝੋਨੇ ਦਾ ਸੀਜ਼ਨ ਹੈ,
1: ਬਿਲਕੁਲ
0: ਪਾਣੀ ਲੱਗ ਰਿਹਾ ਖੇਤਾਂ ਨੂੰ, ਹੈ ਨਾ, ਤੇ ਕਈ ਕਿਸਾਨ ਵੀਰ ਨੇ ਸਾਡੇ, ਉਹਨਾਂ ਨੇ ਇਸ ਵਾਰ ਜਿਹੜੀ ਆ ਨਾੜ ਨੂੰ ਅੱਗ ਵੀ ਨਹੀਂ ਲਾਈ,
1: ਜੀ
0: ਸਰਕਾਰ ਦੇ ਉਹਨਾਂ ਹੁਕਮਾਂ ਨੂੰ ਵੀ ਮੰਨਿਆ, ਉਹ ਖੇਤਾਂ ਵਿੱਚ ਲੰਘ ਕੇ ਜਿਹੜਾ ਤੁਹਾਨੂੰ ਸਕੂਨ ਆਉਂਦਾ, ਮੱਕੀ ਲੱਗੀ ਹੋਈ ਹੈ ਸਾਡੇ ਖੇਤਾਂ 'ਚ, ਮੱਕੀ ਦੇ ਕੋਲੋਂ ਜਦੋਂ ਪਾਣੀ ਲੱਗਿਆ ਹੁੰਦਾ, ਕੋਲੇ ਲੰਘਦੇ ਠੰਡੀ ਠੰਡੀ ਹਵਾ ਆਉਂਦੀ ਹੈ, ਉਹ ਕਿਸੇ ਵੀ ਆਰਟੀਫਿਸ਼ਲ ਜਿਹੜੀ ਏ ਸੀ ਹੈ ਉਹਦਾ ਕੋਈ ਵੀ ਬਦਲ ਨਹੀਂ ਹੈ। ਸੋ ਜਿਹੜੀ ਜ਼ਿੰਦਗੀ ਤੁਸੀਂ ਮਿੱਟੀ ਨਾਲ ਜੁੜਦੇ ਹੋ, ਜਿਹੜੀ ਜ਼ਿੰਦਗੀ ਤੁਸੀਂ ਆਪਣੇ ਪੁਰਖਿਆਂ ਨਾਲ ਜੁੜਦੇ ਹੋ, ਵਿਰਾਸਤ ਨਾਲ ਜੁੜਦੇ ਹੋ, ਉਹਦਾ ਆਨੰਦ ਵੱਖਰਾ ਹੀ ਹੈ।
1: ਬਿਲਕੁਲ,
0: ਗੀਤ ਸੁਣਾਇਓ ਸਾਨੂੰ ਕੋਈ ਖੂਬਸੂਰਤ ਜਿਹਾ
1: ਜੀ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਜੀ ਪ੍ਰੋਗਰਾਮ ਚੱਲ ਰਿਹਾ ਹੈ ਗੱਲਾਂ ਚੋਂ ਗੱਲ ਤੇ ਅਸੀਂ ਅੱਜ ਗੱਲਾਂ ਕਰ ਰਹੇ ਹਾਂ ਗਰਮ ਹੋਣ ਦੀਆਂ
3: ਗਰਮੀ ਦੀ ਗੱਲ ਕਰਦੇ ਹਾਂ ਗੱਲ ਗਰਮੀ ਬਾਹਰ ਦੀ ਗਰਮੀ ਤੇ ਮਨ ਦੇ ਅੰਦਰ ਦੀ ਗਰਮੀ ਦੀ ਗੱਲ ਕਰਦੇ ਹਾਂ ਪਿੰਡਾਂ ਦੀ ਗੱਲ ਕਰਦੇ ਹਾਂ ਸ਼ਹਿਰਾਂ ਦੀ ਇਸ ਤਰ੍ਹਾਂ ਦਾ ਵਿਸ਼ਾ ਹੈ ਖੁੱਲ੍ਹਾ ਜਿਹਾ ਵਿਸ਼ਾ ਹੈ ਕੋਈ ਬੰਧਨ ਵਾਲਾ ਵਿਸ਼ਾ ਨਹੀਂ ਹੈ ਕਿੰਨਾ ਜਿਹੜਾ ਤੁਸੀਂ ਗੀਤ ਸੁਣਾਇਆ ਨਾ ਗੁਰਦਾਸ ਮਾਨ ਦਾ ਹੀ ਲਿਖਿਆ ਤੇ ਗਾਇਆ ਹੋਇਆ ਸੀ ਬੜਾ ਖੂਬਸੂਰਤ ਗੀਤ ਸੀ ਪਿੰਡਾਂ ਦਾ ਜ਼ਿਕਰ ਸੀ ਜਿਸ ਦੇ ਵਿੱਚ ਕਹਿੰਦੇ ਕੋਈ ਮਾਡਲ ਟਾਊਨ ਨਹੀਂ ਸਾਡਾ ਪੁੱਛਣਾ ਪਊ ਮੁਹੱਲਾ
2: ਜੀ
3: ਕੋਈ ਸੈਕਟਰ ਨੰਬਰ ਨਹੀਂ ਪੁੱਛ ਲਈ ਜਾਂ ਜੋਗਾ ਜਾਂ ਰੱਲਾ ਘਰ ਚੜ੍ਹਦੇ ਪਾਸੇ ਨੂੰ ਦਿਸਦੇ ਖੇਤਾਂ ਨਾਲ ਚੁਬਾਰੇ ਸਾਡਾ ਪਿੰਡ ਦੀ ਫਿਰਨੀ ਤੋਂ ਖੜ ਕੇ ਘਰ ਦਿਸਦਾ ਮੁਟਿਆਰੇ ਜਿਹੜੀ ਪਿੰਡਾਂ ਦੀ ਪਿੰਡ ਦੀ ਖੂਬਸੂਰਤੀ ਇਹ ਹੈ ਜਿਵੇਂ ਆਬਾਦੀ ਥੋੜ੍ਹੀ ਘੱਟ ਹੈ ਜਦੋਂ ਅਸੀਂ ਫਿਰਨੀ 'ਤੇ ਖੜ੍ਹਦੇ ਹਾਂ ਤਾਂ ਸਾਨੂੰ ਤਕਰੀਬਨ ਪਤਾ ਲੱਗ ਜਾਂਦਾ ਵੀ ਸਾਡਾ ਘਰ ਉਹ ਹੈ ਚੁਬਾਰਾ ਦਿਖਦਾ ਤਕਰੀਬਨ ਅਸੀਂ ਉਸ ਚੀਜ਼ ਨੂੰ ਆਇਡੈਂਟੀਫਾਈ ਕਰ ਪਾਉਂਦੇ ਹਾਂ ਸ਼ਹਿਰਾਂ ਦੇ ਵਿੱਚ ਸਾਨੂੰ ਘਰ ਲੱਭਣਾ ਬੜਾ ਦਿੱਕਤ ਹੁੰਦੀ ਗਰਮੀ ਦੇ ਦਿਨਾਂ 'ਚ ਖਾਸ ਤੌਰ 'ਤੇ ਆਟੋ ਵਾਲੇ ਵੀ ਜਿੱਥੇ 20 ਰੁਪਏ ਲੈਂਦੇ ਉੱਥੇ 50 ਲੈਂਦੇ ਆ
2: ਬਿਲਕੁਲ
3: ਅਤੇ
2: ਮਤਲਬ ਉਹੀ ਆ ਨਾ ਜਿਵੇਂ ਤੁਸੀਂ ਗੱਲਾਂ ਕਰ ਰਹੇ ਹੋ ਮੇਰੇ ਦਿਮਾਗ 'ਚ ਇਹ ਗੱਲ ਆਉਂਦੀ ਸੀ ਵੀ ਜਦੋਂ ਆਪਾਂ ਕਿਸੇ ਇੱਕ ਜਗ੍ਹਾ ਛੱਡ ਕੇ ਦੂਜੀ ਥਾਂ ਜਾਂਦੇ ਹਾਂ ਨਾ ਤਾਂ ਉਹ ਯਾਦ ਰਹਿ ਜਾਂਦੀ ਹੈ
3: ਜੀ ਜੀ
2: ਹੈ ਨਾ ਅਤੇ ਹੁਣ ਪਿੰਡਾਂ ਦੀ ਗੱਲ ਕਰਦੇ ਹਾਂ ਆਪਾਂ ਸ਼ਹਿਰਾਂ 'ਚ ਰਹਿਣ ਕਰਕੇ ਆਪਾਂ ਨੂੰ ਵੀ ਕਿੰਨੀਆਂ ਯਾਦਾਂ ਜੁੜੀਆਂ ਨੇ
3: ਜਿੱਦਾਂ
2: ਵੀ ਮੇਰੇ ਨਾਨਕੇ ਪਿੰਡ ਇਹ ਸੀ ਦਾਦਕੇ ਪਿੰਡ ਇਹ ਸੀ
3: ਦੇਖੋ ਜਿਹੜੀਆਂ ਤੁਸੀਂ ਜਿਵੇਂ ਯਾਦਾਂ ਜੁੜੀਆਂ ਜਿਵੇਂ ਅਸੀਂ ਕਈ ਪੁਰਖਿਆਂ ਤੋਂ ਗੱਲ ਸੁਣਦੇ ਹਾਂ ਸਾਡੇ ਬਜ਼ੁਰਗਾਂ ਤੋਂ ਸੁਣਦੇ ਹਾਂ
2: ਜੀ
3: ਵੀ ਜਿਹੜੀ ਗਰਮੀ ਦਾ ਅੱਜ ਅਸੀਂ ਦੇਖ ਰਹੇ ਹਾਂ ਟ੍ਰੈਂਡ ਇਹ ਗਰਮੀ ਪਹਿਲਾਂ ਵੀ ਪੈਂਦੀ ਹੁੰਦੀ ਸੀ ਉਦੋਂ ਪੱਖੇ ਵੀ ਨਹੀਂ ਸੀ ਉਦੋਂ ਬਿਜਲੀ ਵੀ ਨਹੀਂ ਸੀ ਉਦੋਂ ਸਿਰਫ ਬੋੜਾਂ ਦੇ ਥੱਲੇ ਬਹਿ ਜਾਂਦੇ ਸੀ ਹੈ ਨਾ
2: ਤੇ
3: ਸੱਥਾਂ ਦੇ ਵਿੱਚ ਬੈਠ ਜਾਂਦੇ ਸੀ ਹਵਾ ਦਾ ਬੁੱਲਾ ਆਉਂਦਾ ਸੀ ਸਿਰਫ ਉਹਦੇ ਨਾਲ ਆਪਣਾ ਜਿਹੜਾ ਹੈਗਾ ਮੁੜਕਾ ਸੁੱਕ ਜਾਂਦਾ ਸੀ ਹੈ ਨਾ ਹੁਣ ਜਿਹੜੀ ਏ ਸੀ ਦੇ ਵਿੱਚੋਂ ਜਾਂ ਰੈਫਰੀਜਰੇਟਰ ਦੇ ਵਿੱਚੋਂ ਜਾਂ ਸਾਡੇ ਘਰ ਦੇ ਵਿੱਚ ਹੋਰ ਜਿੰਨੇ ਇਲੈਕਟ੍ਰੋਨਿਕ ਅਪਲਾਇੰਸਿਸ ਲਾਏ ਹੋਏ ਨੇ ਉਹਨਾਂ ਦੇ ਵਿੱਚੋਂ ਜਿਹੜੀ ਗਰਮੀ ਨਿਕਲਦੀ ਆ ਉਹ ਸਾਡੇ ਵਾਤਾਵਰਨ 'ਚ ਜਾਂਦੀ ਹੈ ਹੈ ਨਾ ਜਿਹਦੇ ਕਰਕੇ ਗਰਮੀ ਦਾ ਇੱਕ ਹੋਰ ਹੀ ਰੂਪ ਸਾਡੇ ਕੋਲ ਸਾਹਮਣੇ ਆ ਗਿਆ
2: ਹੈ ਨਾ
3: ਅਤੇ ਬਾਕੀ ਇਹ ਵੀ ਤੁਸੀਂ ਜਿਹੜੀ ਮਨ ਦੀ ਗਰਮੀ ਹੈ ਉਹ ਪਹਿਲਾਂ ਵੀ ਸੀਗੀ ਕਿਤੇ ਨਾ ਕਿਤੇ ਹੈ ਨਾ ਉਹ ਅੱਜ ਵੀ ਹੈਗੀ ਆ ਉਹ ਮਨ ਦੀ ਗਰਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਅਤੇ ਤਨ ਦੀ ਗਰਮੀ ਦੇ ਲਈ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ
2: ਨਾ
3: ਅਤੇ ਜਿਹੜੀਆਂ ਠੰਡੀਆਂ ਚੀਜ਼ਾਂ ਨੇ ਜਿਹੜੇ ਡਾਕਟਰਸ ਸਾਨੂੰ ਦੱਸਦੇ ਨੇ ਰਿਕਮੈਂਡ ਕਰਦੇ ਨੇ ਓਰ ਐੱਸ ਦਾ ਘੋਲ ਆ ਸਾਨੂੰ ਉਹ ਲੈਣਾ ਚਾਹੀਦਾ ਹੈ ਨਾ ਅਤੇ ਬਾਕੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਹੁਣ ਅਸੀਂ ਮੈਡਮ ਕਮਲਪ੍ਰੀਤ ਕੌਰ ਜੀ ਨੂੰ ਅਸੀਂ ਕਹਿੰਦੇ ਹਾਂ ਵੀ ਹੁਣ ਸਾਡਾ ਆਖਰੀ ਪੜਾਅ ਵੱਲ ਵੱਧ ਰਿਹਾ ਕਹਿੰਦੇ ਕਮਲੇ ਹੋ ਗਏ ਜ਼ਿੰਦਗੀ 'ਚੋਂ ਜਿੱਦਣ ਦੀ ਕਮਲ ਗਈ ਰੰਗ ਵਟੈਗੀ ਹਾਣ ਦੀ ਇੰਨੀ ਤੁਰੁੱਤਾ ਵਾਂਗੂ ਬਦਲ ਗਈ ਕਈ ਵਾਰੀ ਕੋਈ ਸਾਡਾ ਬਹੁਤ ਪਿਆਰਾ ਸੱਜਣ ਹੁੰਦਾ ਅਸੀਂ ਸਾਨੂੰ ਛੱਡ ਕੇ ਚਲਾ ਜਾਂਦਾ ਹੈ ਨਾ ਸਾਡੇ ਦਿਲ 'ਚ ਵਿੱਚ ਗੁੱਸਾ ਹੁੰਦਾ ਮਨ ਹੁੰਦਾ ਵੀ ਕਿਉਂ ਚਲਿਆ ਗਿਆ
2: ਬਿਲਕੁਲ
3: ਬਟ ਅਸੀਂ ਕਦੇ ਉਹਨੂੰ ਬੈਠ ਕੇ ਪੁੱਛੀਏ ਵੀ ਕਿਉਂ ਚਲਿਆ ਗਿਆ ਤੇਰੀ ਯਾਦ ਸਾਨੂੰ ਹਜੇ ਵੀ ਆਉਂਦੀ ਹੈ
2: ਹੈ ਨਾ
3: ਸਾਡੀਆਂ ਯਾਦਾਂ ਪਿੱਛੇ ਰਹਿ ਜਾਂਦੀਆਂ ਨੇ ਸੋ ਜਿਹੜੇ ਮਨ ਦੇ ਗਿਲੇ ਨੇ ਸ਼ਿਕਵੇ ਨੇ ਉਹਨਾਂ ਨੂੰ ਇਸ ਗਰਮੀ ਦੇ ਵਿੱਚੋਂ ਦੂਰ ਕਰ ਦਿੱਤਾ ਜਾਣਾ ਚਾਹੀਦਾ ਤਾਂ ਕਿ ਅਗਲੀ ਜ਼ਿੰਦਗੀ ਜਿਹੜੀ ਬਹੁਤ ਖੂਬਸੂਰਤ ਹੋਵੇ ਸੋ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਨੂੰ ਅਸੀਂ ਹਰਭਜਨ ਮਾਨ ਅਤੇ ਸਾਥੀਆਂ ਦਾ ਸੁਣਵਾ ਰਹੇ ਹਾਂ
2: ਜੀ।

FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਤੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ।

0: ਅੱਜ ਕਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਾਜਵਿੰਦਰ ਕੌਰ, ਮੇਰੀ ਗੱਲ ਹੈ
1: ਜਸਪ੍ਰੀਤ ਕੌਰ।
0: ਕਿਸਾਨ ਵੀਰਾਂ ਔਰ ਭੈਣਾਂ ਕਾ ਬਹੁਤ ਬਹੁਤ ਸਵਾਗਤ ਕਰਾਂ ਪ੍ਰੋਗਰਾਮ ਆ।
1: ਵੈਸੇ ਝੋਨੇ ਕੀ ਲਵਾਈ ਹੈ ਜਿਹੜੀ ਉਹ ਵੀ ਸ਼ੁਰੂ ਹੋਣੇ ਵਾਲੀ ਹੈ, ਜੇ ਆਪਣੇ ਏਰੀਏ ਕੀ ਬਾਤ ਕਰੇ, ਚਾਹੇ ਪਟਿਆਲਾ ਚਾਹੇ ਸੰਗਰੂਰ ਹੈ, ਮਾਲਵਾ ਏਰੀਆ ਕਹਿ ਸਕਾਂ ਆਪਾਂ, ਵੀ 9 ਜੂਨ ਤੇ ਹੈ ਜਿਹੜੇ ਝੋਨੇ ਕੀ ਲਵਾਈ ਸ਼ੁਰੂ ਹੋਣੀ ਹੈ। ਗਰਮੀ ਬਹੁਤ ਜ਼ਿਆਦਾ ਹੈ, ਫਿਰ ਮਾਰੀਆਂ ਜਿਹੜੀਆਂ ਭੈਣਾਂ ਔਰ ਮਾਰੇ ਭਾਈ ਹੈ ਕਿਸਾਨ ਵੀਰ ਹੈ ਜਿਹੜੇ, ਬਹੁਤ ਖਿਆਲ ਰੱਖਣੇ ਕੀ ਲੋੜ ਹੈ। ਵੱਧ ਤੇ ਵੱਧ ਪਾਣੀ ਹੈ ਜਿਹੜਾ ਜ਼ਰੂਰ ਪੀਓ। ਹਮ ਆਪਣੇ ਬਹੁਤ ਸਾਰੇ ਪ੍ਰੋਗਰਾਮਾਂ ਵਾਂ ਬਾਰ ਬਾਰ ਹੈ ਜਿਹੜੀ ਗਰਮੀ ਬਾਰੇ ਹਦਾਇਤਾਂ ਦੇਵਾਂ।
0: ਬਿਲਕੁਲ, ਠੰਡੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਵੱਧ ਤੇ ਵੱਧ ਸੇਵਨ ਹੈ ਜਿਹੜਾ। ਖੈਰ ਮਾਰੇ ਕਿਸਾਨ ਵੀਰਾਂ ਔਰ ਭੈਣਾਂ ਨੂੰ ਦੱਸਣੇ ਕੀ ਜ਼ਰੂਰਤ ਨਹੀਂ ਹੈ, ਹੈ ਨਾ, ਕਿਉਂਕਿ ਪਿੰਡਾਂ ਵਾਂ ਹੀ ਤਾਂ ਮਾਰੀਆਂ ਸਾਰੀਆਂ ਜਿਹੜੀਆਂ ਸਵਾਣੀਆਂ, ਉਹਨਾਂ ਤੇ ਹਮੇ ਸਿੱਖਾਂ ਜਿਹੜੀਆਂ ਸਾਰੀਆਂ ਚੀਜ਼ਾਂ, ਹੈ ਨਾ।
1: ਇਸ ਮੌਸਮ ਕੇ ਵਿੱਚ ਫਿਰ ਮਨੋਰੰਜਨ ਕਾ ਵੀ ਖਿਆਲ ਰੱਖਾਂ ਹਮੇ।
0: ਬਿਲਕੁਲ,
1: ਬਹੁਤ ਸਾਰੀਆਂ ਚਿੱਠੀਆਂ ਮਾਰੇ ਪਾਸ ਪਹੁੰਚੀਆਂ ਵੀ ਆ। ਪਹਿਲੀ ਚਿੱਠੀ ਹੈ ਜਿਹੜੀ ਆਈ ਹੈ ਮਾਰੇ ਪਾਸ, ਪਿੰਡ ਬਾਲਦ ਖੁਰਦ ਤੇ, ਜ਼ਿਲ੍ਹਾ ਹੈ ਜੀ ਇਨਕਾ ਸੰਗਰੂਰ, ਨੇੜੇ ਭਵਾਨੀਗੜ੍ਹ ਤੇ
0: ਜੀ।
1: ਔਰ ਸਰੋਤੇ ਹੈ ਜੀ ਮਾਰੇ ਅਮਨਦੀਪ ਗਰਗ, ਪੂਜਾ, ਪ੍ਰਿਯੰਕਾ।
0: ਅਗਲੀ ਚਿੱਠੀ ਮੇਰੇ ਪਾਸ ਆਈ ਹੈ ਜੀ ਅਲੀਕਾ ਡੱਬ ਵਾਲੀ ਤੇ, ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ ਹੋਰਾਂ ਕੀ
1: ਜੀ। ਔਰ ਕਨੇਰਾ ਮੁਹੱਲਾ ਪਟਿਆਲਾ ਤੇ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਰ, ਵੰਸ਼ ਬੱਤਾ ਹੋਰਾਂ ਕੀ ਚਿੱਠੀ ਹੈ।
0: ਹਾਂਜੀ, ਮਹਿਸ ਗੇਟ ਨਾਭਾ ਤੇ ਮੈਨੂੰ ਲਿਖ ਰਹੇ ਹੈ ਜੋਤੀ ਰਾਣੀ, ਗੁਰਮੰਨਤ ਕੌਰ, ਔਰ ਇਹਨਾਂ ਕੀ ਗੱਲ ਹੈ ਜੀ ਮਨੂ
1: ਜੀ। ਗਾਂਧੀ ਚੌਂਕ ਰੋਪੜ ਤੇ ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈਤੇਗਰ ਮਿੱਕਾ ਵਿਰਕ
0: ਜੀ। ਲਓ ਫਿਰ ਇਹਨਾਂ ਸਾਰਿਆਂ ਕੀ ਪਸੰਦ ਤੇ ਸੁਣ ਲਏ ਹਾਂ ਪ੍ਰੋਗਰਾਮ ਯੋ ਪਹਿਲਾ ਗੀਤ ਕੁਲਦੀਪ ਮਾਣਕ ਕਾ ਗਾਇਆ
1: ਜੀ।

0: ਇਹ ਵੀ ਥੰਮੇ ਸੁਣ ਰਹੇ ਤੇ ਕੁਲਦੀਪ ਮਾਣਕਰ ਸਾਥੀਆਂ ਨੂੰ। ਸੋ ਅਗਲੀ ਚਿੱਠੀ ਸ਼ਾਮਿਲ ਕਰ ਲਿਆ ਰਾਜਵਿੰਦਰ।
1: ਜੀ
0: ਅਗਲੀ ਚਿੱਠੀ ਮੇਰੇ ਪਾਸ ਆਈ ਹੈ ਸਮਾਣਾ ਸ਼ਹਿਰ ਤੇ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਹਸਮੁਖ ਜਿੰਦਲ ਹੋਰਾਂ ਕੀ।
1: ਜੀ ਅਨਾਰਕਲੀ ਬਾਜ਼ਾਰ ਜਗਰਾਉਂ ਤੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ ਇਹਨਾਂ ਕੀ ਗੈਲ ਹੈ ਬੀਬੀ ਗਾਵਿਆ ਮਲਹੋਤਰਾ ਔਰ ਭਾਈ ਸੁੱਚਾ ਪਾਠਕ।
0: ਜੀ ਗਿੱਦੜਬਾਹਾ ਤੇ ਚਿੱਠੀ ਹੈ ਮਨਜੀਤ ਤਨੇਜਾ, ਪਰਵੀਨ ਪਾਇਲ ਔਰ ਹਿਨਾ ਸ਼ਾਹ ਹੋਰਾਂ ਕੀ।
1: ਗਾਉਂ ਹੈ ਜੀ ਨਥਾਣਾ, ਜ਼ਿਲ੍ਹਾ ਬਠਿੰਡਾ, ਹਰਜਿੰਦਰ ਛਿੰਦਾ, ਜਸਵੀਰ ਰੇਖਾ ਔਰ ਗਗਨ ਸੋਨੀ ਮੈਨੂੰ ਚਿੱਠੀ ਲਿਖ ਰਹੇ ਹੈ।
0: ਪਿੰਡ ਲੋਗੜ ਠਾਕਰਾ ਵਾਲਾ ਫਿਰੋਜ਼ਪੁਰ ਤੇ ਮੈਨੂੰ ਖਤ ਭੇਜਿਆ। ਸਵਰਨ ਸਿੰਘ ਗਿੱਲ, ਦਲਜੀਤ, ਰਾਜਦੀਪ, ਗੁਰਲਾਲ, ਅਵਿਰਾਜ, ਗੁਰਮਨ ਸਿੰਘ ਔਰ ਇਨਕੇ ਗੈਲ ਹੈ ਜੀ ਗੁਰਨੂਰ ਸਿੰਘ।
1: ਜੀ
0: ਸੋ ਇਹਨਾਂ ਸਭ ਕੀ ਰਲੀ ਮਿਲੀ ਫਰਮਾਇਸ਼ ਪਰ ਪ੍ਰੋਗਰਾਮ ਮੈਂ ਅਗਲਾ ਗੀਤ ਸੁਣਾ ਗੁਰਦਾਸ ਮਾਨ ਹਰ ਸਾਥੀਆਂ ਕੀ ਆਵਾਜ਼ ਮਾਂ।

0: ਏਵਿਥਾ ਨੇ ਸੁਣਿਆ ਗੀਤ ਗੁਰਦਾਸ ਮਾਨ ਕਾ ਗਾਇਆ ਹੋਇਆ। ਅਗਲੀ ਚਿੱਠੀ ਮਾਰੇ ਪਾਸ ਆਈ ਹੈ ਜੀ, ਗਾਂਧੀ ਚੌਂਕ ਰੋਪੜ ਤੇ ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈ ਤੇਗ ਵਿਰਕ, ਰੇਨਾ ਕੇ ਗੈਲ ਹੈ ਮਿੱਕਾ ਵਿਰਕ
1: ਜੀ। ਅਰ ਮੁਕਤਸਰ ਸਾਹਿਬ ਤੇ ਮੈਨੂੰ ਖਾਤਾ ਆਇਆ, ਬਾਬੂ ਸਿੰਘ ਧੀਮਾਨ ਬਲਜੀ।

0: ਗੀਤ ਸੁਣ ਲਿਆ ਜੀ, ਫਿਰ ਸੁਰਿੰਦਰ ਛਿੰਦਾ ਕਾ ਗਾਇਆ
1: ਜੀ।
2: ਊਠਾਂ ਵਾਲੇ ਬਲੋਚ ਪੁੰਨੂ ਨੂੰ ਚੁੱਕ ਕੇ ਲੈ ਗਏ, ਥਲਾਂ ਵਿੱਚ ਭਟਕਦੀ ਸੱਸੀ ਆਪਣੀ ਕਿਸਮਤ ਨਾਲ ਇਉਂ

0: ਬੀਜੀ ਆ ਟੂਟੀ ਤਾਂ ਬੰਦ ਕਰ ਦੋ, ਐ ਪਾਣੀ ਵਗੀ ਜਾਂਦਾ।
1: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
0: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
1: ਲਕੁੜੇ ਤੂੰ ਤਾਂ ਉਈ ਰੌਲਾ ਪਾ ਲੈਣੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
0: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ

0: ਨੂੰ ਵੀ ਤਰਸਾਂਗੇ।
1: ਲਹਿ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
0: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
2: ਪਾਣੀ ਬਚਾਓ, ਧਰਤੀ ਬਚਾਓ।
3: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
4: ਆਕਾਸ਼ਵਾਣੀ 90 ਸਾਲਾਂ ਤੋਂ ਜਨਤਾ ਦੀ ਆਵਾਜ਼, ਦੇਸ਼ ਦੀ ਸੇਵਾ ਲਈ।
5: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 6 ਵੱਜ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਪ੍ਰੋਗਰਾਮਾਂ ਦੇ ਵੇਰਵੇ ਤੋਂ ਤੁਰੰਤ ਬਾਅਦ ਤੁਸੀਂ ਸੁਣੋਗੇ ਕੁਝ ਦੇਸ਼ ਪਿਆਰ ਦੇ ਨਗਮੇ। ਪ੍ਰਾਦੇਸ਼ਿਕ ਸਮਾਚਾਰ ਤੁਸੀਂ ਸੁਣ ਸਕੋਗੇ 6:20 'ਤੇ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮੀ 6:30 ਤੁਸੀਂ ਸੁਣੋਗੇ ਨੌਜਵਾਨ ਦੋਸਤਾਂ ਦਾ ਮਨਪਸੰਦ ਪ੍ਰੋਗਰਾਮ ਵਿਵਕਿਓਰ। ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਬੰਦਗੀ ਤੁਸੀਂ ਸਰਵਣ ਕਰੋਗੇ ਸ਼ਾਮੀ 7:02 'ਤੇ। ਸ਼ਾਮੀ 7:30 ਹੋਣਗੀਆਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।

ਸ਼ਾਮ ਸੁਹਾਣੀ। ਜੀ ਹਾਂ, ਇਹ ਪ੍ਰੋਗਰਾਮ ਤੁਸੀਂ ਸੁਣੋਗੇ ਸ਼ਾਮੀ 7:40 ਤੋਂ ਲੈ ਕੇ ਰਾਤੀ 8:15 ਤੱਕ। ਅੱਜ ਐਤਵਾਰ ਹੈ ਅਤੇ ਐਤਵਾਰ ਨੂੰ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਪ੍ਰੋਗਰਾਮ ਗੁਲਦਸਤਾ। ਅਤੇ ਅੱਜ ਦੇ ਗੁਲਦਸਤਾ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਨਾਵਲਕਾਰ ਹਰਜੀਤ ਕੌਰ ਵਿਰਕ ਹੁਣਾਂ ਨਾਲ ਕੀਤੀ ਹੋਈ ਇੱਕ ਗੱਲਬਾਤ, ਜਸਵੀਰ ਰਾਣਾ ਹੁਣਾਂ ਦੀ। ਸੁਣਨਾ ਨਾ ਭੁੱਲਣਾ ਪ੍ਰੋਗਰਾਮ ਗੁਲਦਸਤਾ ਤਹਿਤ ਨਾਵਲਕਾਰਾ ਹਰਜੀਤ ਕੌਰ ਵਿਰਕ ਨਾਲ ਇੱਕ ਖਾਸ ਮੁਲਾਕਾਤ। ਰਾਤੀ 9:45 ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਰਾਤੀ 9:00 ਤੋਂ ਲੈ ਕੇ 10:00 ਤੱਕ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰੋਗਰਾਮ ਪ੍ਰਸਾਰਣ ਕੀਤੇ ਜਾਣਗੇ। ਪੰਜਾਬੀ ਤੜਕਾ, ਜੀ ਹਾਂ, ਤੁਹਾਡਾ ਮਨਪਸੰਦ ਪ੍ਰੋਗਰਾਮ ਪੰਜਾਬੀ ਤੜਕਾ, ਪੰਜਾਬੀ ਗੀਤਾਂ ਨਾਲ ਸਜਾਏ ਪ੍ਰੋਗਰਾਮ ਤੁਸੀਂ ਸੁਣ ਸਕੋਗੇ ਰਾਤੀ 10:02 'ਤੇ। ਪੁਰਾਣੀਆਂ ਹਿੰਦੀ ਫਿਲਮੀ ਗੀਤਾਂ ਨਾਲ ਸਜਾ ਪ੍ਰੋਗਰਾਮ ਰਜਨੀਗੰਧਾ ਤੁਸੀਂ ਸੁਣ ਸਕਦੇ ਹੋ ਰਾਤੀ 10:30 'ਤੇ। ਰਾਤੀ 11:00 ਹਿੰਦੀ ਸਮਾਚਾਰ ਅਤੇ 11:05 'ਤੇ ਹੋਣਗੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਅਤੇ ਰਾਤ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਆਓ ਸੁਣਦੇ ਹਾਂ ਦੇਸ਼ ਪਿਆਰ ਦਾ ਨਗਮਾ।

ਇਹ ਖੂਬਸੂਰਤ ਦੇਸ਼ ਪਿਆਰ ਦਾ ਗੀਤ ਤੁਸੀਂ ਸੁਣਿਆ, ਸਰਵੇਸ਼ ਕੁਮਾਰ ਅਤੇ ਸਾਥੀਆਂ ਦਾ ਗਾਇਆ ਹੋਇਆ। ਗੀਤ ਦੇ ਬੋਲ ਵਿਸ਼ਨੂੰ ਨਾਰਾਇਣ ਦੇ ਸਨ, ਸੰਗੀਤ ਅਨੂ ਮਲਿਕ ਦਾ ਸੀ। ਆਓ ਸੁਣਦੇ ਹਾਂ ਇੱਕ ਹੋਰ ਖੂਬਸੂਰਤ ਦੇਸ਼ ਪਿਆਰ ਦਾ ਨਗਮਾ, ਹਰਭਜਨ ਮਾਨ ਅਤੇ ਸਾਥੀਆਂ ਦਾ ਗਾਇਆ ਹੋਇਆ।

ਹੁਣੇ ਤੁਸੀਂ ਸੁਣ ਰਹੇ ਸੀ ਦੇਸ਼ ਭਗਤੀ ਗੀਤ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 6:20 ਹੋ ਰਹੇ ਨੇ। ਆਓ ਸੁਣਦੇ ਹਾਂ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।

0: www.radiomirchi.in.
1: हर घर सूर्य घर।
2: यार सच दसा हुणे तां गर्मियां शुरू होईयां ने ते 7-7 हज़ार रुपए बिजली दा बिल भी आउण लग पिया। वाइफ कदों तो बोल रही है सोलर पैनल लगाउण लई, वो आखदी है कि सरकार सबसिडी भी दे रही है। मैं जिन्हां नूं भी पुछिया उन्हां सब दा बिजली दा बिल जीरो आ रहा, इस बार मैं लगा ही देना। जदों बिजली मुफ्त मिलदी है तां लै के नहीं रहे वीर, तुसी भी लगा ही दिओ।
0: पीएम सूर्य घर मुफ्त बिजली योजना, जुड़न लई रजिस्टर करो pmsuryaghar.gov.in।
1: हर घर सूर्य घर।
3: हो गया इंतजाम। किसदा? गुड्डी दी फीस दा। दिखा 20,000 दा लोन तुरंत। पता है कौन दे रहा है, ब्याज किन्ना है? लोन सिर्फ नियंत्रित संस्थावां तो ही लो। लोन दा विचार लोड अनुसार, वो भी चेक करके। हो गया इंतजाम। तनखा एडवांस च भेजिए।
4: आरबीआई कहंदा है
3: सही वित्तीय रवैया तुहानू बचाएगा हमेशा।
5: नमस्कार, ये आकाशवाणी है। हुण तुसी जनरल शर्मा तों प्रदेशक खबरां सुनो। पहलां इस बुलेटिन दीआं खास खबरां। मुख्यमंत्री भगवंत सिंह मान ने अज 87 खिडारियों नूं महाराजा रणजीत सिंह पुरस्कार नाल सम्मानित किया। 32 करोड़ रुपए तों वध दी मुफ्त इनाम राशि दे चैक सौंपे। पंजाब सरकार वालों साल 2025-26 पानी बचाने वाली तकनीक अपनाने वाले किसानों नूं 35 करोड़ 38 लाख रुपए जारी। पंजाब सरकार वालों आउंदे झोने दे सीजन तों पहलां किसानों लई बिजली संबंधी सारे प्रबंध मुकम्मल। सीमा सुरक्षा बल के जलंधर स्थित पंजाब वॉलंटियर हेडक्वार्टर वालों आज फिट इंडिया साइड ऑन साइकिल मुहिम वजों एक साइकिल रैली का आयोजन। फिरोजपुर काउंटर इंटेलीजेंस ने सरहद परों नशा तस्करी गिरोह का पर्दाफाश करदिया 4 मुलजमान 28 किलो तो वध हैरोइन 9.5 लाख रुपए की ड्रग मनी समेत काबू किया। आईपीएल क्रिकेट में आज कोलकाता नाइट राइडर्स का मुकाबला दिल्ली कैपिटल्स नाल शाम 7:30 बजे होगा। पंजाब नूं खेडां दे खेतर विच देश दा मोहरी सूबा बनाउण दे मकसद नाल मुख्यमंत्री भगवंत सिंह मान वल्लों अज सूबे दा नाम दुनिया भर विच रोशन करन वाले 87 नामी खिडारियां नूं वकारी महाराजा रणजीत सिंह पुरस्कार नाल नवाजिया गया। चंडीगढ़ स्थित म्यूनसिपल भवन विखे करवाए सूबा पद्धरी समागम दौरान मुख्यमंत्री ने खिडारियां नूं सन्मानित करन दे नाल नाल उनां दी हौसला अफसाई वजों 32 करोड़ रुपए तों वध दी इनाम राशि दे चैक भी सौंपे। मुख्यमंत्री ने साल 2026-27 लई 1763 करोड़ रुपए दे खेड बजट ते जमीनी पद्धर ते खेड प्रतिभा नूं निखारन 1300 करोड़ रुपए की लागत नाल 3148 पेंडू खेड मैदान विकसित करने का ऐलान किया। उन्होंने आख्या
6: ਜਿਹੜਾ ਅਸੀਂ ਅਵਾਰਡ ਦੇ ਰਹੇ ਹਾਂ ਇਹ ਤੁਹਾਡੇ ਟੈਲੈਂਟ ਦੇ ਮੁਕਾਬਲੇ ਬਿਲਕੁਲ ਨਿਗੂਣਾ ਜਿਹਾ। ਇਹ ਤਾਂ ਇੱਕ ਜਸਟ ਟੋਕਨ ਆਫ ਲਵ ਹੈ, ਜਿਹੜਾ ਪ੍ਰਮਾਤਮਾ ਨੇ ਤੁਹਾਨੂੰ ਟੈਲੈਂਟ ਦਿੱਤਾ ਹੈ ਔਰ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਉਹਦੇ ਮੁਕਾਬਲੇ ਇਹ ਕੁਛ ਵੀ ਨਹੀਂ। ਇੱਕ ਕਿਸੇ ਖਿਡਾਰੀ ਦੇ ਕਾਮਯਾਬ ਹੋਣ ਦੇ ਵਿੱਚ ਉਹਦਾ ਆਪਣਾ ਪਸੀਨਾ ਤਾਂ ਹੁੰਦਾ ਹੀ ਹੈ, ਸਭ ਤੋਂ ਪਹਿਲਾਂ ਉਹਦੇ ਪੇਰੈਂਟਸ ਦਾ ਯੋਗਦਾਨ ਹੁੰਦਾ ਹੈ, ਉਹਦੇ ਕੋਚ ਦੀ ਮਿਹਨਤ ਹੁੰਦੀ ਹੈ। ਸੋ ਇਹ ਮਿਹਨਤਾਂ ਨਾਲ ਹੁੰਦਾ ਹੈ, ਐਵੇਂ ਤੁੱਕੇ ਨਹੀਂ ਲੱਗਦੇ।
5: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਅਮਨਜੋਤ ਕੌਰ ਨੂੰ ਵੀ ਵਿਸ਼ਵ ਕੱਪ ਜਿੱਤ ਲਈ 1.5 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ
7: ਜੋ ਰੈਕਗਨਾਈਜੇਸ਼ਨ ਅਸੀਂ ਹਮੇਸ਼ਾ ਚਾਹੁੰਦੇ ਸੀਗੇ ਕਿ ਸਾਡੀ ਪੰਜਾਬ ਗਵਰਨਮੈਂਟ ਸਾਨੂੰ ਦੇਵੇ, ਸੁਣ ਕੇ ਅੱਛਾ ਲੱਗਿਆ ਕਿ 3000 ਪਿੰਡਾਂ ਦੇ ਵਿੱਚ ਸਟੇਡੀਅਮ ਬਣੇ ਨੇ, 6000 ਪਿੰਡਾਂ ਦੇ ਵਿੱਚ ਜਿਮ ਬਣਾਏ ਗਏ ਨੇ, ਕਿਉਂਕਿ ਐਜ਼ ਅ ਸਪੋਰਟਸ ਪਰਸਨ ਸਾਨੂੰ ਹਮੇਸ਼ਾ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ ਕਿ ਜਿੱਥੇ ਸਾਡੇ ਕੋਲ ਅੱਛੇ ਪਲੇਟਫਾਰਮ ਨਹੀਂ ਸੀਗੇ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਲਈ, ਔਰ ਅੱਜ ਦੀ ਜਨਰੇਸ਼ਨ ਲਈ ਇਹ ਬਹੁਤ ਵਧੀਆ ਮੌਕਾ ਹੈ ਕਿ ਸਾਡੀ ਗਵਰਨਮੈਂਟ ਸਾਨੂੰ ਇੱਕ ਅੱਛਾ ਪਲੇਟਫਾਰਮ ਦੇ ਰਹੀ ਹੈ।
5: ਇਸ ਤੋਂ ਇਲਾਵਾ ਕੌਮੀ ਤੇ ਕੌਮਾਂਤਰੀ ਪੱਧਰ ਤੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚੋਂ ਤਮਗੇ ਜਿੱਤ ਕੇ ਸੂਬੇ ਦਾ ਨਾਮ ਵਧਾਉਣ ਵਾਲੇ ਹੋਰਨਾਂ ਖਿਡਾਰੀਆਂ ਨੂੰ ਵੀ ਵੱਡੀਆਂ ਨਕਦ ਰਾਸ਼ੀ ਦਿੱਤੀ ਗਈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਐਲਾਨ ਕੀਤਾ ਹੈ ਕਿ ਸੂਬੇ ਨੇ ਸਾਲ 2026-27 ਦੇ ਸਾਉਣੀ ਸੀਜ਼ਨ ਦੌਰਾਨ 5 ਲੱਖ ਏਕੜ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਧੀਨ ਲਿਆਉਣ ਦਾ ਟੀਚਾ ਰੱਖਿਆ ਤੇ ਇਸ ਮਕਸਦ ਲਈ 40 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਵੀ ਕੀਤਾ ਗਿਆ। ਪਾਣੀ ਬਚਾਉਣ ਵਾਲੀ DSR ਯੋਜਨਾ ਬਾਰੇ ਵੇਰਵੇ ਸਾਂਝੇ ਕਰਦਿਆਂ ਮੰਤਰੀ ਨੇ ਕਿਹਾ ਕਿ ਸਾਲ 2025 ਦੇ ਸਾਉਣੀ ਸੀਜ਼ਨ ਦੌਰਾਨ 23,410 ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਈ, ਜਿਸ ਤਹਿਤ 2,35,000 ਏਕੜ ਰਕਬਾ ਕਵਰ ਕੀਤਾ ਗਿਆ। ਸਰਕਾਰ ਨੇ ਸਾਰੇ ਯੋਗ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਸਿੱਧੇ ਤੌਰ ਤੇ 35 ਕਰੋੜ 38 ਲੱਖ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਦਿੱਤੀ ਹੈ। ਸੂਬੇ ਦੇ ਕਿਸਾਨਾਂ ਨੂੰ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਸਤੇ ਪ੍ਰੇਰਿਤ ਵੀ ਕੀਤਾ। ਪੰਜਾਬ ਦੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ PSPCL ਵੱਲੋਂ ਆਉਂਦੇ ਝੋਨੇ ਦੇ ਬਿਜਾਈ ਸੀਜ਼ਨ ਦੌਰਾਨ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਲੋੜੀਂਦੇ ਵਿਆਪਕ ਪ੍ਰਬੰਧ ਕੀਤੇ ਗਏ ਨੇ। ਸ੍ਰੀ ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਲਈ ਝੋਨੇ ਦੇ ਸੀਜ਼ਨ ਲਈ ਸਾਰੇ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਇਹ ਸਮਾਂ ਸਾਰਨੀ 1 ਜੂਨ ਤੋਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ, SAS ਨਗਰ, ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ 'ਚ ਅਚੇ 5 ਜੂਨ ਤੋਂ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਖੇ ਲਾਗੂ ਹੋਵੇਗਾ। ਇਸ ਦੇ ਨਾਲ ਹੀ 9 ਜੂਨ ਤੋਂ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ SPS ਨਗਰ ਜ਼ਿਲ੍ਹਿਆਂ ਵਿੱਚ ਰੋਜ਼ਾਨਾ 8 ਘੰਟੇ ਤੋਂ ਵੱਧ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @TIRR ਜਲੰਧਰ। ਪੰਜਾਬ ਸਰਕਾਰ ਵੱਲੋਂ ਸੂਬੇ 'ਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਐ। ਇਸ ਦਿਨ ਚੰਡੀਗੜ੍ਹ ਸਥਿਤ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿਦਿਅਕ ਸੰਸਥਾਵਾਂ ਤੇ ਹੋਰਨਾਂ ਸਰਕਾਰੀ ਅਦਾਰਿਆਂ 'ਚ ਵੀ ਛੁੱਟੀ ਰਹੇਗੀ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ। ਚੋਣਾਂ ਨੂੰ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਵੱਲੋਂ ਕਈ ਸਖ਼ਤ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਨੇ। ਹੁਕਮਾਂ ਮੁਤਾਬਕ ਚੋਣ ਪ੍ਰਚਾਰ ਕੱਲ੍ਹ 25 ਮਈ ਨੂੰ ਸ਼ਾਮ 5 ਵਜੇ ਬੰਦ ਹੋ ਜਾਏਗਾ। ਕਮਿਸ਼ਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਵੋਟਿੰਗ ਵਾਲੇ ਦਿਨ 26 ਮਈ ਨੂੰ ਪੋਲਿੰਗ ਬੂਥਾਂ ਦੇ 200 ਮੀਟਰ ਦਾਇਰੇ 'ਚ ਕਿਸੇ ਵੀ ਉਮੀਦਵਾਰ ਜਾਂ ਉਸ ਦੇ ਸਮਰਥਕ ਵੱਲੋਂ ਚੋਣ ਪ੍ਰਚਾਰ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੋਲਿੰਗ ਬੂਥਾਂ ਨੇੜੇ ਕਿਸੇ ਵੀ ਤਰ੍ਹਾਂ ਦਾ ਸ਼ੋਰ ਸ਼ਰਾਬਾ ਜਾਂ ਹੰਗਾਮਾ ਕਰਨ 'ਤੇ ਵੀ ਪਾਬੰਦੀ ਰਹੇਗੀ। ਪੰਜਾਬ ਚੋਣ ਕਮਿਸ਼ਨ ਨੇ ਸੂਬੇ 'ਚ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 15 ਹੋਰ ਬਦਲਵੇਂ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਹੈ। ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਕਿਹਾ ਕਿ ਇਹਨਾਂ ਵੋਟਰਾਂ ਕੋਲ ਵੋਟਰ ਫੋਟੋ ਸ਼ਨਾਖਤੀ ਕਾਰਡ ਨਹੀਂ ਹੈ, ਪਰ ਵਾਰਡ ਵਾਈਜ਼ ਵੋਟਰ ਸੂਚੀ ਵਿੱਚ ਨਾਮ ਦਰਜ ਹੈ, ਉਹ ਬਦਲਵੇਂ ਦਸਤਾਵੇਜ਼ ਦਿਖਾ ਕੇ ਵੋਟ ਪਾ ਸਕਦੇ ਨੇ। ਕਪੂਰਥਲਾ ਜੇਲ੍ਹ ਦੇ ਇੱਕ ਬੈਰਕ ਵਿੱਚ ਕੈਦੀਆਂ ਵਿੱਚ ਕਥਿਤ ਤੌਰ 'ਤੇ ਕੱਲ੍ਹ ਦੇਰ ਰਾਤ ਹੋਏ ਹੰਗਾਮੇ ਕਾਰਨ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਇਹ ਘਟਨਾ ਕੈਦੀਆਂ ਅਤੇ ਵਿਚਾਰਾਧੀਨ ਕੈਦੀਆਂ ਦਰਮਿਆਨ ਝੜਪ ਤੋਂ ਬਾਅਦ ਵਾਪਰੀ। ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਬਲਾਂ ਦੇ ਨਾਲ ਮੌਕੇ 'ਤੇ ਪਹੁੰਚੇ। ਇਸ ਦੌਰਾਨ ਜੇਲ੍ਹ ਦੇ ਅੰਦਰ ਅਤੇ ਆਲੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਦੌਰਾਨ ਕਪੂਰਥਲਾ ਦੇ SSP ਗੌਰਵ ਤੁਰਾ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ।
8: जिला पुलिस को एक इत्तला मिली थी जेल ऑफिशियल से कि जेल के अंदर कुछ कैदी आपस में लड़े हैं। कुछ कैदी है उन्होंने जेल के अपने बैरिक्स के बाहर ओपन में कुछ चीजों को जो आग लगाई हुई थी और कुछ जो कैदी है वो आपस में लड़ रहे थे। तुरंत ही सुरक्षा बल का प्रयोग करते हुए सारे कैदियों को अपनी अपनी पोजिशन पे उनको वापस अपने बैरिक में भेजा गया। कोई जेल ब्रेक नहीं हुई है। इशू एक लोकलाइज इशू था जिसमें ब्लॉक नंबर 4 के कुछ कैदी आपस में लड़े थे। ये सारे हार्डन्ड क्रिमिनल्स है जिनके ऊपर 4 या 4 से ज्यादा मुकदमे ऑलरेडी दर्ज है। तो कुछ समय बाद ये कैदियों आके ये छत पे चढ़ गए थे। पुलिस बल का प्रयोग करके उनको भी नीचे जाने में हम सफल हुए हैं। किसी को गनशॉट इंजरी नहीं है। टियर गैस की शेल की इंजरी एक कैदी को आई है। इसके अलावा 2 और कैदी हैं जिनको चोटें आई है जो कि उनकी आपस में ही जो भिड़त हुई थी उसके कारण जो चोटें आई है। अनप्रेसिडेंटेड लेवल पे हमने मोबाइल फोन रिकवर किए हैं। प्रिजन के अंदर अलग अलग जो ग्रुपबाजी लगातार ही चलती रहती है तो हल्के हल्के
5: ਦੇਸ਼ਵਿਆਪੀ ਫਿਟ ਇੰਡੀਆ ਮੁਹਿੰਮ ਦੇ ਹਿੱਸੇ ਵਜੋਂ ਸੀਮਾ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਨੇ ਅੱਜ ਫਿਟ ਇੰਡੀਆ ਸਾਈਡ ਔਨ ਸਾਈਕਲ ਮੁਹਿੰਮ ਦੇ 75ਵੇਂ ਐਡੀਸ਼ਨ ਦੇ ਹਿੱਸੇ ਵਜੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ। ਇਸ ਰੈਲੀ ਨੂੰ PSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਚੇਲੇ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ 4 ਮੁਲਜ਼ਮਾਂ ਨੂੰ 2.5 ਕਿਲੋ ਤੋਂ ਵੱਧ ਹੈਰੋਇਨ ਤੇ 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਇਸ ਮੋਡਿਊਲ ਨੇ ਵਿਦੇਸ਼ੀ ਤਸਕਰਾਂ ਤੇ ਹੈਂਡਲਾਂ ਨਾਲ ਸਬੰਧ ਸਨ। ਅੰਮ੍ਰਿਤਸਰ ਸਥਿਤ ਇਤਿਹਾਸਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਅੱਜ ਚੱਲ ਰਹੇ ਉਸਾਰੀ ਕਾਰਜਾਂ ਦੌਰਾਨ ਵਾਪਰੇ ਇੱਕ ਹਾਦਸੇ 'ਚ 2 ਔਰਤਾਂ ਦੀ ਮੌਤ ਹੋ ਗਈ ਜਦਕਿ 9 ਔਰਤਾਂ ਗੰਭੀਰ ਜ਼ਖਮੀ ਹੋਈਆਂ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਚੱਲ ਰਹੇ ਉਸਾਰੀ ਕਾਰਜਾਂ ਦੌਰਾਨ ਅਚਾਨਕ ਲੈਂਟਰ ਵਾਲੀਆਂ ਲੋਹੇ ਦੀਆਂ ਪਲੇਟਾਂ ਹੇਠਾਂ ਬੈਠੀ ਸੰਗਤ 'ਤੇ ਜਾ ਡਿੱਗੀਆਂ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਵੱਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਵਜੇ ਸ਼ੁਰੂ ਹੋਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਹਸੀ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪੰਜਾਬ ਸਰਕਾਰ ਵੱਲੋਂ ਸਾਲ 2025-26 'ਚ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 35 ਕਰੋੜ 38 ਲੱਖ ਰੁਪਏ ਜਾਰੀ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੈਰੋਇਨ ਤੇ 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।

FM ਬੈਂਡ 100 ਸ਼ਹਿਰੀਆ 2 ਮੈਗਾਹਰਟਸ ਤੇ ਲਾਈਵ ਸਟ੍ਰੀਮ ਜਰੀਏ ਨਿਊਜ਼ ਔਨ AIRF ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 6:30 ਹੋ ਰਹੇ ਨੇ ਤੇ ਸ਼ਾਮੀ 6:30 ਵਜੇ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ ਤੁਹਾਡੇ ਲਈ ਇੱਕ ਖਾਸ ਪ੍ਰੋਗਰਾਮ ਵਿਬ ਕਿਓਰ। ਜੀ ਹਾਂ, ਸਾਡੇ ਨੌਜਵਾਨ ਦੋਸਤਾਂ ਦਾ ਮਨਪਸੰਦ ਪ੍ਰੋਗਰਾਮ ਵਿਬ ਕਿਓਰ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡਾ ਆਪਣਾ ਦੋਸਤ ਅਰਪਿੰਦਰ ਖਹਿਰਾ। ਪਿਆਰੇ ਦੋਸਤੋ, ਵਿਦ ਕਿਓਰ ਵੱਖ ਵੱਖ ਰੰਗਾਂ ਦੇ ਨਾਵਾਂ ਦਾ ਪ੍ਰੋਗਰਾਮ, ਵੱਖ ਵੱਖ ਗੀਤ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਸੁਣਵਾਉਂਦੇ ਹਾਂ, ਕੁਝ ਜਾਣਕਾਰੀ ਵੀ ਸਾਂਝੀ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਸਾਂਝਾ ਕਰਦੇ ਹਾਂ ਵਿਚਾਰ। ਪ੍ਰੋਗਰਾਮ ਵਿਬ ਕਿਓਰ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਖੈਰ ਮਕਦਮ ਤੁਹਾਡੇ ਆਪਣੇ ਦੋਸਤ ਅਰਪਿੰਦਰ ਖਹਿਰਾ ਵੱਲੋਂ। ਵਿਚਾਰ ਪ੍ਰੋਗਰਾਮ ਦਾ ਇਹ ਅਸੀਂ ਅਕਸਰ ਇਹ ਗੱਲ ਕਹਿੰਦੇ ਹਾਂ, ਪੈਸਾ ਆਵੇਗਾ ਤਾਂ ਮੈਂ ਕੁਝ ਕਰਕੇ ਦਿਖਾਵਾਂਗਾ, ਪਰ ਪੈਸਾ ਕਹਿੰਦਾ ਹੇ ਇਨਸਾਨ, ਹੇ ਪਿਆਰੇ ਦੋਸਤ, ਜੇ ਤੂੰ ਕੁਝ ਕਰੇਗਾ ਤਾਂ ਮੈਂ ਤਾਂ ਤੇਰੇ ਕੋਲ ਆਊਂਗਾ। ਸੋ ਅੱਜ ਦਾ ਵਿਚਾਰ ਇਹ ਹੈ ਵੀ ਅਸੀਂ ਹਰਕਤ 'ਚ ਬਰਕਤ ਹੈ। ਜੇ ਅਸੀਂ ਇਹ ਉਡੀਕ ਕਰਦੇ ਰਹੇ ਵੀ ਸਾਡੇ ਕੋਲ ਪੈਸਾ ਆਊਗਾ ਜਾਂ ਸਾਡੇ ਕੋਲ ਬਹੁਤ ਸਾਰਾ ਜਿਹੜੇ ਧਨ ਦੇ ਸੋਰਸਿਸ ਆਉਣਗੇ ਤਾਂ ਹੀ ਅਸੀਂ ਕੋਈ ਕੰਮ ਸ਼ੁਰੂ ਕਰਾਂਗੇ, ਤਾਂ ਸਾਡੀ ਇਹ ਗਲਤੀ ਹੋਵੇਗੀ। ਪੈਸਾ ਸਾਡੇ ਕੰਮ ਕਰਨ ਦੇ ਨਾਲ ਆਉਣਾ। ਪੈਸਾ ਇਨਸਾਨ ਨੂੰ ਇਹ ਕਹਿੰਦਾ ਵੀ ਮੈਂ ਉਨ੍ਹਾਂ ਚਿਰ ਤੇਰੇ ਕੋਲ ਨਹੀਂ ਆ ਸਕਦਾ ਜਿੰਨਾ ਚਿਰ ਤੂੰ ਕੁਝ ਕਰਕੇ ਨਹੀਂ ਦਿਖਾਉਂਦਾ, ਹੱਥ 'ਤੇ ਹੱਥ ਧਰ ਕੇ ਨਹੀਂ ਬਹਿਣਾ। ਪਿਆਰੇ ਦੋਸਤੋ, ਪੈਸਾ ਤਾਂ ਹੀ ਆਊਗਾ ਸਾਡੇ ਕੋਲ, ਧਨ ਤਾਂ ਹੀ ਆਊਗਾ ਜੇਕਰ ਅਸੀਂ ਪੈਸੇ ਦੀ ਉਡੀਕ ਨਹੀਂ ਕਰਾਂਗੇ, ਅਸੀਂ ਕੰਮ ਕਰਾਂਗੇ। ਸੋ ਅੱਜ ਦਾ ਵਿਚਾਰ ਇਹ ਹੈ, ਪੈਸਾ ਆਵੇਗਾ ਤਾਂ ਕੁਝ ਕਰਕੇ ਦਿਖਾਈਏ, ਨਹੀਂ, ਅਸੀਂ ਕੁਝ ਕਰਾਂਗੇ ਤਾਂ ਸਾਡੇ ਕੋਲ ਪੈਸਾ ਆਊਗਾ। ਸੋ ਪੈਸਾ ਵੀ ਜ਼ਰੂਰੀ ਹੈ ਕਿਉਂਕਿ ਸਾਡੀਆਂ ਰੋਜ਼ਮਰ੍ਹਾ ਦੀਆਂ ਜ਼ਿੰਦਗੀ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਸਨੂੰ ਇਹ ਪੂਰਾ ਕਰਦਾ ਹੈ, ਪਰ ਪੈਸੇ ਦੇ ਪਿੱਛੇ ਅਸੀਂ ਆਪਣੇ ਰਿਸ਼ਤਿਆਂ ਨੂੰ, ਪੈਸੇ ਦੇ ਪਿੱਛੇ ਆਪਣੇ ਨਾਤਿਆਂ ਨੂੰ, ਸਾਡੀਆਂ ਰਵਾਇਤਾਂ ਨੂੰ, ਸਾਡੀ ਵਿਰਾਸਤੀ ਸਾਂਝ ਨੂੰ ਤਰਾਂਜਲੀ ਨਾ ਦੇਈਏ। ਪੈਸਾ ਕਮਾਈਏ, ਇੱਜ਼ਤ ਨਾਲ ਕਮਾਈਏ, ਬਾਖੂਬੀ ਕਮਾਈਏ। ਸੋ ਅੱਜ ਦਾ ਇਹ ਵਿਚਾਰ ਸੀ ਸਾਡੇ ਪੁਰਾਣੇ ਦੋਸਤਾਂ ਨਾਲ ਪ੍ਰੋਗਰਾਮ ਵਿਬ ਕਿਓਰ ਦੇ ਵਿੱਚ। ਅਤੇ ਅਸੀਂ ਆਪਣੇ ਦੋਸਤਾਂ ਨੂੰ ਦੱਸ ਦਈਏ, ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਕਾਮਨਵੈਲਥ ਡੇ ਹੈ।

ਰਾਸ਼ਟਰਮੰਡਲ ਦਿਵਸ ਹੈ। ਦੁਨੀਆ ਦੇ ਵਿੱਚ ਰਾਸ਼ਟਰਮੰਡਲ ਦਿਵਸ ਦੀ ਕੀ ਮਹੱਤਤਾ ਹੈ, ਕਿਉਂਕਿ ਅੱਜ 24 ਮਈ ਦਾ ਦਿਨ ਹੈ। ਦੁਨੀਆ ਦੇ ਵਿੱਚ ਇਸ ਦਿਨ ਨੂੰ ਬਹੁਤ ਖੂਬਸੂਰਤੀ ਨਾਲ ਮਨਾਇਆ ਜਾਂਦਾ ਹੈ। ਸੋ ਇਸ ਦਿਨ ਦੇ ਬਾਰੇ ਵੀ ਗੱਲ ਕਰਾਂਗੇ। ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਕਰਮਜੀਤ ਅਨਮੋਲ ਅਤੇ ਸਾਥੀਆਂ ਦਾ ਗਾਇਆ ਹੋਇਆ।

0: ਸਾਡੀ ਸਾਡੇ ਮੁਲਕ ਦੀ ਜਾਨ ਪਹਿਚਾਣ ਸ਼ਾਨ ਤਿਰੰਗਾ। ਇਸ ਤਿਰੰਗੇ ਦੀ ਸ਼ਾਨ ਲਈ ਆਜ਼ਾਦੀ ਦੇ ਪਰਵਾਨਿਆਂ ਨੇ, ਸੀਮਾਵਾਂ ਦੀ ਰੱਖਿਆ ਕਰਦੇ ਸੂਰਵੀਰ ਬਹਾਦਰ ਸੈਨਿਕਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ, ਪਰ ਤਿਰੰਗੇ ਦੀ ਸ਼ਾਨ ਨੂੰ ਚੁੱਕਣ ਨਹੀਂ ਦਿੱਤਾ। ਆਓ ਇਸ ਤਿਰੰਗੇ ਦੀ ਸ਼ਾਨ ਨੂੰ ਸਮਝੀਏ ਤੇ ਉਹਨਾਂ ਅਣਜਾਣ ਲੋਕਾਂ ਨੂੰ ਵੀ ਸਮਝਾਈਏ ਕਿ ਕੁਰਬਾਨੀਆਂ ਨਾਲ ਸਿੰਜਿਆ ਸਾਡਾ ਰਾਸ਼ਟਰੀ ਪ੍ਰਤੀਕ ਤਿਰੰਗਾ ਸੱਚੀ ਸੁੱਚੀ ਸ਼ਾਨ ਦਾ ਪ੍ਰਤੀਕ ਹੈ। ਕੁਝ ਅਣਜਾਣ ਲੋਕ ਹਾਲੇ ਵੀ ਜਾਣੇ ਅਣਜਾਣੇ ਵਿੱਚ ਤਿਰੰਗੇ ਦੀ ਸ਼ਾਨ ਵਿੱਚ ਕੋਤਾਹੀ ਕਰ ਜਾਂਦੇ ਨੇ। ਸਾਡੇ ਮੁਲਕ ਦੀਆਂ ਉਮੀਦਾਂ ਦਾ ਪ੍ਰਤੀਕ, ਸਾਡੀ ਪਹਿਚਾਣ ਹੈ ਰਾਸ਼ਟਰੀ ਤਿਰੰਗਾ। ਤਿਰੰਗੇ ਦੀ ਵਿਸ਼ਵ ਵਿਆਪੀ ਸਵੀਕ੍ਰਿਤੀ, ਸਨੇਹ ਤੇ ਸਤਿਕਾਰ ਹੈ। ਪਰ ਫਿਰ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਜਾਂਦੀਆਂ ਨੇ ਜਿੱਥੇ ਕਿ ਲੋਕਾਂ ਵਿੱਚ ਤਿਰੰਗੇ ਦੇ ਸਨਮਾਨ ਪ੍ਰਤੀ ਪੂਰਨ ਜਾਣਕਾਰੀ ਦੀ ਕਮੀ ਪਾਈ ਜਾਂਦੀ ਹੈ। ਪ੍ਰੀਵੈਂਸ਼ਨ ਆਫ ਇਨਸਲਟ ਟੂ ਨੈਸ਼ਨਲ ਹੋਨਰ ਐਕਟ 1971, ਫਲੈਗ ਕੋਡ ਆਫ ਇੰਡੀਆ 2002 ਤਹਿਤ ਅਜਿਹੇ ਕਾਨੂੰਨ ਵਿਵਸਥਾਵਾਂ ਤੇ ਮਾਪਦੰਡ ਬਣਾਏ ਗਏ ਨੇ ਜੋ ਰਾਸ਼ਟਰੀ ਤਿਰੰਗੇ ਦੇ ਸਨਮਾਨ ਵਿੱਚ ਸਾਡਾ ਮਾਰਗਦਰਸ਼ਨ ਕਰਦੇ ਨੇ। ਜੋ ਕੋਈ ਵੀ ਰਾਸ਼ਟਰੀ ਤਿਰੰਗੇ ਨੂੰ ਜਨਤਕ ਤੌਰ ਤੇ ਜਾਂ ਫਿਰ ਕਿਸੇ ਵੀ ਜਗ੍ਹਾ ਤੇ ਜਲਾਉਂਦਾ ਹੈ ਜਾਂ ਇਸ ਦਾ ਅਪਮਾਨ ਕਰਦਾ ਤਾਂ ਉਸ ਨੂੰ 3 ਸਾਲ ਤੱਕ ਦੀ ਸਜ਼ਾ ਤੇ ਜੁਰਮਾਨਾ ਤੇ ਦੋਵੇਂ ਵੀ ਹੋ ਸਕਦੇ ਨੇ ਜਦੋਂ ਵੀ ਰਾਸ਼ਟਰੀ ਤਿਰੰਗਾ ਫਹਿਰਾਇਆ ਜਾਵੇ। ਪਰ ਰਾਸ਼ਟਰੀ ਸਨਮਾਨ ਦੇ ਮਾਪਦੰਡਾਂ ਦਾ ਪੂਰਨ ਤੌਰ ਤੇ ਖਿਆਲ ਰੱਖਿਆ ਜਾਵੇ। ਰਾਸ਼ਟਰੀ ਤਿਰੰਗੇ ਦੀ ਰੇਸ਼ੋ, ਸਾਈਜ਼, ਉਚਾਈ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਵੇ। ਕਾਗਜ਼ ਦੇ ਬਣੇ ਫਲੈਗ ਵੱਖ ਵੱਖ ਖੇਡ ਤੇ ਹੋਰ ਮੌਕਿਆਂ ਤੇ ਲੋਕਾਂ ਵੱਲੋਂ ਵਰਤੇ ਜਾ ਸਕਦੇ ਨੇ, ਪਰ ਪੂਰੇ ਸਨਮਾਨ ਦੇ ਨਾਲ। ਬਿਲਕੁਲ ਜੀ, ਉੱਚਾ ਸੁੱਚਾ ਸਾਡਾ ਤਿਰੰਗਾ, ਸਾਡੀ ਸ਼ਾਨ।
1: ਐਫਐਮ ਬੈਂਡ 100.2 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਪ੍ਰੋਗਰਾਮ ਚੱਲ ਰਿਹਾ ਜੀ ਬਿਬਗਿਓਰ, ਤੇ ਤੁਹਾਡੇ ਨਾਲ ਹੈ ਅਰਪਿੰਦਰ ਖਹਿਰਾ।

ਕੰਟਰੀਜ਼ ਇਸ ਕਾਮਨਵੈਲਥ ਕੰਟਰੀਜ਼ ਦੇ ਪਾਰਟ ਦਾ ਹਿੱਸਾ ਨੇ। ਇਹਨਾਂ ਮੈਂਬਰ ਦੇਸ਼ਾਂ ਦੇ ਸਾਂਝੇ ਇਤਿਹਾਸ ਨੇ, ਇਹਨਾਂ ਮੈਂਬਰ ਦੇਸ਼ਾਂ ਦਾ ਸਾਂਝਾ ਇੱਕ ਲੋਕਤੰਤਰੀ ਕਦਰਾਂ ਕੀਮਤਾਂ ਦਾ ਸੰਗ੍ਰਹਿ ਹੈ ਅਤੇ ਇਹ 56 ਦੇਸ਼ ਆਪਸ 'ਚ ਮਿਲ ਕੇ ਆਪਸੀ ਸਹਿਯੋਗ ਨਾਲ ਰਾਸ਼ਟਰਮੰਡਲ ਦਿਵਸ ਦੇ ਜਸ਼ਨ ਮਨਾਉਂਦੇ ਨੇ। ਕਿਉਂਕਿ ਇਹ ਕੁਝ ਦੇਸ਼ ਕਿਸੇ ਸਮੇਂ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਰਹੇ ਨੇ, ਪਰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦੀ ਲੈ ਕੇ ਇਹ ਦੇਸ਼ ਆਪਣੀ ਖੂਬਸੂਰਤੀ, ਆਪਣੇ ਇਤਿਹਾਸਿਕ ਕਦਰਾਂ ਕੀਮਤਾਂ ਨੂੰ ਜਸ਼ਨ ਦੇ ਵਜੋਂ ਮਨਾਉਂਦੇ ਨੇ 24 ਮਈ ਹਰ ਸਾਲ ਰਾਸ਼ਟਰਮੰਡਲ ਦਿਵਸ ਦੇ ਤੌਰ 'ਤੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਕੁਝ ਦੇਸ਼ ਨੇ ਜਿਹੜੇ ਮਾਰਚ ਦੇ ਦੂਸਰੇ ਸੋਮਵਾਰ ਨੂੰ ਵੀ ਰਾਸ਼ਟਰਮੰਡਲ ਦਿਵਸ ਮਨਾਉਂਦੇ ਨੇ, ਪਰ ਭਾਰਤ ਵਰਗੇ ਕੁਝ ਦੇਸ਼ ਇਸ ਨੂੰ 24 ਮਈ ਦੇ ਦਿਨ ਦੇ ਨਾਲ ਹੀ ਰਾਸ਼ਟਰਮੰਡਲ ਦਿਵਸ ਮਨਾਉਂਦੇ ਨੇ। 24 ਮਈ ਦਾ ਦਿਨ 1819 ਦੇ ਇਤਿਹਾਸਿਕ ਪੱਖ ਤੋਂ ਬੜਾ ਹੀ ਮਹੱਤਵਪੂਰਨ ਹੈ, ਕਿਉਂਕਿ ਰਾਣੀ ਵਿਕਟੋਰੀਆ 24 ਮਈ 1819 ਦੇ ਦਿਨ ਜਨਮਦਿਨ ਦੇ ਨਾਲ ਇਹ ਤਾਰੀਖ ਮੇਲ ਖਾਂਦੀ ਹੈ ਅਤੇ ਉਸ ਦਿਨ ਇਸ ਨੂੰ ਸਾਮਰਾਜ ਦਿਵਸ ਵਜੋਂ ਜਾਣਿਆ ਜਾਂਦਾ ਸੀ ਅਤੇ ਬ੍ਰਿਟਿਸ਼ ਸਾਮਰਾਜ ਦੇ ਬਰਾਬਰ ਕੁਝ ਸੁਤੰਤਰ ਦੇਸ਼ ਇਸ ਨੂੰ ਆਧੁਨਿਕ ਸਵੈ ਇੱਛਤ ਸੰਗਠਨ ਵਜੋਂ ਦਰਸਾਉਣ ਦੇ ਤੌਰ 'ਤੇ ਇਸ ਦਿਨ ਨੂੰ ਰਾਸ਼ਟਰਮੰਡਲ ਦਿਵਸ ਦਾ ਨਾਮ ਦਿੱਤਾ ਅਤੇ ਇੰਡੀਆ ਨੇ, ਭਾਰਤ ਨੇ 1950 ਦੇ ਵਿੱਚ ਰਾਸ਼ਟਰਮੰਡਲ ਦੇ ਵਿੱਚ ਆਪਣੀ ਆਜ਼ਾਦੀ ਦੇ ਨਾਲ ਇਸ ਨੂੰ ਪ੍ਰਵਾਨ ਕੀਤਾ ਅਤੇ ਇਸ ਲੰਡਨ ਐਲਾਨਨਾਮੇ 'ਤੇ ਸਾਈਨ ਕਰਕੇ ਦਸਖਤ ਕਰਕੇ ਭਾਰਤ ਇੱਕ ਗਣਰਾਜ ਵਜੋਂ, ਇੱਕ ਰਾਸ਼ਟਰਮੰਡਲ ਦੇਸ਼ ਵਜੋਂ ਸ਼ਾਮਲ ਹੋਇਆ ਅਤੇ ਇਸ ਦਿਨ ਨੂੰ ਭਾਰਤ ਵਿੱਚ ਹਰ ਸਾਲ 24 ਮਈ ਦੇ ਦਿਨ ਦੇ ਤੌਰ 'ਤੇ ਮਨਾਉਣਾ ਸ਼ੁਰੂ ਕੀਤਾ। ਆਓ ਸੁਣਦੇ ਹਾਂ ਇੱਕ ਖੂਬਸੂਰਤ ਗੀਤ ਅਤੇ ਉਸ ਤੋਂ ਬਾਅਦ ਕਰਾਂਗੇ ਇਸੇ ਵਿਸ਼ੇ 'ਤੇ ਹੋਰ ਗੱਲਬਾਤ।

ਇਹ ਗੀਤ ਤੁਸੀਂ ਸੁਣਿਆ ਇਦੂ ਸ਼ਰੀਫ ਸੁਖੀ ਖਾਨ ਅਤੇ ਸਾਥੀਆਂ ਦਾ ਗਾਇਆ ਹੋਇਆ। FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮ ਜਿਹੜੀ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪ੍ਰੋਗਰਾਮ ਚੱਲ ਰਿਹਾ ਵਿਵਗਿਓਰ, ਤੁਹਾਡੇ ਨਾਲ ਹੈ ਅਰਪਿੰਦਰ। ਅਸੀਂ ਜ਼ਿਕਰ ਕਰ ਰਹੇ ਸੀ ਕਾਮਨਵੈਲਥ ਡੇ ਦਾ, ਰਾਸ਼ਟਰ ਮੰਡਲ ਦਿਵਸ ਦਾ। ਰਾਸ਼ਟਰਮੰਡਲ ਦਿਵਸ ਦੇਸ਼ ਦੀ ਏਕਤਾ ਅਤੇ ਦੋਸਤੀ ਨੂੰ ਦਰਸਾਉਂਦਾ ਹੈ। ਇਹ ਦਿਨ ਲੋਕਾਂ ਨੂੰ ਸ਼ਾਂਤੀ, ਸਮਾਨਤਾ ਅਤੇ ਸਹਿਯੋਗ ਦਾ ਸੰਦੇਸ਼ ਦਿੰਦਾ ਹੈ। ਇਹ ਦਿਨ ਸਾਡੀ ਨੌਜਵਾਨ ਪੀੜ੍ਹੀ ਨੂੰ ਵਿਸ਼ਵ ਭਾਈਚਾਰੇ ਦੀ ਏਕਤਾ ਦੀ ਮਹੱਤਤਾ ਨੂੰ ਦਰਸਾਉਂਦਾ ਹੈ।

ਇਹ ਗੀਤ ਸੁਣਿਆ ਤੁਸੀਂ ਸਰਦੂਲ ਸਿਕੰਦਰ ਅਤੇ ਸਾਥੀਆਂ ਦਾ ਗਾਇਆ ਹੋਇਆ। ਗੀਤ ਦੇ ਬੋਲ ਸਨ ਜਸਵੀਰ ਗੁਣਾਚੌਰੀਆ ਦੇ ਅਤੇ ਸੰਗੀਤ ਚਰਨਜੀਤ ਆਹੂਜਾ ਦਾ ਸੀ। ਇਸ ਦੇ ਨਾਲ ਹੀ ਪ੍ਰੋਗਰਾਮ ਵਿਪਗਿਉਰ ਦਾ ਸਮਾਂ ਹੁਣ ਖਤਮ ਹੁੰਦਾ ਹੈ। FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 7 ਵੱਜ ਰਹੇ ਨੇ। ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਸੁਰਖੀਆਂ 'ਤੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ ਵਿੱਚ ਕਈ ਮੁੱਦਿਆਂ 'ਤੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਹੱਤਵਪੂਰਨ ਕਰਾਰ ਦਿੱਤਾ। ਸਰਕਾਰ ਵਜ਼ਨ ਅਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਵਿਸਥਾਰ ਕਰੇਗੀ। ਅਤੇ ਪੰਜਾਬ ਚੋਣ ਕਮਿਸ਼ਨ ਨੇ ਦੱਸਿਆ ਕਿ ਸੂਬੇ ਵਿੱਚ ਆਉਂਦੀਆਂ 26 ਮਈ ਨੂੰ ਹੋ ਰਹੀਆਂ ਮਿਊਂਸਪਲ ਚੋਣਾਂ ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ 'ਚ। ਸੀਮਾ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਵੱਲੋਂ ਅੱਜ ਫਿੱਟ ਇੰਡੀਆ ਸਾਈਡ ਔਨ ਸਾਈਕਲ ਮੁਹਿੰਮ ਦੇ 75ਵੇਂ ਐਡੀਸ਼ਨ ਦੇ ਹਿੱਸੇ ਵਜੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਅਤੇ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਇੱਕ ਰੇਲਵੇ ਪਟੜੀ 'ਤੇ ਹੋਏ ਧਮਾਕੇ ਵਿੱਚ 30 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ। ਪੰਜਾਬ ਦੇ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰ ਨਸ਼ਾ ਤਸਕਰੀ ਦੇ ਗਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੈਰੋਇਨ ਅਤੇ 9 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਜਤਾਈ। ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ IPL ਕ੍ਰਿਕਟ ਵਿੱਚ ਕਲਕੱਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਜ਼ ਨਾਲ ਸ਼ਾਮੀ 7:30 ਵਜੇ ਹੋਵੇਗਾ। ਇਹ ਸਨ ਸੁਰਖੀਆਂ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਬੰਦਗੀ। ਆਓ ਸਰਵਣ ਕਰਦੇ ਹਾਂ ਭਜਨ ਕਵਿਤਾ ਕ੍ਰਿਸ਼ਨਾ ਮੂਰਤੀ ਅਤੇ ਸਾਥੀਆਂ ਦਾ ਗਾਇਨ ਕੀਤਾ ਹੋਇਆ।

ਆਓ ਸਰਵਣ ਕਰਦੇ ਹਾਂ ਸ਼ਬਦ ਭਾਈ ਹਰਜਿੰਦਰ ਸਿੰਘ ਤੇ ਰਾਗੀ ਜਥੇ ਦਾ ਗਾਇਨ ਕੀਤਾ ਹੋਇਆ।

FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਬੰਦਗੀ। ਆਓ ਸਰਵਣ ਕਰਦੇ ਹਾਂ ਇੱਕ ਪੇਟ ਫਿਰੋਜ਼ ਖਾਨ ਤੇ ਸਾਥੀਆਂ ਦੀ ਗਾਈ ਹੋਈ।

ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 7:30 ਹੋ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਪੰਜਾਬੀ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: ਧਰਮਿੰਦਰ ਪ੍ਰਧਾਨ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੂੰ ਸੁਚਾਰੂ ਪੁਨਰ ਮੁਲਾਂਕਣ ਪ੍ਰਕਿਰਿਆ ਯਕੀਨੀ ਬਣਾਉਣ ਲਈ IIT ਮਦਰਾਸ ਅਤੇ IIT ਕਾਨਪੁਰ ਦੇ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਿਰਾਂ ਦੀ ਇੱਕ ਟੀਮ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਹ ਫੈਸਲਾ ਵਿਦਿਆਰਥੀਆਂ ਅਤੇ ਮਾਤਾ ਪਿਤਾ ਨੂੰ CBSE ਦੇ ਪ੍ਰੀਖਿਆ ਨਤੀਜਿਆਂ ਅਤੇ ਸੇਵਾ ਪੋਰਟਲ ਸਬੰਧੀ ਦਰਪੇਸ਼ ਚਿੰਤਾਵਾਂ ਅਤੇ ਸਮੱਸਿਆਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਸਿੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਦੋਵੇਂ IITs ਦੀਆਂ ਮਾਹਰ ਟੀਮਾਂ ਸਿਸਟਮ ਵਿੱਚ ਤਕਨੀਕੀ ਸੁਧਾਰਾਂ ਨੂੰ ਲਾਗੂ ਕਰਨਗੀਆਂ ਅਤੇ ਵਿਸ਼ੇਸ਼ ਤੌਰ 'ਤੇ ਪੋਰਟਲ ਦੀ ਸਥਿਰਤਾ ਅਤੇ ਸਰਵਰ ਦੇ ਸੁਚਾਰੂ ਕੰਮਕਾਜ ਦਾ ਮੁਲਾਂਕਣ ਕਰਨਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੱਛਮੀ ਬੰਗਾਲ ਸਰਕਾਰ ਨੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੱਕੀ ਗੈਰ ਕਾਨੂੰਨੀ ਵਿਦੇਸ਼ੀਆਂ ਅਤੇ ਦੇਸ਼ ਨਿਕਾਲੇ ਦੀ ਉਡੀਕ ਕਰ ਰਹੇ ਵਿਦੇਸ਼ੀ ਕੈਦੀਆਂ ਲਈ ਹਿਰਾਸਤ ਕੇਂਦਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਗ੍ਰਹਿ ਅਤੇ ਪਹਾੜੀ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਇੱਕ ਅਧਿਕਾਰਤ ਸੂਚਨਾ ਅਨੁਸਾਰ ਜ਼ਿਲ੍ਹਿਆਂ ਨੂੰ ਦੇਸ਼ ਵਿੱਚ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਵਿਅਕਤੀਆਂ ਨੂੰ ਰੱਖਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ ਹੈ, ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਹੈ ਅਤੇ ਵਾਪਸ ਆਪਣੇ ਦੇਸ਼ ਭੇਜੇ ਜਾਣ ਦੀ ਉਡੀਕ ਕਰ ਰਹੇ ਨੇ। ਨਿਰਦੇਸ਼ ਵਿੱਚ ਭਾਰਤ ਵਿੱਚ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਬੰਗਲਾਦੇਸ਼ੀ ਨਾਗਰਿਕਾਂ ਅਤੇ ਰੋਹਿੰਗਿਆਸ ਨੂੰ ਵਾਪਸ ਭੇਜਣ ਲਈ MHA ਦੇ ਢਾਂਚੇ ਅਨੁਸਾਰ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵਿੰਦੂ ਅਧਿਕਾਰੀ ਨੇ ਰਾਜ ਪੁਲਿਸ ਦੇ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਬਜਾਏ ਸਿੱਧੇ ਸੀਮਾ ਸੁਰੱਖਿਆ ਬਲ BSF ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਸਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇਵਾਂਸ਼ੂ ਪਾਂਡਾ ਨੇ ਪੱਛਮੀ ਬੰਗਾਲ ਦੀ ਫਾਲਟਾ ਵਿਧਾਨ ਸਭਾ ਸੀਟ ਜਿੱਤ ਲਈ ਹੈ। ਸ੍ਰੀ ਪਾਂਡਾ ਨੇ ਆਪਣੇ ਨਜ਼ਦੀਕੀ ਵਿਰੋਧੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸ਼ੰਭੂਨਾਥ ਕੁਰਮੀ ਨੂੰ 1,09,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸ ਦੇ ਅਬਦੁਲ ਰਜ਼ਾਕ ਤੀਜੇ ਸਥਾਨ 'ਤੇ ਰਹੇ, ਜਦਕਿ ਤ੍ਰਿਮੂਲ ਕਾਂਗਰਸ ਦੇ ਜਹਾਂਗੀਰ ਖਾਨ ਚੌਥੇ ਸਥਾਨ 'ਤੇ ਰਹੇ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਦੀ ਹੇਰਾਫੇਰੀ ਤੋਂ ਬਾਅਦ ਫਾਲਟਾ ਹਲਕੇ ਵਿੱਚ ਦੁਬਾਰਾ ਪੋਲਿੰਗ ਦਾ ਆਦੇਸ਼ ਦਿੱਤਾ ਸੀ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਅੱਜ ਇੱਕ ਰੇਲ ਪਟੜੀ 'ਤੇ ਹੋਏ ਧਮਾਕੇ ਵਿੱਚ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਕੋਇਟਾ ਦੇ ਚਮਨ ਫਾਟਕ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਧਮਾਕੇ ਨਾਲ ਇੱਕ ਰੇਲ ਗੱਡੀ ਨੂੰ ਨੁਕਸਾਨ ਪਹੁੰਚਿਆ ਅਤੇ ਨੇੜੇ ਖੜ੍ਹੇ 10 ਹੋਰ ਵਾਹਨਾਂ ਨੂੰ ਵੀ ਨੁਕਸਾਨ ਹੋਇਆ ਹੈ। ਸ਼ਹਿਰ 'ਚ ਸਾਰੇ ਸਬੰਧਿਤ ਅਦਾਰਿਆਂ ਨੂੰ ਉੱਚ ਚੌਕਸੀ 'ਤੇ ਰੱਖਿਆ ਗਿਆ ਹੈ। ਮਲਬੇ ਹੇਠ ਫਸੇ ਮੁਸਾਫਰਾਂ ਨੂੰ ਹਾਲਾਂ ਵੀ ਬਚਾਇਆ ਜਾ ਰਿਹਾ, ਇਸ ਲਈ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਇਸ ਦੌਰਾਨ ਬਲੋਚ ਲਿਬਰੇਸ਼ਨ ਆਰਮੀ BLA ਦੀ ਮਜੀਦ ਬ੍ਰਿਗੇਡ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਦਾਅਵਾ ਕੀਤਾ ਕਿ ਹਮਲੇ ਵਿੱਚ ਖਾਸ ਤੌਰ 'ਤੇ ਰੇਲ ਗੱਡੀ ਵਿੱਚ ਸਫ਼ਰ ਕਰ ਰਹੇ ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਦੋਂ ਧਮਾਕਾ ਹੋਇਆ ਤਾਂ ਕਥਿਤ ਤੌਰ 'ਤੇ ਰੇਲ ਗੱਡੀ ਵਿੱਚ 300 ਤੋਂ ਵੱਧ ਪਾਕਿਸਤਾਨੀ ਫੌਜੀ ਜਵਾਨ ਸਵਾਰ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸੂਬੇ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕਰਨ ਵਾਲੇ 87 ਨਾਮੀ ਖਿਡਾਰੀਆਂ ਨੂੰ ਵਕਾਰੀ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਿਵਾਜਿਆ ਗਿਆ। ਚੰਡੀਗੜ੍ਹ ਮਿਊਂਸੀਪਲ ਭਵਨ ਵਿਖੇ ਕਰਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਹੌਸਲਾ ਅਫਜ਼ਾਈ ਵਜੋਂ 32 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਦੇ ਚੈੱਕ ਵੀ ਸੌਂਪੇ। ਮੁੱਖ ਮੰਤਰੀ ਨੇ ਸਾਲ 2026-27 ਲਈ 1,763 ਕਰੋੜ ਰੁਪਏ ਦੇ ਖੇਡ ਬਜਟ ਅਤੇ ਜ਼ਮੀਨੀ ਪੱਧਰ 'ਤੇ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਲਈ 1,300 ਕਰੋੜ ਰੁਪਏ ਦੀ ਲਾਗਤ ਨਾਲ 3,148 ਪੇਂਡੂ ਖੇਡ ਮੈਦਾਨ ਵਿਕਸਿਤ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ,
1: ਜਿਹੜਾ ਅਸੀਂ ਅਵਾਰਡ ਦੇ ਰਹੇ ਹਾਂ ਇਹ ਤੁਹਾਡੇ ਟੈਲੈਂਟ ਦੇ ਮੁਕਾਬਲੇ ਬਿਲਕੁਲ ਨਿਗੂਣਾ ਜਿਹਾ। ਇਹ ਤਾਂ ਇੱਕ ਜਸਟ ਟੋਕਨ ਆਫ ਲਵ ਹੈ, ਜਿਹੜਾ ਪ੍ਰਮਾਤਮਾ ਨੇ ਤੁਹਾਨੂੰ ਟੈਲੈਂਟ ਦਿੱਤਾ ਹੈ ਔਰ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਉਹਦੇ ਮੁਕਾਬਲੇ ਇਹ ਕੁਛ ਵੀ ਨਹੀਂ। ਇੱਕ ਕਿਸੇ ਖਿਡਾਰੀ ਦੇ ਕਾਮਯਾਬ ਹੋਣ ਦੇ ਵਿੱਚ ਉਹਦਾ ਆਪਣਾ ਪਸੀਨਾ ਤਾਂ ਹੁੰਦਾ ਹੀ ਹੈ, ਸਭ ਤੋਂ ਪਹਿਲਾਂ ਉਹਦੇ ਪੇਰੈਂਟਸ ਦਾ ਯੋਗਦਾਨ ਹੁੰਦਾ ਹੈ, ਉਹਦੇ ਕੋਚ ਦੀ ਮਿਹਨਤ ਹੁੰਦੀ ਹੈ। ਸੋ ਇਹ ਮਿਹਨਤਾਂ ਨਾਲ ਹੁੰਦਾ ਹੈ, ਇਹ ਐਵੇਂ ਤੁੱਕੇ ਨਹੀਂ ਲੱਗਦੇ।
0: ਸਮਾਗਮ ਦੌਰਾਨ ਭਾਰਤੀ ਹਾਕੀ ਟੀਮ ਅਤੇ ਮਹਿਲਾ ਕ੍ਰਿਕਟ ਟੀਮ ਵਿੱਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਨੂੰ ਉਚੇਚੇ ਤੌਰ 'ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਵਿਸ਼ਵ ਕੱਪ ਜਿੱਤਣ ਲਈ 1.5 ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ,
2: ਜੋ ਰੈਕਗਨਾਈਜੇਸ਼ਨ ਅਸੀਂ ਹਮੇਸ਼ਾ ਚਾਹੁੰਦੇ ਸੀਗੇ ਕਿ ਸਾਡੀ ਪੰਜਾਬ ਗਵਰਨਮੈਂਟ ਸਾਨੂੰ ਦੇਵੇ, ਸੁਣ ਕੇ ਅੱਛਾ ਲੱਗਿਆ ਕਿ 3,000 ਪਿੰਡਾਂ ਦੇ ਵਿੱਚ ਸਟੇਡੀਅਮ ਬਣੇ ਨੇ, 6,000 ਪਿੰਡਾਂ ਦੇ ਵਿੱਚ ਜਿਮ ਬਣਾਏ ਗਏ ਨੇ, ਕਿਉਂਕਿ ਐਜ਼ ਅ ਸਪੋਰਟਸ ਪਰਸਨ ਸਾਨੂੰ ਹਮੇਸ਼ਾ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ ਕਿ ਜਿੱਥੇ ਸਾਡੇ ਕੋਲ ਅੱਛੇ ਪਲੇਟਫਾਰਮ ਨਹੀਂ ਸੀਗੇ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਲਈ, ਔਰ ਅੱਜ ਦੀ ਜਨਰੇਸ਼ਨ ਲਈ ਇਹ ਬਹੁਤ ਵਧੀਆ ਮੌਕਾ ਹੈ ਕਿ ਸਾਡੀ ਗਵਰਨਮੈਂਟ ਸਾਨੂੰ ਇੱਕ ਅੱਛਾ ਪਲੇਟਫਾਰਮ ਦੇ ਰਹੀ ਹੈ।
0: ਇਸ ਤੋਂ ਇਲਾਵਾ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਤਮਗੇ ਜਿੱਤ ਕੇ ਸੂਬੇ ਦਾ ਮਾਣ ਵਧਾਉਣ ਵਾਲੇ ਹੋਰਨਾਂ ਖਿਡਾਰੀਆਂ ਨੂੰ ਵੀ ਵੱਡੀਆਂ ਨਕਦ ਰਾਸ਼ੀ ਦਿੱਤੀ ਗਈ। ਸਰਕਾਰ ਨੇ ਸੋਸ਼ਲ ਮੀਡੀਆ ਪੋਸਟ ਦਾ ਖੰਡਨ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੁਆਂਟਮ AI ਨਾਮਕ ਇੱਕ ਨਿਵੇਸ਼ ਯੋਜਨਾ ਦਾ ਪ੍ਰਚਾਰ ਕਰ ਰਹੇ ਨੇ ਜਿਸ ਵਿੱਚ ਨਾਗਰਿਕਾਂ ਨੂੰ 22,000 ਦੇ ਸ਼ੁਰੂਆਤੀ ਨਿਵੇਸ਼ ਲਈ 3,00,000 ਰੁਪਏ ਦੀ ਮਹੀਨਾਵਾਰ ਆਮਦਨ ਦਾ ਵਾਅਦਾ ਕੀਤਾ ਗਿਆ ਹੈ। PIB ਦੀ ਤੱਥ ਜਾਂਚ ਇਕਾਈ ਨੇ ਕਿਹਾ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਅਤੇ ਵਾਇਰਲ ਵੀਡੀਓ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਨਾਲ ਬਣਾਇਆ ਗਿਆ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀ ਨੇ ਅੱਜ ਨਵੀਂ ਦਿੱਲੀ ਵਿੱਚ ਵੱਖ ਵੱਖ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਨੂੰ ਸੁਚਾਰੂ ਪੁਨਰ ਮੁਲਾਂਕਣ ਪ੍ਰਕਿਰਿਆ ਯਕੀਨੀ ਬਣਾਉਣ ਲਈ IIT ਮਦਰਾਸ ਅਤੇ IIT ਕਾਨਪੁਰ ਦੇ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਰਾਂ ਦੀ ਇੱਕ ਟੀਮ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੱਛਮੀ ਬੰਗਾਲ ਸਰਕਾਰ ਨੇ ਸਾਰੇ ਜ਼ਿਲ੍ਹਾ ਮਜਿਸਟਰੇਟਾਂ ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੱਕੀ ਵਿਦੇਸ਼ੀਆਂ ਅਤੇ ਦੇਸ਼ ਵਾਪਸੀ ਦੀ ਉਡੀਕ ਕਰ ਰਹੇ ਵਿਦੇਸ਼ੀ ਕੈਦੀਆਂ ਲਈ ਹਿਰਾਸਤ ਕੇਂਦਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
3: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਮਨਪਸੰਦ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਸ਼ਾਮ ਦੇ 7:40 ਹੋ ਰਹੇ ਨੇ ਅਤੇ ਸ਼ਾਮ 7:40 'ਤੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਇੱਕ ਖਾਸ ਪ੍ਰੋਗਰਾਮ ਜਿਹਦਾ ਨਾਮ ਹੈ ਸ਼ਾਮ ਸੁਹਾਣੀ। ਅਤੇ ਅੱਜ ਦਾ ਸ਼ਾਮ ਸੁਹਾਣੀ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਅਰਪਿੰਦਰ ਖਹਿਰਾ। ਪਿਆਰੇ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ। ਤੁਸੀਂ ਫੋਨ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੋ। ਸਾਡਾ ਫੋਨ ਨੰਬਰ ਹੈ 2280494 ਅਤੇ ਪਟਿਆਲੇ ਦਾ ਏਰੀਆ ਕੋਡ 0175। ਨੰਬਰ ਇੱਕ ਵਾਰੀ ਫੇਰ ਸੁਣ ਲਓ, 2280494 ਪਟਿਆਲੇ ਦਾ ਏਰੀਆ ਕੋਡ 0175। ਜੀ ਹਾਂ, ਜਦੋਂ ਤੁਸੀਂ ਆਪਣੇ ਟੈਲੀਫੋਨ ਤੋਂ ਇਸ ਨੰਬਰ ਨੂੰ ਡਾਇਲ ਕਰੋਗੇ ਤਾਂ ਇਸ ਫੋਨ ਦੀ ਘੰਟੀ ਸਾਡੇ ਸਟੂਡੀਓ 'ਚ ਵੱਜੇਗੀ ਅਤੇ ਅਸੀਂ ਤੁਹਾਡਾ ਫੋਨ ਸਾਂਝਾ ਕਰਾਂਗੇ ਸਾਡੇ ਆਕਾਸ਼ਵਾਣੀ ਪਟਿਆਲਾ ਸੁਣਨ ਵਾਲੇ ਸਾਰੇ ਸਰੋਤਿਆਂ ਨਾਲ ਅਤੇ ਕੋਸ਼ਿਸ਼ ਕਰਾਂਗੇ ਤੁਹਾਡੇ ਕੀਤੇ ਹੋਏ ਹਰ ਇੱਕ ਫਰਮਾਇਸ਼ੀ ਗਾਣੇ ਨੂੰ ਪੂਰਾ ਕਰਨ ਦੀ। ਜਿਹਨਾਂ ਤੱਕ ਸਾਡੇ ਨਾਲ ਕੋਈ ਵੀ ਸਰੋਤਾ ਸੰਪਰਕ ਕਰਦੇ ਨੇ, ਆਓ ਸੁਣਦੇ ਹਾਂ ਮੇਰੀ ਪਸੰਦ ਦਾ ਇੱਕ ਪਿਆਰਾ ਜਿਹਾ ਗੀਤ। ਉਸ ਤੋਂ ਬਾਅਦ ਪ੍ਰੋਗਰਾਮ ਸ਼ਾਮ ਸੁਹਾਣੀ 'ਚ ਤੁਸੀਂ ਵੀ ਸ਼ਾਮਲ ਹੋਵੋ। ਗੀਤ ਹੈ ਸਤਿੰਦਰ ਸਰਤਾਜ ਦਾ, ਲਿਖਿਆ ਅਤੇ ਗਾਇਆ।

ਦੀਆਂ ਕਾਨੀਆਂ ਤੋੜਨ ਤੋਂ ਬਾਅਦ ਸਹਿਬਾ ਜੱਟੀ ਦੇ ਮਨ ਵਿੱਚ ਇੱਕ ਖਿਆਲ ਆਇਆ। ਉਹ ਕੀ ਆਇਆ? ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ।

0: 23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰ੍ਹੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਰਾਤ ਦੇ 8 ਵੱਜ ਚੁੱਕੇ ਨੇ। ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਸੁਰਖੀਆਂ ਤੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਨਵੀਂ ਦਿੱਲੀ ਵਿੱਚ ਵੱਖ ਵੱਖ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਨੂੰ ਸੁਚਾਰੂ ਪੁਨਰ ਮੁਲਾਂਕਣ ਪ੍ਰਕਿਰਿਆ ਯਕੀਨੀ ਬਣਾਉਣ ਲਈ IIT ਮਦਰਾਸ ਅਤੇ IIT ਕਾਨਪੁਰ ਦੇ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਰਾਂ ਦੀ ਇੱਕ ਟੀਮ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੱਛਮੀ ਬੰਗਾਲ ਸਰਕਾਰ ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਗ੍ਰਹਿ ਮੰਤਰਾਲੇ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਸ਼ੱਕੀ ਗੈਰ ਕਾਨੂੰਨੀ ਵਿਦੇਸ਼ੀਆਂ ਅਤੇ ਡਿਪੋਰਟੇਸ਼ਨ ਦੀ ਉਡੀਕ ਕਰ ਰਹੇ ਵਿਦੇਸ਼ੀ ਕੈਦੀਆਂ ਲਈ ਹਿਰਾਸਤ ਕੇਂਦਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਤੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਰੇਲ ਪਟਲੀ 'ਤੇ ਹੋਏ ਧਮਾਕੇ ਵਿੱਚ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ। ਤੇ ਇੱਧਰ ਪੰਜਾਬ ਸਰਕਾਰ ਵੱਲੋਂ ਸਾਲ 2025-26 ਵਿੱਚ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 35,38,00,000 ਰੁਪਏ ਜਾਰੀ ਕੀਤੇ ਨੇ। ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੁਨੀਆ ਭਰ ਵਿੱਚ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ 87 ਨਾਮੀ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਵਾਜ਼ਿਆ ਗਿਆ। ਅਤੇ ਪੰਜਾਬ ਸਰਕਾਰ ਵੱਲੋਂ ਆਉਂਦੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਲਈ ਬਿਜਲੀ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਅਤੇ ਪੰਜਾਬ ਚੋਣ ਕਮਿਸ਼ਨ ਨੇ ਸੂਬੇ 'ਚ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 15 ਹੋਰ ਬਦਲਵੇਂ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਹੈ। ਅਤੇ ਪੰਜਾਬ ਦੇ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਵੱਧ ਤੋਂ ਵੱਧ ਹੈਰੋਇਨ ਅਤੇ 9.5 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਇਹ ਸਨ ਸੁਰਖੀਆਂ।
2: ਭੈਣੇ ਠੀਕ ਹੈ ਗੁੱਡੀ? ਹੁਣ
3: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨੀ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
4: ਨੀ ਕਿਸੇ ਦੀ ਨਜ਼ਰ ਨੀ ਲੱਗੀ, ਕੁੜੀ ਨੂੰ ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ 'ਚ ਚਲੀ ਗਈ।
2: ਨੀ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ।
4: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।
0: ਆਵਾਜ਼ ਵਿਸ਼ਵਾਸ ਅਤੇ ਵਿਰਾਸਤ ਦੇ 90 ਸਾਲ

0: कहानी आकाशवाणी।
1: FM बैंड 100.2 मेगाहर्ट्ज़ ते लाइव स्ट्रीम जरिए न्यूज़ ऑन AIR ऐप ते असी आकाशवाणी दे पटियाला केंद्र तो बोल रहे हैं। प्रोग्राम चल रहा जी शाम सुहानी, तुहाडे नाल है तुहाडा दोस्त अरपिंदर खैरा। हैलो,
2: ਸਤਿ ਸ੍ਰੀ ਅਕਾਲ ਸਰ।
1: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਨੇ ਸਾਡੇ ਨਾਲ?
2: ਧੰਨਾ ਸਿੰਘ ਖਰੌੜ, ਪਿੰਡ ਸਿਉਣਾ, ਨੇੜੇ ਪਟਿਆਲਾ ਤੋਂ ਬੋਲਦੇ ਆ ਜੀ।
1: ਧੰਨਾ ਸਿੰਘ ਖਰੌੜ ਜੀ, ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ।
2: ਸ਼ੁਕਰੀਆ ਜੀ। 15 ਤਰੀਕ ਦੀ ਗੱਲ ਹੋਈ ਹੈ ਜੀ।
1: ਚਲੋ ਠੀਕ ਹੈ ਜੀ, ਧੰਨਾ ਸਿੰਘ ਖਰੌੜ ਜੀ, ਤੁਸੀਂ 15 ਦਿਨਾਂ ਬਾਅਦ ਕਾਲ ਕਰ ਰਹੇ ਹੋ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਹੋਰ ਜਿੰਨੇ ਵੀ ਆਕਾਸ਼ਬਾਣੀ ਪਟਿਆਲਾ ਨਾਲ ਜੁੜੇ ਸਰੋਤੇ ਨੇ, ਜੇ ਇਸ ਚੀਜ਼ ਨੂੰ ਮੰਨਣ ਲੱਗ ਜਾਣ, ਤਾਂ ਫਿਰ ਸਾਰੇ ਜਿੰਨੇ ਵੀ ਸਰੋਤੇ ਨੇ ਉਹਨਾਂ ਦੇ ਜਿਹੜੇ ਫੋਨ ਕਾਲਸ ਨੇ ਉਹ ਲੱਗਣਗੀਆਂ।
2: 95% ਮੰਨਦੇ ਨੇ ਜੀ, 5% ਹੈਗੇ, ਚਲੋ ਉਹ ਵੀ ਹੌਲੀ ਹੌਲੀ ਚੱਲ ਜਾਣਗੇ, ਸਿੱਖ ਜਾਣਗੇ।
1: ਨਹੀਂ ਨਹੀਂ ਚਲੋ ਕੋਈ ਗੱਲ ਨਹੀਂ, ਬਹੁਤ ਹੀ ਸਮਝਦਾਰ ਸੂਝਵਾਨ ਸਰੋਤੇ ਨੇ ਆਕਾਸ਼ਬਾਣੀ ਪਟਿਆਲਾ ਦੇ।
2: ਹਾਂਜੀ, ਬਹੁਤ ਸਿਆਣੇ ਨੇ ਜੀ।
1: ਅਤੇ ਅੱਜ ਕੀ ਬੇਨਤੀ ਆ ਫਿਰ ਤੁਹਾਡੀ ਇਸ ਪ੍ਰੋਗਰਾਮ ਦੇ ਵਿੱਚ, ਕਿਸ ਕਲਾਕਾਰ ਦਾ ਗੀਤ ਸੁਣਵਾਈਏ ਤੁਹਾਨੂੰ?
2: ਕਲਾਕਾਰ ਦਾ ਜੀ ਨਰਿੰਦਰ ਬੀਬਾ ਦਾ ਗਾਣਾ, ਉਹਦੀ ਆਵਾਜ਼ ਹੈ। ਗੱਲ ਸੋਚ ਕੇ ਕਰੀਂਗੇ ਜੈਲਦਾਰਾ, ਅਸਾਂ ਨਹੀਂ ਘਲੌੜ ਝੱਲਣੀ।
1: ਨਰਿੰਦਰ ਬੀਬਾ,
2: ਹਾਂਜੀ
1: ਨਰਿੰਦਰ ਬੀਬਾ ਦਾ ਗੀਤ। ਕੀ ਕੰਮ ਕਾਰ ਕਰਦੇ ਹੋ ਤੁਸੀਂ?
2: ਖੇਤੀਬਾੜੀ ਕਰਦੇ ਹਾਂ ਸਰ, ਮਿੱਟੀ ਨਾਲ ਮਿੱਟੀ ਹੁੰਦੇ ਹਾਂ, ਅੰਨ ਉਗਾਉਂਦੇ ਹਾਂ, ਸਾਰੇ ਦੇਸ਼ ਨੂੰ ਪਹੁੰਚਾਉਂਦੇ ਹਾਂ, ਪੈਦਾ ਕਰਦੇ ਹਾਂ ਜੀ।
1: ਠੀਕ ਹੈ ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਆਕਾਸ਼ਵਾਣੀ ਪਟਿਆਲੇ ਦੇ ਸਾਰੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ?
2: ਸਾਰੇ ਸੁਣਦੇ ਹਾਂ ਜੀ। ਹਾਂ, ਆ ਬਸ ਹੁਣ ਆਹ 9:15 ਤੱਕ ਸੁਣਦੇ ਹਾਂ ਜੀ, ਇਹ ਤੋਂ ਬਾਅਦ ਫਿਰ ਬੰਦ ਕਰ ਦਿੰਦੇ ਹਾਂ।
1: 9:30 ਤੱਕ? ਕੀ ਕਾਰਨ?
2: ਹਾਂਜੀ ਹਾਂ, ਘਰੇ ਜੀ, ਹਾਂ ਹੁਣ ਸ਼ਾਮ ਨੂੰ।
1: ਅੱਛਾ ਜੀ, ਠੀਕ ਹੈ, ਉਸ ਤੋਂ ਬਾਅਦ ਵੀ ਪ੍ਰੋਗਰਾਮ ਆਉਂਦੇ ਆ ਸਾਡੇ?
2: ਹਾਂ ਆਉਂਦੇ ਨੇ ਜੀ, ਫਿਰ ਨਹੀਂ ਸੁਣਦੇ, ਸਵੇਰੇ 7 ਵਜੇ ਤੋਂ 6 ਵਜੇ ਤੋਂ ਸ਼ੁਰੂ ਹੋ ਜਾਂਦਾ, 5:55 ਤੋਂ।
1: ਅੱਛਾ ਜੀ, ਠੀਕ ਹੈ ਠੀਕ ਹੈ।
2: ਹਾਂ ਸਾਰੇ ਸੁਣਦੇ ਹਾਂ ਜੀ, ਬਹੁਤ ਚੰਗੇ ਲੱਗਦੇ ਨੇ ਜੀ।
1: ਲਓ ਜੀ, ਤੁਹਾਨੂੰ ਨਰਿੰਦਰ ਬੀਬਾ ਅਤੇ ਸਾਥੀਆਂ ਦਾ ਗਾਇਆ ਹੋਇਆ ਗੀਤ ਸੁਣਵਾ ਰਹੇ ਹਾਂ। ਬਹੁਤ ਬਹੁਤ ਧੰਨਵਾਦ, ਤੁਸੀਂ ਆਕਾਸ਼ਵਾਣੀ ਪਟਿਆਲਾ ਨਾਲ ਸੰਪਰਕ ਕੀਤਾ ਜੀ।
2: 9 ਮਈ ਨੂੰ ਵੀ ਆਏ ਤੇ ਜੀ, ਮੇਲਾ ਦੇਖਿਆ, ਬੜਾ ਸੋਹਣਾ ਲੱਗਿਆ ਜੀ।
1: ਚਲ ਸ਼ੁਕਰ ਹੈ, ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।
2: ਠੀਕ ਹੈ।
1: ਆਓ, ਤਨਾ ਸਿੰਘ ਖਰੌੜ ਅਤੇ ਸਾਥੀਆਂ ਦੀ ਇਸ ਫਰਮਾਇਸ਼ ਨੂੰ ਪੂਰਾ ਕਰਦੇ ਹਾਂ। ਸੁਣਾ ਰਿਹਾ ਨਰਿੰਦਰ ਬੀਬਾ ਅਤੇ ਸਾਥੀਆਂ ਨੂੰ।

0: ਸੁਰਜੀਤ ਬਿੰਦਰਖੀਆ ਅਤੇ ਸਾਥੀਆਂ ਦੇ ਗਾਏ ਹੋਏ ਇਸ ਗੀਤ ਦੇ ਨਾਲ ਹੀ ਅੱਜ ਦਾ ਸ਼ਾਮ ਸੁਹਾਨੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ ਆਪਣੇ ਦੋਸਤ ਰੁਪਿੰਦਰ ਖਹਿਰਾ ਨੂੰ। ਜਿਨ੍ਹਾਂ ਸੱਜਣਾਂ ਨੇ, ਜਿਨ੍ਹਾਂ ਦੋਸਤਾਂ ਨੇ ਸਾਨੂੰ ਫੋਨ ਕੀਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਦੇਖ ਰਹੇ ਹਾਂ ਸਾਡੇ ਟੈਲੀਫੋਨ 'ਤੇ ਹਜੇ ਵੀ ਜਿਹੜੇ ਦੋਸਤ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਅਸੀਂ ਉਹਨਾਂ ਸਾਰੇ ਦੋਸਤਾਂ ਤੋਂ ਮਾਫ਼ੀ ਚਾਹੁੰਦੇ ਹਾਂ, ਕਿਉਂਕਿ ਸਮੇਂ ਦੀ ਪਾਬੰਦੀ ਕਾਰਨ ਅਸੀਂ ਉਹਨਾਂ ਦੇ ਫੋਨ ਕਾਲ ਹੁਣ ਨਹੀਂ ਲੈ ਸਕਦੇ। ਅਤੇ ਜਿਨ੍ਹਾਂ ਸੱਜਣਿਆਂ ਨੇ ਸਾਨੂੰ ਫੋਨ ਕੀਤਾ, ਉਹ ਦੁਬਾਰਾ ਇਸ ਪ੍ਰੋਗਰਾਮ ਦੇ ਵਿੱਚ ਦਿੱਤੀਆਂ ਹਦਾਇਤਾਂ ਅਨੁਸਾਰ ਹੀ ਫੋਨ ਕਰਨ, ਤਾਂ ਕਿ ਬਾਕੀ ਸਰੋਤੇ ਵੀ ਇਸ ਪ੍ਰੋਗਰਾਮ ਦੇ ਨਾਲ ਜੁੜ ਸਕਣ। ਐਫ ਐਮ ਬੈਂਡ 100.2 ਮੈਗਾਹਰਟਸ ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਵੇਲੇ ਰਾਤ ਦੇ 8:15 ਹੋ ਰਹੇ ਨੇ, ਅੱਜ ਐਤਵਾਰ ਏ। ਅਤੇ ਐਤਵਾਰ ਨੂੰ 8:15 ਵਜੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਪ੍ਰੋਗਰਾਮ ਗੁਲਦਸਤਾ। ਅੱਜ ਦੇ ਗੁਲਦਸਤਾ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਨਾਵਲਕਾਰਾ ਹਰਜੀਤ ਕੌਰ ਵਿਰਕ ਹੁਣਾਂ ਨਾਲ ਕੀਤੀ ਹੋਈ ਇੱਕ ਖਾਸ ਮੁਲਾਕਾਤ। ਇਹ ਮੁਲਾਕਾਤ ਕੀਤੀ ਹੈ ਜਸਵੀਰ ਰਾਣਾ ਹੁਣਾਂ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਗੁਲਦਸਤਾ ਤਹਿਤ ਨਾਵਲਕਾਰਾ ਹਰਜੀਤ ਕੌਰ ਨਾਲ ਮੁਲਾਕਾਤ।
1: ਅੱਜ ਦੇ ਗੁਲਦਸਤਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਸੁਣਦਿਆਂ ਇੱਕ ਗੱਲਬਾਤ ਉੱਗੇ ਨਾਵਲਕਾਰ ਹਰਜੀਤ ਕੌਰ ਵਿਰਕ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਜਸਵੀਰ ਸਿੰਘ ਰਾਣਾ ਹੋਰਾਂ ਨੇ।
2: ਬਹੁਤ ਹੀ ਸਤਿਕਾਰਯੋਗ ਆਕਾਸ਼ਵਾਣੀ ਪਟਿਆਲਾ ਸੁਣ ਰਹੇ ਦੋਸਤੋ, ਮੈਂ ਜਸਵੀਰ ਰਾਣਾ ਅੱਜ ਤੁਹਾਡੇ ਅੱਗੇ ਨਾਵਲਕਾਰ ਹਰਜੀਤ ਕੌਰ ਵਿਰਕ ਹੋਰਾਂ ਨਾਲ ਇੱਕ ਬਹੁਤ ਹੀ ਸੰਜੀਦਾ ਕਿਸਮ ਦੀ ਗੱਲਬਾਤ ਲੈ ਕੇ ਹਾਜ਼ਰ ਹਾਂ। ਇਸ ਤੋਂ ਪਹਿਲਾਂ ਕਿ ਮੈਂ ਇਹਨਾਂ ਨੂੰ ਪਹਿਲਾਂ ਸਵਾਲ ਕਰਾਂ, ਮੈਂ ਸਵਾਗਤ ਕਰਦਾ ਹਰਜੀਤ ਕੌਰ ਵਿਰਕ ਜੀ, ਤੁਹਾਡਾ ਬਹੁਤ ਸਵਾਗਤ ਹੈ।
3: ਬਹੁਤ ਧੰਨਵਾਦ ਜਸਵੀਰ ਰਾਣਾ ਜੀ ਔਰ ਆਕਾਸ਼ਵਾਣੀ ਰੇਡੀਓ ਪਟਿਆਲਾ।
2: ਦੋਸਤੋ, ਹਰਜੀਤ ਕੌਰ ਵਿਰਕ ਪੰਜਾਬੀ ਦੀ ਇੱਕ ਸਥਾਪਿਤ ਨਾਵਲਕਾਰ ਹੈ। ਇਹਨਾਂ ਨੇ ਪੰਜਾਬੀ ਨਾਵਲ ਦੇ ਖੇਤਰ 'ਚ 5 ਨਾਵਲ ਸਾਨੂੰ ਦਿੱਤੇ ਨੇ। ਇਹਨਾਂ ਦਾ ਸਾਹਿਤਕ ਸਫ਼ਰ ਕਵਿਤਾ ਦੀ ਕਿਤਾਬ ਲੁਕਿਆ ਦਰਦ ਤੋਂ ਸ਼ੁਰੂ ਹੁੰਦਾ ਹੈ। ਇੱਕ ਟੋਟਾ ਜਨਮ ਭੂਮੀ ਇਹਨਾਂ ਦਾ ਐਸਾ ਨਾਵਲ ਹੈ ਜਿਹੜਾ ਢਾਹਾਂ ਪੁਰਸਕਾਰ ਵਾਸਤੇ ਵੀ ਸ਼ੋਰਟ ਲਿਸਟ ਹੋਇਆ ਸੀ, ਅਤੇ 6ਵਾਂ ਨਾਵਲ ਛਪਣ ਵਾਸਤੇ ਇਹਨਾਂ ਦਾ ਤਿਆਰ ਹੈ। ਮੇਰੀ ਮੁਰਾਦ ਕਿ ਇਹ ਨਿਰੰਤਰ ਨਾਵਲ ਸਿਰਜਣਾ ਦੇ ਕੰਮ ਨਾਲ, ਕਾਰਜ ਨਾਲ ਜੁੜੇ ਹੋਏ ਨੇ। ਇਹਨਾਂ ਨਾਲ ਗੱਲਬਾਤ ਕਰਨੀ, ਇਹਨਾਂ ਨਾਲ ਸੰਵਾਦ ਰਚਾਉਣਾ, ਇਹਨਾਂ ਦੀ ਨਾਵਲ ਕਲਾ ਨੂੰ ਜਾਣਨਾ ਹੈ। ਸੋ ਇਸ ਨੁਕਤਾ ਨਿਗਾਹ ਤੋਂ ਆਪਾਂ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵਿਰਕ ਜੀ, ਮੇਰਾ ਪਹਿਲਾ ਤੁਹਾਨੂੰ ਸਿੱਧਾ ਸਵਾਲ ਹੈ ਕਿ ਤੁਹਾਡੀ ਸਾਹਿਤਕ ਯਾਤਰਾ ਜਿਹੜੀ ਉਹ ਕਵਿਤਾ ਦੀ ਕਿਤਾਬ ਲੁਕਿਆ ਦਰਦ ਨਾਲ ਸ਼ੁਰੂ ਹੁੰਦੀ ਹੈ, ਇਹ ਤੋਂ ਬਾਅਦ ਤੁਸੀਂ ਵੱਡੀ ਵਿਧਾ ਜਿਹੜੀ ਸਾਹਿਤ ਦੀ ਨਾਵਲ ਉਹਦੇ ਵਿੱਚ ਸ਼ਿਫਟ ਹੋ ਜਾਂਦੇ ਹੋ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਇਹ ਵੱਡੀ ਵਿਧਾ ਵੱਲ ਕਵਿਤਾ ਤੋਂ ਸ਼ਿਫਟ ਹੋਣ ਦਾ ਕਾਰਨ ਕੀ ਹੈ, ਇਹਦੇ ਪਿੱਛੇ ਕਿਹੜੀ ਸੋਚ ਹੈ?
3: ਹਮੇਸ਼ਾ ਜਦੋਂ ਵੀ ਕੋਈ ਲਿਖਣਾ ਸ਼ੁਰੂ ਕਰਦਾ ਹੈ ਤਾਂ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਕਵਿਤਾ ਤੋਂ ਹੀ ਸ਼ੁਰੂਆਤ ਹੁੰਦੀ ਹੈ, ਤਾਂ ਮੈਂ ਵੀ ਜਦੋਂ ਕਵਿਤਾ ਲਿਖੀ ਤਾਂ ਇੱਕ ਨਾਰੀ ਮਨ ਦੀਆਂ ਹੂਕਾਂ ਸੀ, ਪਰ ਮੈਨੂੰ ਜਲਦੀ ਹੀ ਸਮਝ ਲੱਗ ਗਈ ਕਿ ਜਿਹੜਾ ਸਾਹਿਤ ਹੈ ਇਹ ਸਵੈ ਤੋਂ ਸਮਾਜ ਵੱਲ ਨੂੰ ਸਫ਼ਰ ਤੈਅ ਕਰਦਾ ਹੈ। ਤਾਂ ਮੈਂ ਜੋ ਆਪਣੀ ਗੱਲ ਕਹਿਣਾ ਚਾਹੁੰਦੀ ਸੀ, ਕਿਉਂਕਿ ਮੈਂ ਜੀਵਨ ਦੇ ਸਮੁੱਚ ਨੂੰ ਚਿੱਤਰਨਾ ਸੀ, ਤਾਂ ਸੰਪੂਰਨ ਜੀਵਨ ਨੂੰ ਚਿੱਤਰਨ ਲਈ ਕਿਸੇ ਵਿਸ਼ਾਲ ਘੇਰੇ ਦੀ ਲੋੜ ਸੀ, ਔਰ ਉਹ ਮੈਨੂੰ ਲੱਗਿਆ ਕਿ ਇਹ ਨਾਵਲ ਦੇ ਵਿੱਚ ਹੀ ਪ੍ਰਾਪਤ ਹੋ ਸਕਦਾ ਹੈ। ਇਸ ਤਰ੍ਹਾਂ ਮੈਂ ਸੰਪੂਰਨ ਜੀਵਨ ਦੇ ਯਥਾਰਥ ਨੂੰ ਚਿੱਤਰਨ ਲਈ ਨਾਵਲ ਦੀ ਵਿਧਾ ਨੂੰ ਅਪਣਾਇਆ, ਔਰ ਮੈਂ ਨਾਵਲ ਹੀ ਲਿਖ ਰਹੀ ਹਾਂ।
2: ਹਾਂ, ਬਿਲਕੁਲ ਠੀਕ ਹੈ ਇਹ ਗੱਲ ਤੁਹਾਡੀ ਕਿ ਵੱਡਾ ਕੈਨਵਸ ਹੁੰਦਾ ਨਾਵਲ ਦਾ, ਇਸ ਕਰਕੇ ਤੁਸੀਂ ਵੱਡੀ ਗੱਲ ਕਹਿਣ ਵਾਸਤੇ ਇਹਦੇ ਵਿੱਚ ਸ਼ਿਫਟ ਕੀਤਾ। ਇਹਦੇ ਨਾਲ ਲੱਗਦਾ ਮੇਰਾ ਦੂਜਾ ਸਵਾਲ ਹੈ, ਕਿਉਂਕਿ ਮੈਂ ਪਾਠਕ ਹੋਣ ਦੇ ਨਾਤੇ ਤੁਹਾਡੇ ਸਾਰੇ ਨਾਵਲ ਪੜ੍ਹੇ ਨੇ, ਮੈਂ ਦੇਖਿਆ ਕਿ ਤੁਹਾਡੇ ਨਾਵਲਾਂ ਦੇ ਵਿੱਚ ਬਹੁ ਗਿਣਤੀ ਜਿਹੜੇ ਮੁੱਖ ਪਾਤਰ ਨੇ ਉਹ ਔਰਤਾਂ ਨੇ, ਔਰ ਸਾਡੇ ਕੋਲ ਸਾਹਿਤ ਦੀ ਹਰ ਵਿਧਾ ਦੇ ਵਿੱਚ ਇੱਕ ਰਵਾਇਤੀ ਕਿਸਮ ਦਾ ਇੱਕ ਟ੍ਰੈਂਡ ਸੈਟਿੰਗ ਕੀਤਾ ਹੋਇਆ ਨਾਰੀਵਾਦ ਹੈ। ਹੁਣ ਜਦੋਂ ਉਸ ਨੁਕਤਾ ਨਿਗਾਹ ਤੋਂ ਉਹਦੀ ਰੌਸ਼ਨੀ ਦੇ ਵਿੱਚ ਮੈਂ ਇਹ ਨਾਵਲ ਪੜ੍ਹੇ ਤਾਂ ਮੈਂ ਵੇਖਿਆ ਕਿ ਤੁਹਾਡੇ ਨਾਵਲਾਂ ਦੀਆਂ ਔਰਤ ਪਾਤਰ ਮਰਦਾਂ ਨੇ ਜਿਹੜੇ ਅਧੂਰੇ ਕੰਮ ਅਤੇ ਸੁਪਨੇ ਉਹਨਾਂ ਦੀ ਜ਼ਿੰਦਗੀ 'ਚ ਛੱਡ ਦਿੱਤੇ ਜਾਂ ਛੱਡ ਕੇ ਚਲੇ ਗਏ, ਉਹਦੇ ਬਦਲੇ 'ਚ ਉਹ ਉਹਨਾਂ ਨੂੰ ਤਾਨੇ ਮਿਹਣੇ ਨਹੀਂ ਮਾਰਦੀਆਂ, ਵਿਰੋਧ ਨਹੀਂ ਕਰਦੀਆਂ, ਉਹਦੀ ਵਿਰੋਧੀ ਧਿਰ ਨਹੀਂ ਬਣਦੀਆਂ, ਬਲਕਿ ਉਹਨਾਂ ਨੂੰ ਪੂਰੇ ਕਰਕੇ ਉਹਦੀ ਪੂਰਕ ਧਿਰ ਬਣਦੀਆਂ ਨੇ। ਔਰਤ ਦਾ ਜਿਹੜਾ ਇਹ ਤੁਸੀਂ ਬਿੰਬ ਨਵਾਂ ਸਥਾਪਿਤ ਕੀਤਾ ਨਾਰੀਵਾਦ ਦੇ ਪੁਆਇੰਟ ਤੋਂ, ਇਹ ਕਿਵੇਂ ਤੁਹਾਡੇ ਜ਼ਿਹਨ 'ਚ ਆਇਆ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ?
3: ਜਦੋਂ ਵੀ ਕੋਈ ਲਿਖਦਾ ਹੈ ਉਹ ਆਪਣੀ ਸੋਚ ਵਿਚਾਰਧਾਰਾ ਜਾਂ ਵਿਚਾਰਾਂ ਦੇ ਅਨੁਸਾਰ ਲਿਖਣ ਦੀ ਕੋਸ਼ਿਸ਼ ਕਰਦਾ ਹੈ।

0: ਤਾਂ ਮੇਰੇ ਮਨ ਵਿੱਚ ਕਦੀ ਇਹ ਨਹੀਂ ਆਇਆ ਕਿ ਔਰਤ ਤੇ ਮਰਦ ਅਲੱਗ ਨੇ, ਕਿਉਂਕਿ ਉਹ ਦੋਵੇਂ ਇੱਕ ਦੂਜੇ ਦੇ ਨਾਲ ਰਹਿ ਕੇ ਹੀ ਜੀਵਨ ਜੁਗਤ ਨੂੰ ਸਮਝ ਸਕਦੇ ਨੇ, ਇਕੱਲਿਆਂ ਰਹਿ ਕੇ ਉਹ ਆਪਣੀ ਸ਼ਕਤੀ ਨੂੰ ਵੀ ਨਹੀਂ ਪਹਿਚਾਣ ਸਕਦੇ। ਇਸ ਲਈ ਜਿਹੜੀ ਔਰਤ ਹੈ ਉਹਨੂੰ ਮਰਦ ਦਾ ਪੂਰਕ ਬਣ ਕੇ ਮੇਰੇ ਨਾਵਲਾਂ ਦੇ ਵਿੱਚ ਅੱਗੇ ਆਉਣ ਦਾ ਕਾਰਨ ਇਹੀ ਹੈ ਕਿ ਮੈਂ ਇਹੋ ਜਿਹੀ ਜੀਵਨ ਜੀਂਦੀ ਹਾਂ ਔਰ ਇਸੇ ਵਿਚਾਰਧਾਰਾ ਦੇ ਵਿੱਚ ਮੈਂ ਵਿਸ਼ਵਾਸ ਰੱਖਦੀ ਹਾਂ। ਇਸੇ ਕਰਕੇ ਮੇਰੇ ਨਾਵਲਾਂ ਦੀਆਂ ਔਰਤ ਪਾਤਰ ਉਹ ਮਰਦ ਦੀਆਂ ਪੂਰਕ ਧਿਰ ਬਣ ਕੇ ਹੀ ਸਾਹਮਣੇ ਆਉਂਦੀਆਂ।
1: ਜਾਣੀ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਤੁਹਾਡੇ ਨਾਵਲਾਂ ਦੀਆਂ ਔਰਤ ਪਾਤਰ ਜਿਹੜੀ ਨਾਵਲਕਾਰ ਹਰਜੀਤ ਕੌਰ ਵਿਰਕ ਹੈ ਉਹਦੀ ਸੋਚ ਅਤੇ ਉਹਦੀ ਜੀਵਨ ਸ਼ੈਲੀ ਦਾ ਰਿਫਲੈਕਸ਼ਨ ਨੇ।
0: ਹਾਂਜੀ, ਮੇਰੀ ਵਿਚਾਰਧਾਰਾ ਦੇ ਅਨੁਸਾਰ ਹੀ ਮੈਂ ਲਿਖਦੀ ਹਾਂ।
1: ਬਹੁਤ ਸ਼ੁਕਰੀਆ। ਮੇਰਾ ਤੀਸਰਾ ਸਵਾਲ ਹੈ ਵਿਰਕ ਜੀ, ਤੁਹਾਡੇ ਹਰ ਨਾਵਲ ਦਾ ਵਿਸ਼ਾ ਜਿਹੜਾ ਵੱਖਰਾ ਹੁੰਦਾ ਹੈ, ਜਦੋਂ ਅਸੀਂ ਨਾਵਲਾਂ ਨੂੰ ਪੜ੍ਹਦੇ ਹਾਂ ਉਹਨਾਂ ਦੇ ਸੰਦਰਭ 'ਚ ਨਵੇਂ ਵਿਸ਼ੇ ਮੈਨੂੰ ਲੱਗੇ ਪੰਜੇ ਨਾਵਲਾਂ ਦੇ, ਤੁਹਾਡਾ ਇੱਕ ਨਾਵਲ ਹੈ ਇਸ ਲੜੀ ਦੇ ਵਿੱਚ ਬਚੇ ਸ਼ਰਨ ਜੋ ਹੋਏ, ਹੁਣ ਇਸ ਨਾਵਲ ਦੀ ਮੁੱਖ ਪਾਤਰ ਬੀਬੀ ਸ਼ਰਨ ਕੌਰ ਹੈ, ਹੁਣ ਇਹ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ, ਸ਼ਰਨ ਕੌਰ ਨਾਲ ਇਹਨਾਂ ਦਾ ਸਿੱਧਾ ਸੰਬੰਧ ਹੈ, ਅਤੇ ਸ਼ਰਨ ਕੌਰ ਦਾ ਪਾਤਰ ਅਤੇ ਉਹਦੀ ਜੀਵਨ ਕਹਾਣੀ ਹੈ ਜਿਹੜੀ ਉਹਦਾ ਕਾਰਜ ਹੈ ਪੰਜਾਬੀ ਨਾਵਲ 'ਚ ਪਹਿਲੀ ਵਾਰ ਪੇਸ਼ ਹੋਇਆ, ਮੈਨੂੰ ਇਹ ਦੱਸੋ ਕਿ ਇਸ ਨਾਵਲ ਇਹਦੇ ਨਾਵਲ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਜਦੋਂ ਇਸ ਤਰ੍ਹਾਂ ਦਾ ਵੱਖਰਾ ਪਾਤਰ ਅਤੇ ਵਿਸ਼ਾ ਚੋਣ ਕਰਦੇ ਹੋ ਤਾਂ ਤੁਹਾਡਾ ਤਰੀਕਾ ਕੀ ਹੈ?
0: ਇੱਕ ਤਾਂ ਮੈਂ ਹਮੇਸ਼ਾ ਵੱਖਰਾ ਕੰਮ ਕਰਨ ਵਿੱਚ ਮੈਨੂੰ ਦਿਲਚਸਪੀ ਹੈ, ਔਰ ਦੂਸਰਾ ਮੈਂ ਜਦੋਂ ਕੁਛ ਪੜ੍ਹਦੀ ਹਾਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਔਰਤ ਨੂੰ ਬੜੀ ਨਿਮਾਣੀ ਨਿਤਾਣੀ ਪੇਸ਼ ਕੀਤਾ ਜਾਂਦਾ ਹੈ ਕਿ ਇਹ ਬੜੀ ਵਿਚਾਰੀ ਹੈ, ਇਹ ਆਪਣੇ ਹੱਕਾਂ ਲਈ ਲੜ ਰਹੀ ਹੈ, ਪਰ ਉਹ ਮੈਨੂੰ ਲੱਗਦਾ ਹੁੰਦਾ ਹੈ ਕਿ ਔਰਤ ਦੇ ਕੋਲ ਤਾਂ ਇੰਨਾ ਵੱਡਾ ਹੱਕ ਰੱਬ ਨੇ ਦਿੱਤਾ ਹੋਇਆ ਕਿ ਉਹ ਸਮਾਜ ਨੂੰ ਦੀ ਜਨਮਦਾਤੀ ਹੈ, ਅਤੇ ਉਸ ਨੂੰ ਹੱਕਾਂ ਲਈ ਲੜਨ ਦੀ ਤਾਂ ਲੋੜ ਹੀ ਨਹੀਂ ਹੈ, ਉਹਦੇ ਕੋਲ ਤਾਂ ਆਪਣੇ ਹੱਕ ਹੈਗੇ ਹੀ ਨੇ। ਤਾਂ ਇਸੇ ਲੜੀ ਦੇ ਤਹਿਤ ਜਦੋਂ ਮੈਂ ਔਰਤ ਦੀ ਬਹਾਦਰੀ ਨੂੰ ਹੀ ਸਾਹਮਣੇ ਲੈਂਦੀ ਹਾਂ ਤਾਂ ਮੈਂ ਸਕੂਲ ਦੇ ਵਿੱਚ ਇੱਕ ਮੈਗਜ਼ੀਨ ਸੰਪਾਦਿਤ ਕੀਤਾ ਸੀ, ਉਹਦੇ ਵਿੱਚ ਇੱਕ ਬੱਚੇ ਨੇ ਇੱਕ ਕਵਿਤਾ ਲਿਖੀ ਸੀ ਸਿੰਘਾਂ ਦੀਆਂ ਲਾਸ਼ਾਂ ਨੂੰ ਸ਼ਰਨ ਕੌਰ ਇਕੱਠਿਆਂ ਕਰਦੇ, ਤਾਂ ਮੈਨੂੰ ਉੱਥੋਂ ਪਤਾ ਲੱਗਿਆ ਕਿ ਸਿੱਖ ਇਤਿਹਾਸ ਦੀ ਇੱਕ ਬਹਾਦਰ ਇਸਤਰੀ ਪਾਤਰ ਜਿਹਨੂੰ ਅਣਗੌਲੇ ਕਰਕੇ ਇੱਕ ਤਰ੍ਹਾਂ ਨਾਲ ਛੁਪਾ ਕੇ ਹੀ ਰੱਖਿਆ ਗਿਆ ਹੈ, ਅਤੇ ਜੇ ਅੱਜ ਇਸ ਦੀ ਬਹਾਦਰੀ ਦੀ ਗਾਥਾ ਸਭ ਦੇ ਸਾਹਮਣੇ ਆਵੇ ਤਾਂ ਔਰਤ ਆਪਣੇ ਅੰਦਰਲੀ ਬਹਾਦਰੀ ਨੂੰ ਬੜੇ ਭਲੀ ਭਾਂਤ ਪਛਾਣ ਸਕਦੀ ਹੈ। ਇਸ ਤਰੀਕੇ ਨਾਲ ਮੈਂ ਸਿੱਖ ਇਤਿਹਾਸ ਦੇ ਉਸ ਜਾਂਬਾਜ਼ ਪਾਤਰ ਉਸ ਬਹਾਦਰ ਔਰਤ ਨੂੰ ਇਸ ਨਾਵਲ ਦੇ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਔਰ ਮੈਂ ਉਹਦੇ ਵਿੱਚ ਸਫਲ ਵੀ ਹੋਈ।
1: ਹਾਂ, ਬਿਲਕੁਲ ਸਫਲ ਹੋਏ ਹੋ, ਕਿਉਂਕਿ ਇਹ ਬਹੁਤ ਮੁੱਲਵਾਨ ਅਤੇ ਇਤਿਹਾਸਿਕ ਨਾਵਲ ਹੈ ਪੰਜਾਬੀ ਨਾਵਲ ਦੇ ਖੇਤਰ 'ਚ, ਔਰ ਇਹ ਪਾਤਰ ਵੀ ਇਹਦਾ ਕਾਰਜ ਵੀ। ਵਿਰਕ ਜੀ, ਇਹ ਦੱਸੋ ਕਿ ਤੁਹਾਡੇ ਨਾਵਲ ਨੇ ਜਿਹੜੇ, ਜਿਵੇਂ ਤੁਸੀਂ ਸ਼ਰਨ ਕੌਰ ਪਾਤਰ ਦੀ ਚੋਣ ਦੀ ਇਹ ਵਿਸ਼ੇ ਦੀ ਗੱਲ ਕੀਤੀ, ਜਵਾਬ ਦਿੱਤਾ, ਹੁਣ ਇਹ ਵੀ ਜਵਾਬ ਦਿਓ ਕਿ ਤੁਹਾਡੇ ਨਾਵਲਾਂ 'ਚ ਮੈਂ ਦੇਖਿਆ ਕਿ ਇੱਕ ਬਜ਼ੁਰਗ ਪਾਤਰ, ਉਹ ਚਾਹੇ ਔਰਤ ਹੈ ਚਾਹੇ ਮਰਦ ਹੈ, ਜਿਵੇਂ ਮਿਸਾਲ ਦੇ ਤੌਰ 'ਤੇ ਇੱਕ ਨਾਵਲ 'ਚ ਘੁੰਮਣਾ ਦੀ ਮਾਈ ਪਾਤਰ ਹੈ, ਇੱਕ ਨਾਵਲ 'ਚ ਬਾਬਾ ਮਹਿੰਦਰ ਹੈ, ਇਹ ਜਿਹੜੇ ਬਜ਼ੁਰਗ ਸਿਆਣਪ ਦੇ ਪੁੰਜ ਪਾਤਰ ਨੇ, ਇਹ ਪਾਤਰ ਤੁਹਾਡੇ ਕੋਲ ਅੱਜ ਦੇ ਦੌਰ 'ਚ ਕਿੱਥੋਂ ਆਉਂਦੇ ਨੇ ਔਰ ਕਿਉਂ ਆਉਂਦੇ ਨੇ?
0: ਇਹਦਾ ਇੱਕ ਕਾਰਨ ਇਹ ਹੈ ਕਿ ਅਸੀਂ ਛੋਟੇ ਹੁੰਦਿਆਂ ਤੋਂ ਆਪਣੀਆਂ ਨਾਨੀਆਂ ਦਾਦੀਆਂ ਦੇ ਨਾਲ ਰਹਿੰਦੇ ਹਾਂ ਔਰ ਅੱਜ ਵੀ ਹਰ ਬੰਦਾ ਇਸ ਰਹਿਣ ਨੂੰ ਪਸੰਦ ਵੀ ਕਰਦਾ, ਤਾਂ ਉਹਨਾਂ ਕੋਲੋਂ ਜਿਹੜੀਆਂ ਅਸੀਂ ਗੱਲਾਂ ਸੁਣਦੇ ਹਾਂ ਔਰ ਉਹ ਸਾਨੂੰ ਜੋ ਸਮਝਾਉਂਦੇ ਨੇ ਉਹ ਸਾਡੇ ਜੀਵਨ ਦੇ ਵਿੱਚ ਸਾਡੇ ਕੰਮ ਵੀ ਆਉਂਦੇ ਨੇ, ਤਾਂ ਇਹ ਜਿਹੜੇ ਬਜ਼ੁਰਗ ਪਾਤਰ ਨੇ ਇਹ ਸਿਆਣਪ ਦੇ ਪੁੰਜ ਹੁੰਦੇ ਨੇ ਔਰ ਇਹਨਾਂ ਦੇ ਕੋਲੋਂ ਹੀ ਅਸੀਂ ਨੈਤਿਕ ਕਦਰਾਂ ਕੀਮਤਾਂ ਵੀ ਸਿੱਖਦੇ ਹਾਂ। ਤਾਂ ਮੈਂ ਆਪਣੀਆਂ ਲਿਖਤਾਂ ਦੇ ਰਾਹੀਂ ਇਹੀ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ ਅਸੀਂ ਜੀਵਨ ਦੇ ਵਿੱਚ ਕੀ ਲੈ ਕੇ ਅੱਗੇ ਵਧਣਾ ਹੈ ਅਤੇ ਕੀ ਅਸੀਂ ਜਿਹੜਾ ਗਲਤ ਆ ਉਹਨੂੰ ਛੱਡਣਾ ਹੈ। ਇਸ ਤਰੀਕੇ ਨਾਲ ਇਹ ਜਿਹੜੇ ਬਜ਼ੁਰਗ ਪਾਤਰ ਨੇ ਇਹ ਸਾਨੂੰ ਚੰਗੇ ਮਾੜੇ ਦੀ ਪਛਾਣ ਕਰਾ ਸਕਦੇ ਨੇ, ਤਾਂ ਵਿਸ਼ੇ ਦੇ ਅਨੁਸਾਰ ਲੋੜ ਪੈਣ 'ਤੇ ਮੈਂ ਇਹੋ ਜਿਹੇ ਪਾਤਰਾਂ ਦੀ ਸਿਰਜਣਾ ਵੀ ਕਰਦੀ ਰਹਿੰਦੀ ਹਾਂ।
1: ਬਿਰਕ ਜੀ, ਜਿਵੇਂ ਤੁਸੀਂ ਦੱਸਿਆ ਇਸ ਜਵਾਬ ਦੇ ਵਿੱਚ ਕਿ ਤੁਸੀਂ ਇਸ ਤਰ੍ਹਾਂ ਸਿਰਜਣਾ ਕਰਦੇ ਰਹਿੰਦੇ ਹੋ, ਤੁਹਾਡੇ ਨਾਵਲ ਸਿਰਜਣਾ ਨਾਲ ਹੀ ਸੰਬੰਧਿਤ ਮੇਰੇ ਮਨ 'ਚ ਉਤਸੁਕਤਾ ਪੈਦਾ ਹੋ ਗਈ, ਸਵਾਲ ਪੁੱਛਾਂ। ਸਵਾਲ ਹੈ ਕਿ ਤੁਹਾਡੇ ਕੋਲ ਜਦੋਂ ਤੁਸੀਂ ਨਾਵਲ ਲਿਖਦੇ ਹੋ ਸਾਰਿਆਂ ਤੋਂ ਪਹਿਲਾਂ ਕੀ ਆਉਂਦਾ ਹੈ? ਪਹਿਲਾਂ ਵਿਸ਼ਾ ਆਉਂਦਾ ਹੈ, ਕੋਈ ਘਟਨਾ ਆਉਂਦੀ ਹੈ, ਵਿਚਾਰ ਖਿਆਲ ਆਉਂਦਾ, ਜਾਂ ਕੋਈ ਪਾਤਰ ਆਉਂਦਾ? ਕਿਹੜੀ ਚੀਜ਼ ਪਹਿਲਾਂ ਆਉਂਦੀ ਹੈ ਜਿਹਨੂੰ ਆਧਾਰ ਬਣਾ ਕੇ ਕੇਂਦਰ 'ਚ ਰੱਖ ਕੇ ਨਾਵਲ ਲਿਖ?
0: ਹਾਂਜੀ, ਮੈਂ ਇਹ ਸਵਾਲ ਸੁਣ ਕੇ ਹੀ ਇੱਕਦਮ ਆਪਣੇ ਨਾਵਲਾਂ ਵੱਲ ਧਿਆਨ ਮਾਰਿਆ, ਤਾਂ ਮੈਨੂੰ ਲੱਗਦਾ ਹੈ ਕਿ ਇਸ ਦਾ ਕੋਈ ਇੱਕ ਨਹੀਂ ਕਾਰਨ। ਇਹਦੇ ਵਿੱਚ ਕਈ ਵਾਰ ਤਾਂ ਵਿਸ਼ਾ ਆਉਂਦਾ ਹੈ, ਕਈ ਵਾਰ ਘਟਨਾ, ਕਈ ਵਾਰ ਪਾਤਰ, ਕਿਉਂਕਿ ਅਲੱਗ ਅਲੱਗ ਨਾਵਲਾਂ ਵਿੱਚ ਮੇਰੇ ਨਾਲ ਅਲੱਗ ਅਲੱਗ ਹੀ ਵਾਪਰਿਆ ਔਰ ਹੁਣੇ ਹੁਣੇ ਜੇ ਮੈਂ ਸੋਚਾਂ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਮੈਂ ਨਾਵਲ ਅੱਜ ਕੱਲ੍ਹ ਲਿਖ ਰਹੀ ਹਾਂ ਤਾਂ ਇਸ ਤੋਂ ਬਿਨਾਂ ਉਹਦੇ ਵਿੱਚ ਚੌਥੀ ਚੀਜ਼ ਪਹਿਲਾਂ ਆਈ ਆ ਕਿ ਮੈਂ ਪਹਿਲਾਂ ਨਾਵਲ ਦਾ ਨਾਂ ਰੱਖਿਆ ਔਰ ਉਹ ਨਾਵਲ ਦਾ ਨਾਂ ਰੱਖਣ ਤੋਂ ਬਾਅਦ ਮੈਂ ਉਹਦੇ ਘਟਨਾਵਾਂ ਅਤੇ ਉਹਦੇ ਪਾਤਰਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। ਇਸ ਲਈ ਵਿਸ਼ੇ ਦੇ ਅਨੁਸਾਰ ਜਾਂ ਸਮੇਂ ਦੇ ਅਨੁਸਾਰ ਮੈਨੂੰ ਵੀ ਨਹੀਂ ਪਤਾ ਹੁੰਦਾ ਕਿ ਪਹਿਲਾਂ ਕੀ ਆ।

0: ਜਾਣਾ ਔਰ ਉਸ ਤਰੀਕੇ ਹੀ ਮੈਂ ਫਿਰ ਨਾਵਲ ਲਿਖਦੀ ਹਾਂ।
1: ਹਾਂ, ਜਾਣੀ ਇਹਦਾ ਭਾਵ ਇਹ ਹੋਇਆ ਕਿ ਜਿਹੜੀ ਚੀਜ਼ ਇਹਨਾਂ 'ਚੋਂ ਪਹਿਲਾਂ ਆ ਗਈ ਉਹੀ ਕੇਂਦਰੀ ਵਸਤੂ ਬਣ ਜਾਂਦੀ।
0: ਹਾਂਜੀ,
1: ਤੁਸੀਂ ਨਾਵਲ ਦੇ ਨਾਮ ਦੀ ਗੱਲ ਕੀਤੀ ਕਿ ਇਸ ਵਾਰ ਜਿਹੜਾ ਨਾਵਲ ਤੁਸੀਂ ਲਿਖ ਰਹੇ ਹੋ ਉਹਦਾ ਨਾਮ ਪਹਿਲਾਂ ਆਇਆ। ਨਾਮਾਂ ਦੀ ਗੱਲ ਕਰਾਂ, ਤੁਹਾਡੇ ਨਾਵਲਾਂ ਦੇ ਨਾਮ ਬੜੇ ਖੂਬਸੂਰਤ ਔਰ ਵੱਖਰੇ ਸਿਰਜਣਾਤਮਿਕ ਨੇ, ਜਿਵੇਂ ਘੱਗਰ ਕੰਢੇ ਦੇ ਕਜ਼ਾਕ, ਇੱਕ ਟੋਟਾ ਜਨਮ ਭੂਮੀ, ਉਨੀਂਦੀ ਅੱਖ ਦਾ ਸੁਪਨਾ, ਬੰਦ ਪਈ ਘੜੀ ਵਰਗੀ ਜ਼ਿੰਦਗੀ, ਬਚੇ ਸ਼ਰਨ ਜੋ ਹੋਏ। ਸਾਰੇ ਨਾਮ ਸਿਰਜੇ ਗਏ ਨੇ, ਵੱਖਰੇ ਨੇ, ਪਾਠਕ ਨੂੰ ਆਵਾਜ਼ਾਂ ਮਾਰਦੇ ਨੇ ਕਿ ਸਾਨੂੰ ਪੜ੍ਹ। ਮੇਰਾ ਸਵਾਲ ਇਹ ਹੈ ਇਹਦੇ ਨਾਲ ਸੰਬੰਧਿਤ ਕਿ ਤੁਸੀਂ ਇਸ ਤਰ੍ਹਾਂ ਦੇ ਵੱਖਰੇ ਜਿਹੜੇ ਨਾਮ ਨੇ ਜਦੋਂ ਨਾਮ ਰੱਖਦੇ ਹੋ ਨਾਵਲ ਦਾ, ਉਸ ਪਲ ਤੁਹਾਡੀ ਮਾਨਸਿਕਤਾ, ਇੱਕ ਸਿਰਜਕ ਦੀ ਮਾਨਸਿਕਤਾ ਕੈਸੀ ਹੁੰਦੀ ਹੈ ਕਿ ਉਹ ਰਵਾਇਤੀ ਨਾਮ ਨਾ ਰੱਖ ਕੇ ਵੱਖਰੇ ਨਾਮ ਰੱਖਦਾ ਹੈ?
0: ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਮੈਨੂੰ ਵੱਖਰੇ ਅਤੇ ਨਾਲ ਸੋਹਣੇ ਵੀ ਕੰਮ ਕਰਨ ਦੀ ਆਦਤ ਆ, ਔਰ ਇਸੇ ਆਦਤ ਦੇ ਕਾਰਨ ਮੈਂ ਜਦੋਂ ਕੋਈ ਨਾਵਲ ਦੀ ਸਿਰਜਣਾ ਕਰਦੀ ਅਤੇ ਉਹਦਾ ਨਾਂ ਰੱਖਣਾ ਹੁੰਦਾ ਤਾਂ ਮੈਂ ਉਹ ਨਾਵਲ ਦਾ ਨਾਂ ਆਪਣੇ ਅੰਦਰ ਬੋਲ ਕੇ ਵੇਖਦੀ ਹਾਂ ਕਿ ਉਹ ਮੈਨੂੰ ਆਪਣੇ ਆਪ ਨੂੰ ਬੋਲਣ 'ਚ ਚੰਗਾ ਲੱਗ ਰਿਹਾ। ਫਿਰ ਮੈਂ ਉਹਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਲਿਆ ਕੇ ਵੇਖਦੀ ਹਾਂ ਕਿ ਜੇ ਮੇਰੀ ਕਿਤਾਬ ਦੇ ਉੱਤੇ ਲਿਖਿਆ ਹੋਇਆ ਤਾਂ ਸੋਹਣਾ ਲੱਗ ਰਿਹਾ। ਇਸ ਤਰੀਕੇ ਨਾਲ ਉਹ ਨਾਵਲ ਦਾ ਜਿਹੜਾ ਨਾਂ ਹੁੰਦਾ ਹੈ ਉਹ ਮੇਰੇ ਵਿਸ਼ੇ ਅਨੁਸਾਰ ਕਿਸੇ ਪਾਤਰ ਜਾਂ ਘਟਨਾ ਦੇ ਰਾਹੀਂ ਨਾਵਲ ਦੇ ਵਿੱਚ ਕਿਤੇ ਨਾ ਕਿਤੇ ਸਾਹਮਣੇ ਵੀ ਆਉਂਦਾ ਹੈ ਔਰ ਉਹ ਵਿਸ਼ੇ ਦਾ ਕੇਂਦਰੀ ਨੁਕਤਾ ਬਣ ਕੇ ਵੀ ਪੇਸ਼ ਹੁੰਦਾ ਹੈ। ਇਸ ਤਰੀਕੇ ਮੈਂ ਨਾਵਲ ਦਾ ਨਾਮ ਬੜਾ ਸੋਚ ਸਮਝ ਕੇ ਰੱਖਦੀ ਹਾਂ।
1: ਨਾਵਲ ਦਾ ਨਾਮ ਜਦੋਂ ਰੱਖਦੇ ਹੋ, ਨਾਵਲ ਲਿਖਦੇ ਹੋ, ਤਾਂ ਉਹ ਕੋਈ ਸਮਾਂ ਹੁੰਦਾ ਹੋਊ, ਉਹ ਕੋਈ ਥਾਂ ਹੁੰਦੀ ਹੋਊ? ਮੈਂ ਬਹੁਤ ਸਾਰੇ ਲੇਖਕ ਪੰਜਾਬੀ ਦੇ ਵੀ, ਪੰਜਾਬੀ ਤੋਂ ਬਾਹਰਲੇ ਵੀ, ਉਹਨਾਂ ਬਾਰੇ ਪੜ੍ਹਿਆ। ਜਿਵੇਂ ਮਿਸਾਲ ਦੇ ਤੌਰ 'ਤੇ ਅਣਖੀ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਮੈਂ ਤਾਂ ਮੰਜੇ 'ਤੇ ਬੈਠ ਕੇ ਲਿਖਦਾ, ਥੱਕ ਜਾਂਦਾ, ਕਈ ਵਾਰੀ ਪੈ ਕੇ ਲਿਖਦਾ, ਕਈ ਵਾਰੀ ਮੁੱਦਾ ਸਿੱਧਾ ਹੋ ਕੇ ਲਿਖਦਾ। ਸੋ ਇਹ ਗੱਲ ਕਹਿਣ ਤੋਂ ਭਾਵ ਮੇਰਾ ਇਹ ਹੈ ਕਿ ਹਰੇਕ ਲੇਖਕ ਦਾ ਇੱਕ ਲਿਖਣ ਵੇਲਾ ਅਤੇ ਲਿਖਣ ਮੂਡ ਹੁੰਦਾ ਹੈ। ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡਾ ਲਿਖਣ ਵੇਲਾ ਕਿਹੜਾ ਹੈ, ਕਦੋਂ ਲਿਖਦੇ ਹੋ, ਅਤੇ ਜਦੋਂ ਲਿਖਦੇ ਹੋ ਉਦੋਂ ਤੁਹਾਡਾ ਲਿਖਣ ਦਾ ਮੂਡ, ਕ੍ਰੀਏਟਿਵ ਮੂਡ ਕਿਹੋ ਜਿਹਾ ਹੁੰਦਾ?
0: ਲਿਖਣ ਲਈ ਤਾਂ ਮੇਰਾ ਮਨ ਹਮੇਸ਼ਾ ਹੀ ਖੁਸ਼ ਰਹਿੰਦਾ ਹੈ ਕਿ ਮੈਨੂੰ ਸਾਰਾ ਸਮਾਂ ਲਿਖਣ ਲਈ ਮਿਲ ਜਾਵੇ। ਇਸ ਤਰੀਕੇ ਉਸ ਮਨ ਨੂੰ, ਆਪਣੇ ਨੂੰ ਖੁਸ਼ ਰੱਖਣ ਲਈ ਮੈਂ ਸਵੇਰੇ ਜਲਦੀ ਉੱਠਦੀ ਹਾਂ ਔਰ ਜਲਦੀ ਉੱਠ ਕੇ ਮੈਂ ਸਾਰੇ ਰੋਜ਼ਾਨਾ ਜ਼ਿੰਦਗੀ ਦੇ ਜਿੰਨੇ ਕੰਮ ਨੇ ਉਹਨਾਂ ਨੂੰ ਇਸੇ ਲਈ ਜਲਦੀ ਪੂਰੇ ਕਰਦੀ ਹਾਂ ਤਾਂ ਕਿ ਬਾਅਦ ਦੇ ਵਿੱਚ ਉਹ ਕੰਮ ਮੇਰੇ ਉੱਤੇ ਬੋਝ ਨਾ ਬਣ ਔਰ ਮੈਂ ਆਪਣਾ ਸਾਰਾ ਟਾਈਮ ਲਿਖਣ ਨੂੰ ਦੇ ਦੇਵਾਂ। ਔਰ ਜਦੋਂ ਮੈਂ ਛੁੱਟੀਆਂ ਹੁੰਦੀਆਂ ਸੀ ਮੈਨੂੰ ਜੂਨ ਦੀਆਂ, ਤਾਂ ਮੈਂ ਉਹਦੇ ਵਿੱਚ 16-16 ਘੰਟੇ ਬੈਠ ਕੇ ਵੀ ਲਿਖਿਆ। ਔਰ ਹੁਣ ਵੀ ਮੈਂ ਹਮੇਸ਼ਾ ਕੰਮਾਂ ਤੋਂ ਵਿਹਲੀ ਹੋ ਕੇ ਜਿੰਨਾ ਵੀ ਟਾਈਮ ਮਿਲਕੁਲ ਮੈਂ ਟਾਈਮ ਆਪਣਾ ਅਜਾਈ ਗਵਾਉਣਾ ਤਾਂ ਮੈਂ ਬਿਲਕੁਲ ਹੀ ਚੰਗਾ ਨਹੀਂ ਸਮਝਦੀ ਔਰ ਨਾ ਮੈਂ ਇਹਨੂੰ ਵਿਅਰਥ ਗਵਾ ਸਕਦੀ ਹਾਂ। ਔਰ ਜ਼ਿਆਦਾਤਰ ਮੈਂ ਦੇਰ ਰਾਤ ਤੱਕ ਬੈਠ ਕੇ ਵੀ ਲਿਖਦੀ ਹਾਂ ਔਰ ਮੈਂ ਇਸ ਤਰੀਕੇ ਨਾਲ ਆਪਣਾ ਲਿਖਣ ਦਾ ਟਾਈਮ ਜਿਹੜਾ ਵੱਧ ਤੋਂ ਵੱਧ ਕੱਢਦੀ ਹਾਂ ਤਾਂ ਹੀ ਮੈਂ ਨਾਵਲ ਦੇ ਨਾਲ ਪੂਰੀ ਉਤਰ ਸਕਦੀ ਹਾਂ।
1: ਬਿਲਕੁਲ, ਇਹ ਮਿਹਨਤ ਤੁਹਾਡੇ ਨਾਵਲਾਂ ਦੇ ਵਿੱਚੋਂ ਝਲਕਦੀ ਵੀ ਹੈ ਜਦੋਂ ਅਸੀਂ ਉਹਨਾਂ ਦਾ ਪਾਠ ਕਰਦੇ ਹਾਂ। ਵਿਰਕ ਜੀ, ਮੇਰਾ ਇੱਕ ਹੋਰ ਸਵਾਲ ਹੈ, ਮੈਂ ਜਾਣਨਾ ਚਾਹੁੰਦਾ, ਤੁਹਾਡਾ ਇੱਕ ਨਾਵਲ ਹੈ ਇੱਕ ਟੋਟਾ ਜਨਮ ਭੂਮੀ, ਮੈਂ ਜਦੋਂ ਇਹ ਨਾਵਲ ਪੜ੍ਹਿਆ ਤਾਂ ਵਿਸ਼ੇ ਪੱਖੋਂ ਤਾਂ ਇਹ ਵੱਖਰਾ ਅਤੇ ਵੱਡੇ ਸਵਾਲਾਂ ਨੂੰ ਸੰਬੋਧਿਤ ਨਾਵਲ ਹੈਗਾ ਹੀ ਹੈ, ਲੇਕਿਨ ਕਲਾ ਪੱਖੋਂ ਜਿਹੜੀ ਜੁਗਤ ਵਰਤੀ ਹੈ ਤੁਸੀਂ ਨਾਵਲ ਲਿਖਣ ਦੀ, ਇਹ 'ਚ ਉਹਦੇ ਪੱਖੋਂ ਵੀ ਵੱਖਰਾ। ਇਹਦਾ ਇੱਕ ਕਾਂਡ ਹੈ ਜਿਹੜਾ ਉਹ ਥਰਡ ਪਰਸਨ 'ਚ ਚੱਲਦਾ, ਇੱਕ ਮੈਂ ਪਾਤਰ ਫਸਟ ਪਰਸਨ 'ਚ ਚੱਲਦਾ, ਤੁਹਾਨੂੰ ਇਹ ਜੁਗਤ ਕਿਵੇਂ ਸੁੱਝੀ? ਮੈਂ ਪੰਜਾਬੀ ਨਾਵਲ 'ਚ ਇਹ ਜੁਗਤ ਬਹੁਤ ਘੱਟ ਦੇਖੀ ਹੈ, ਸ਼ਾਇਦ ਦੇਖੀ ਹੋਈ ਨਹੀਂ ਹੈਗੀ। ਇਸ ਆਧਾਰ 'ਤੇ ਆਪਣੀ ਨਾਵਲ ਜੁਗਤ ਬਾਰੇ ਸਾਂਝਾ ਕਰੋ ਗੱਲ।
0: ਮੈਂ ਜਦੋਂ ਨਾਵਲ ਨਾਲ ਸੰਬੰਧਿਤ ਆਲੋਚਨਾ ਦੀਆਂ ਪੁਸਤਕਾਂ ਪੜ੍ਹ ਰਹੀ ਸੀ ਤਾਂ ਮੈਂ ਉਹਦੇ ਵਿੱਚ ਜੋਗਿੰਦਰ ਸਿੰਘ ਰਾਹੀ ਦਾ ਨਾਵਲ ਸੰਬੰਧੀ ਇੱਕ ਕਥਨ ਪੜ੍ਹਿਆ। ਉਹ ਕਹਿੰਦੇ ਕਿ ਪੰਜਾਬੀ ਨਾਵਲ ਅਜੇ ਵੀ ਉਹਨਾਂ ਪੁਰਾਣੀਆਂ ਲੀਹਾਂ 'ਤੇ ਹੀ ਤੁਰ ਰਿਹਾ ਹੈ। ਤਾਂ ਮੇਰੀ ਜਦੋਂ ਮੈਂ ਲਿਖਣ ਬੈਠਦੀ ਹਾਂ ਤਾਂ ਮੇਰੇ ਗੱਲ ਮਨ ਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਔਰ ਮੈਂ ਸੋਚਦੀ ਹਾਂ ਕਿ ਮੈਂ ਕੁਛ ਚੰਗਾ ਅੱਗੇ ਹੋਰ ਵੱਖਰਾ ਕਰਾਂ। ਤਾਂ ਇਸ ਤਰੀਕੇ ਦੇ ਨਾਲ ਵਿਸ਼ਾ, ਅਸਲ ਦੇ ਵਿੱਚ ਜਿਹੜਾ ਵਿਸ਼ਾ ਹੁੰਦਾ ਕਈ ਵਾਰ ਉਹ ਆਪਣੇ ਨਾਲ ਹੀ ਆਪਣੀਆਂ ਜੁਗਤਾਂ ਵੀ ਲੈ ਕੇ ਹੀ ਜਨਮ ਲੈਂਦਾ। ਤਾਂ ਜਦੋਂ ਮੈਂ ਇਹ ਨਾਵਲ ਲਿਖਣਾ ਸੀ ਤਾਂ ਇਹ ਨਾਵਲ 24 ਘੰਟਿਆਂ ਦੀ ਕਹਾਣੀ ਵਾਪਰਦੀ ਹੈ ਇਹਦੇ ਵਿੱਚ। ਤਾਂ ਉਹਨਾਂ 24 ਘੰਟਿਆਂ ਨੂੰ ਇੱਕ ਸਵੇਰ ਤੋਂ ਲੈ ਕੇ ਦੂਜੀ ਸਵੇਰ ਤੱਕ ਮੈਂ ਕਿਸੇ ਹੋਰ ਤਰੀਕੇ ਦੇ ਨਾਲ ਉਹਨੂੰ ਪੂਰਵ ਨਹੀਂ ਚਾੜ ਸਕਦੀ ਸੀ। ਇਸ ਤਰੀਕੇ ਮੇਰੇ ਕੋਲ ਸਿਰਫ ਇੱਕ ਹੀ ਕੰਮ ਰਹਿ ਜਾਂਦਾ ਸੀ ਕਿ ਉਹਨਾਂ ਨੂੰ ਮੈਂ ਦੋ ਤਰ੍ਹਾਂ ਨਾਲ ਪੂਰਾ ਕਰਾਂ। ਦਿਲਦਾਰ ਸਿੰਘ ਦਾਰੀ ਉਰਫ ਵੱਡਾ ਭਾਊ, ਉਹ ਮੁੱਖ ਪਾਤਰ ਆ, ਉਹਦਾ ਇੱਕ ਕਾਂਡ ਉਹਦੇ ਲੈਣੇ ਔਰ ਇੱਕ ਜਿਹੜੇ ਦੂਸਰੇ ਸਾਰੇ ਸਹਾਇਕ ਪਾਤਰ ਨੇ। ਇਸ ਤਰੀਕੇ ਇਹ ਜੁਗਤ ਮੇਰੇ ਤੋਂ ਇਜਾਦ ਹੋਈ।
1: ਹਾਂ ਬਿਲਕੁਲ, ਸਾਹਿਤ ਦੇ ਖੇਤਰ ਦੇ ਵਿੱਚ ਵੱਖਰੇ ਢੰਗ ਨਾਲ ਲਿਖੀ ਹੋਈ ਕਹਾਣੀ ਜਾਂ ਨਾਵਲ ਹੀ ਹਮੇਸ਼ਾ ਪ੍ਰਵਾਨ ਹੋਇਆ, ਉਹਦਾ ਹੀ ਸਾਹਿਤਕ ਮੁੱਲ ਆ। ਤੁਸੀਂ ਪੜ੍ਹਨ ਦੀ ਗੱਲ ਕੀਤੀ ਕਿ ਜੋਗਿੰਦਰ ਸਿੰਘ ਰਾਹੀ ਨੂੰ ਵੀ ਪੜ੍ਹਿਆ, ਔਰ ਆਲੋਚਨਾ ਪੰਜਾਬੀ ਨਾਵਲ 'ਤੇ

0: ਕਹਾਣੀ ਦੇ ਖੇਤਰ 'ਚ ਉਹਨਾਂ ਨੇ ਵੱਡਾ ਕੰਮ ਕੀਤਾ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਇੱਕ ਲੇਖਕ ਵਾਸਤੇ ਪੜ੍ਹਨਾ ਕਿਉਂ ਜ਼ਰੂਰੀ ਹੈ ਔਰ ਕਿੰਨਾ ਕੁ ਜ਼ਰੂਰੀ ਹੈ? ਤੁਸੀਂ ਕੋਈ ਨਾਵਲ ਲਿਖਣ ਤੋਂ ਪਹਿਲਾਂ ਕੀ ਪੜ੍ਹਦੇ ਹੋ ਔਰ ਕਿਹੋ ਜਿਹਾ ਪੜ੍ਹਦੇ ਹੋ?
1: ਮੈਨੂੰ ਹਮੇਸ਼ਾ ਦੋਸਤੋਵਸਕੀ ਦਾ ਇੱਕ ਕਥਨ ਕਿ ਇੱਕ ਨਾਵਲ 'ਤੇ 10 ਕਹਾਣੀਆਂ 'ਤੇ ਹਰ ਬੰਦਾ ਲਿਖ ਸਕਦਾ। ਫਿਰ ਮੈਂ ਸੋਚਦੀ ਹਾਂ ਕਿ ਜੇ ਇਸ ਤੋਂ ਵੱਧ ਲਿਖਣਾ ਤਾਂ ਫਿਰ ਉਹਦੇ ਲਈ ਕੁਛ ਵੱਧ ਕਰਨਾ ਪੈਣਾ। ਇਹ ਗੱਲ ਉਹਨਾਂ ਨੇ ਤਾਂ ਹੀ ਕਹੀ ਹੋਈ ਹੈ। ਤਾਂ ਜਦੋਂ ਮੈਂ ਕਿਸੇ ਵਿਸ਼ੇ ਬਾਰੇ ਲਿਖਣ ਲੱਗਦੀ ਹਾਂ ਤਾਂ ਉਸ ਤੋਂ ਪਹਿਲਾਂ ਉਸ ਬਾਰੇ ਕੀ ਲਿਖਿਆ ਗਿਆ ਔਰ ਉਹ ਚੀਜ਼ਾਂ ਮੈਂ ਪੜ੍ਹਦੀ ਹਾਂ ਔਰ ਉਹ ਇੱਕ ਤਾਂ ਸਾਹਿਤ ਦੇ ਵਿੱਚ ਦੁਹਰਾਈ ਜਿਹੜੀ ਇਹਨੂੰ ਸਹੀ ਨਹੀਂ ਸਮਝਿਆ ਜਾਂਦਾ। ਇਹ ਵੀ ਕਾਰਨ ਹੈ ਕਿ ਮੈਂ ਉਸ ਵਿਸ਼ੇ ਨਾਲ ਸੰਬੰਧਿਤ ਸਭ ਕੁਛ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ ਔਰ ਉਹ ਵਿਸ਼ਾ ਪੜ੍ਹ ਕੇ ਫਿਰ ਮੈਨੂੰ ਪਤਾ ਲੱਗਦਾ ਹੈ ਕਿ ਪਹਿਲਾਂ ਕੀ ਲਿਖਿਆ ਜਾ ਚੁੱਕਾ ਹੈ, ਮੈਂ ਹੋਰ ਉਸ ਤੋਂ ਅੱਗੇ ਕੀ ਲਿਖਣਾ ਹੈ ਔਰ ਕੀ ਨਹੀਂ ਲਿਖਣਾ। ਇਸ ਕਰਕੇ ਮੈਂ ਉਸ ਤੋਂ ਪਹਿਲਾਂ ਕਾਫੀ ਪੜ੍ਹਦੀ ਹਾਂ ਅਤੇ ਫਿਰ ਹੀ ਮੈਂ ਆਪਣਾ ਵਿਸ਼ਾ ਪੂਰਾ ਕਰਦੀ।
0: ਬਿਰਕ ਜੀ, ਇੱਕ ਨਾਵਲਕਾਰ ਜਿਹੜਾ ਹੁੰਦਾ ਉਹ ਜਿਵੇਂ ਵੱਡੀ ਵਿਧਾ ਤੁਸੀਂ ਚੁਣੀ ਹੈ, ਉਹਦਾ ਲਿਖਣ ਦਾ ਜਿਹੜਾ ਸੰਸਾਰ ਹੁੰਦਾ, ਪ੍ਰਕਿਰਿਆ ਹੁੰਦੀ ਹੈ, ਉਹ ਵੀ ਬਹੁਤ ਲੰਮੀ ਚੌੜੀ ਹੁੰਦੀ ਹੈ। ਇੱਕ ਮਿਸਟਰੀ, ਇੱਕ ਰਹੱਸ ਹੁੰਦੀ ਹੈ ਪਾਠਕਾਂ ਵਾਸਤੇ। ਤੁਸੀਂ ਜਦੋਂ ਕੋਈ ਨਾਵਲ ਲਿਖਦੇ ਹੋ ਉਹਨੂੰ ਪਹਿਲੀ ਵਾਰ ਲਿਖ ਕੇ ਛਪਵਾ ਲੈਂਦੇ ਹੋ ਕਿ ਦੂਜੀ ਵਾਰ ਸੋਧਦੇ ਹੋ, ਜਾਂ ਫਾਈਨਲ ਡਰਾਫਟ ਹੈ ਜਿਹੜਾ ਉਹਦਾ, ਉਹਦੇ ਤੱਕ ਪਹੁੰਚਣ ਲਈ ਤੁਸੀਂ ਕੀ ਤਰੀਕੇ ਵਰਤਦੇ ਹੋ, ਕਿੰਨੀ ਕੁ ਮਿਹਨਤ ਕਰਦੇ ਹੋ?
1: ਹਾਂਜੀ, ਜਦੋਂ ਕੋਈ ਵਿਸ਼ਾ ਮੈਨੂੰ ਮਿਲਦਾ ਹੈ ਤਾਂ ਮੈਂ ਸਭ ਤੋਂ ਪਹਿਲਾਂ ਉਸ ਵਿਸ਼ੇ ਨਾਲ ਸੰਬੰਧਿਤ ਘਟਨਾਵਾਂ ਅਤੇ ਪਾਤਰ ਇੱਕ ਡਾਇਰੀ ਵਿੱਚ ਨੋਟਸ ਲੈ ਕੇ ਇਕੱਠੇ ਕਰਦੀ ਹਾਂ। ਫਿਰ ਉਸ ਨਾਲ ਸੰਬੰਧਿਤ ਇੱਕ ਕਹਾਣੀ ਗੁੰਦਦੀ ਹਾਂ ਅਤੇ ਤੀਸਰੀ ਵਾਰ ਫਿਰ ਉਸ ਵਿਸ਼ੇ ਨਾਲ ਸੰਬੰਧਿਤ ਕਲਾ ਪੱਖ ਨੂੰ ਮਜ਼ਬੂਤ ਕਰਨ ਲਈ ਕੋਈ ਵਧੀਆ ਤਰੀਕੇ ਨਾਲ ਲਿਖਣ ਲਈ ਫਿਰ ਦੁਬਾਰਾ ਲਿਖਦੀ ਹਾਂ ਔਰ ਟਾਈਪ ਕਰਨ ਲਈ ਭੇਜਦੀ ਹਾਂ। ਜਦੋਂ ਟਾਈਪ ਹੋ ਕੇ ਆਉਂਦਾ ਹੈ ਤਾਂ ਮੈਂ ਇੱਕ ਪਾਠਕ ਦੇ ਤੌਰ 'ਤੇ ਉਹਨੂੰ ਪੜ੍ਹਦੀ ਹਾਂ। ਫਿਰ ਮੈਨੂੰ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਮੈਂ ਕੀ ਹੋਰ ਨਵਾਂ ਪਾਉਣਾ ਹੈ ਅਤੇ ਕੀ ਇਹਦੇ ਵਿੱਚ ਲਿਖਿਆ ਹੋਇਆ ਕੱਟਣਾ ਹੈ। ਤਾਂ ਇਸ ਪ੍ਰਕਿਰਿਆ ਦੇ ਵਿੱਚੋਂ ਲੰਘਦਿਆਂ ਤਕਰੀਬਨ 5 ਵਾਰ ਮੇਰੇ ਹੱਥੋਂ ਲਿਖਤ ਨਿਕਲਦੀ ਹੈ ਅਤੇ ਤਾਂ ਜਾ ਕੇ ਉਹ ਪੂਰ ਚੜ੍ਹਦੀ ਹੈ।
0: ਬਹੁਤ ਮਿਹਨਤ ਦਾ ਕੰਮ ਹੈ ਜਿਵੇਂ ਤੁਸੀਂ ਦੱਸਿਆ, ਨਾਵਲ ਲਿਖਣਾ ਵੀ ਔਰ ਨਾਵਲ ਪੜ੍ਹਨਾ ਵੀ, ਇਹ ਹਰੇਕ ਦੇ ਵੱਸ ਦਾ ਕੰਮ ਨਹੀਂ। ਤੁਸੀਂ ਇੱਕ ਜਵਾਬ ਦੇ ਵਿੱਚ ਹੁਣੇ ਹੁਣੇ ਆਖਿਆ ਸੀ ਕਿ ਸਕੂਲ ਦੇ ਵਿੱਚ ਇੱਕ ਮੈਗਜ਼ੀਨ 'ਚੋਂ ਤੁਹਾਨੂੰ ਬੱਚੇ ਦੀ ਲਿਖੀ ਹੋਈ ਸ਼ਰਨ ਕੌਰ ਬਾਰੇ ਕਵਿਤਾ ਲੱਭੀ ਅਤੇ ਜਿਹਦੇ ਵਿੱਚ ਉਹ ਪਾਤਰ ਸੀ, ਇੱਕ ਵੱਡੀ ਕਹਾਣੀ ਪਈ ਸੀ ਜਿਹਨੂੰ ਬੀਜ ਬਣਾ ਕੇ ਤੁਸੀਂ ਨਾਵਲ ਦਾ ਬਿਰਖ ਬਣਾਇਆ। ਹੁਣ ਤੁਸੀਂ ਅਧਿਆਪਕ ਰਹੇ ਹੋ, ਅਧਿਆਪਕ ਸੇਵਾ ਮੁਕਤ ਹੋਏ ਹੋ, ਇਹ ਜਿਹੜਾ ਅਧਿਆਪਕ ਦਾ ਕਾਰਜ ਹੈ ਸਕੂਲ ਦੇ ਵਿੱਚ, ਇਹ ਤੁਹਾਡੇ ਨਾਵਲ ਲਿਖਣ ਦੇ ਕਾਰਜ ਦੇ ਵਿੱਚ ਅੜਿੱਕਾ ਬਣਦਾ ਰਿਹਾ ਜਾਂ ਇਹਨੇ ਕੋਈ ਸਹਿਯੋਗ ਵੀ ਪਾਇਆ?
1: ਅਧਿਆਪਕ ਹੋਣਾ ਮੈਨੂੰ ਮੇਰੇ ਜੀਵਨ ਦਾ ਸੁਨਹਿਰੀ ਸਮਾਂ ਰਿਹਾ ਔਰ ਮੈਨੂੰ ਨਹੀਂ ਲੱਗਦਾ ਕਿ ਇਹਨੇ ਕਦੇ ਅੜਿੱਕਾ ਪਾਇਆ, ਸਗੋਂ ਇਹਨੇ ਤਾਂ ਮੈਨੂੰ ਸਹਿਯੋਗ ਦਿੱਤਾ। ਕਿਉਂਕਿ ਜੇ ਅੱਜ ਮੈਂ ਸੇਵਾ ਮੁਕਤ ਹੋ ਕੇ ਵੀ ਉਸੇ ਤਰ੍ਹਾਂ ਕਾਰਜ ਕਰ ਰਹੀ ਹਾਂ ਤਾਂ ਸਾਰੇ ਉਹਨਾਂ ਹੀ ਨਿਯਮਾਂ ਦੇ ਤਹਿਤ ਬੈਠ ਕੇ ਕਰ ਰਹੀ ਹਾਂ, ਕਿਉਂਕਿ ਉਸ ਟਾਈਮ ਇੱਕ ਟਾਈਮ ਦੀ ਪਾਬੰਦੀ ਸੀ ਔਰ ਉਸੇ ਪਾਬੰਦੀ ਵਿੱਚ ਅੱਜ ਵੀ ਮੈਂ ਲਿਖ ਰਹੀ ਹਾਂ।
0: ਅਤੇ ਮੈਂ ਇਹਦੇ ਨਾਲ ਲੱਗਦਾ ਸਵਾਲ ਇਹੀ ਪੁੱਛਣਾ ਚਾਹੁੰਦਾ ਇਸੇ ਵਿਸ਼ੇ ਬਾਰੇ ਕਿ ਜਿਹੜੇ ਅਧਿਆਪਕ ਨੇ ਸਕੂਲਾਂ ਦੇ ਵਿੱਚ, ਤੁਸੀਂ ਤਾਂ ਕਿਹਾ ਕਿ ਤੁਸੀਂ ਪੜ੍ਹਦੇ ਹੋ, ਤੁਸੀਂ ਲਿਖਦੇ ਵੀ ਹੋ, ਸਾਡਾ ਅਧਿਆਪਕ ਵਰਗ ਜਿਹਦਾ ਕੰਮ ਹੀ ਪੜ੍ਹਾਉਣਾ ਹੈ, ਜਿਹਦਾ ਸਾਰਾ ਕੰਮ ਹੀ ਕਿਤਾਬ ਦੇ ਉੱਤੇ ਟਿਕਿਆ ਹੋਇਆ, ਅਧਿਆਪਕ ਵਰਗ ਸਾਹਿਤ ਦੀਆਂ ਕਿਤਾਬਾਂ ਕਿੰਨੀਆਂ ਕੁ ਪੜ੍ਹਦਾ ਤੁਸੀਂ ਜੀਵਨ 'ਚ? ਨੋਟ ਕੀਤਾ, ਜੇ ਨਹੀਂ ਪੜ੍ਹਦਾ ਤਾਂ ਕਿਉਂ ਨਹੀਂ ਪੜ੍ਹਦਾ?
1: ਅਸਲ ਦੇ ਵਿੱਚ ਪੜ੍ਹਦੇ ਤਾਂ ਹੈ, ਪਰ ਜਿਵੇਂ ਹੁਣ ਮੈਂ ਆਪਣੀ ਉਦਾਹਰਣ ਦਿੰਦੀ ਹਾਂ, ਮੈਂ ਨਾਵਲ ਲਿਖਦੀ ਸੀ ਤਾਂ ਬਹੁਤ ਸਾਰੇ ਟੀਚਰ ਸੀ ਔਰ ਉਹ ਕਹਿੰਦੇ ਸੀ ਕਿ ਅਸੀਂ ਨਾਵਲ ਨਹੀਂ ਪੜ੍ਹ ਸਕਦੇ, ਸਾਨੂੰ ਕੋਈ ਛੋਟੀ ਕਹਾਣੀ ਲਿਖ ਕੇ ਦਿਓ। ਇਸ ਤਰੀਕੇ ਨਾਲ ਉਹ ਕਈ ਵਾਰ ਲੰਬੀ ਵਿਧਾ ਨਹੀਂ ਕੋਈ ਅਧਿਆਪਕ ਪੜ੍ਹ ਸਕਦਾ, ਪਰ ਪੜ੍ਹਨਾ ਤਾਂ ਹਰ ਕੋਈ ਚਾਹੁੰਦਾ ਹੈ ਔਰ ਜੁੜਿਆ ਵੀ ਹੋਇਆ ਪੜ੍ਹਨ ਨਾਲ ਔਰ ਕਈ ਵਾਰ ਵਿਸ਼ੇ ਦੇ ਅਨੁਸਾਰ ਉਹ ਕਿਹੜੇ ਵਿਸ਼ੇ ਨੂੰ ਪੜ੍ਹਾ ਰਹੇ ਨੇ, ਉਹਨਾਂ ਦਾ ਇੰਟਰਸਟ ਕਿਹੜੇ ਪਾਸੇ ਆ, ਇਸ ਤਰੀਕੇ ਨਾਲ ਫਰਕ ਪੈਂਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਜਿਹੜੇ ਅਧਿਆਪਕ ਵੇਖੇ ਨੇ ਤਕਰੀਬਨ ਪੜ੍ਹਦੇ ਹੀ ਸੀ।
0: ਬਹੁਤ ਚੰਗੀ ਗੱਲ ਹੈ, ਜੇਕਰ ਅਧਿਆਪਕ ਪੜ੍ਹਦੇ ਨੇ ਉਹਨਾਂ ਦਾ ਪੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਵਿਦਿਆਰਥੀਆਂ ਨਾਲ ਜੁੜਿਆ ਹੋਇਆ। ਕੀ ਤੁਹਾਡੇ ਕੋਈ ਵਿਦਿਆਰਥੀ ਵੀ ਲਿਖਣ ਨਾਲ ਪੜ੍ਹਨ ਨਾਲ ਸੰਬੰਧਿਤ ਤੁਹਾਡੇ ਜੀਵਨ ਕਾਲ 'ਚ ਜਦੋਂ ਅਧਿਆਪਕ ਸੀ ਤੁਸੀਂ ਪੈਦਾ ਹੋਏ ਨੇ?
1: ਬਹੁਤ ਸਾਰੇ ਬੱਚਿਆਂ ਨੇ, ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਬੱਚਿਆਂ ਨੇ ਮੈਨੂੰ ਵੇਖ ਕੇ ਲਿਖਣਾ ਸ਼ੁਰੂ ਕੀਤਾ। ਇੱਕ ਅਧਿਆਪਕ ਨੂੰ ਲਿਖਦਿਆਂ ਵੇਖ ਕੇ ਬਹੁਤ ਸਾਰੇ ਬੱਚਿਆਂ ਦੇ ਵਿੱਚੋਂ ਇਹ ਕਲਾ ਬਾਹਰ ਆਈ ਹੈ।
0: ਇਹ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਹੈ ਵਿਰਕ ਜੀ, ਕਿ ਤੁਹਾਨੂੰ ਲਿਖਦਾ ਵੇਖ ਕੇ, ਪੜ੍ਹਦਾ ਵੇਖ ਕੇ ਵਿਦਿਆਰਥੀ ਅਤੇ ਅਧਿਆਪਕ ਵੀ ਪੜ੍ਹਨ ਲਿਖਣ ਦੇ ਕਾਰਜ ਨਾਲ ਜੁੜੇ ਰਹੇ ਨੇ, ਹੁਣ ਵੀ ਜੁੜੇ ਹੋਏ ਨੇ। ਬੱਚਿਆਂ ਤੋਂ ਮੈਨੂੰ ਇੱਕ ਸਵਾਲ ਲੋੜਿਆ, ਤੁਸੀਂ ਕਵਿਤਾ ਤੋਂ ਨਾਵਲ ਵੱਲ ਆਏ, ਫਿਰ ਤੁਸੀਂ ਬਾਲ ਕਹਾਣੀਆਂ ਦੀ ਕਿਤਾਬ ਦੋ ਫੁੱਲ ਲਿਖੀ। ਮੇਰਾ ਸਵਾਲ ਇਹ ਹੈ ਕਿ ਕਵਿਤਾ ਤੋਂ ਨਾਵਲ ਵੱਡੀ ਵਿਧਾ ਵੱਲ ਸ਼ਿਫਟ ਹੋਣਾ ਪਹਿਲਾਂ, ਫਿਰ ਨਾਵਲ ਲਿਖਦੇ ਲਿਖਦੇ ਬਾਲ ਕਹਾਣੀਆਂ ਵੱਲ ਨੂੰ ਸ਼ਿਫਟ ਹੋਣਾ, ਬਾਲ ਕਹਾਣੀਆਂ ਲਿਖਣ ਦੀ ਵਿੱਚ

0: ਕਾਰ ਕਿਉਂ ਲੋੜ ਪੈਦਾ ਹੋਈ, ਇਹ ਕਿੱਥੋਂ ਆਇਆ?
1: ਇੱਕ ਤਾਂ ਕਾਰਨ ਇਸਦਾ ਇਹ ਕਿ ਮੈਂ ਪੜ੍ਹਿਆ ਹੋਇਆ ਸੀ ਕਿ ਵਾਡਾਕਾਰੀ ਲਿਖਤਾਂ ਵਾਲੇ ਲੇਖਕ ਬਾਲ ਕਹਾਣੀਆਂ ਵੀ ਨਾਲ ਨਾਲ ਲਿਖਦੇ ਰਹੇ ਨੇ, ਔਰ ਮੈਂ ਪੜ੍ਹੀਆਂ ਵੀ ਆ ਉਹਨਾਂ ਦੀਆਂ। ਦੂਸਰਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਈ ਅਧਿਆਪਕ ਜਿਹੜੇ ਕਹਿੰਦੇ ਸੀ ਕਿ ਅਸੀਂ ਨਾਵਲ ਨਹੀਂ ਪੜ੍ਹ ਸਕਦੇ, ਸਾਨੂੰ ਕੋਈ ਛੋਟੀਆਂ ਕਹਾਣੀਆਂ ਪੜ੍ਹਨ ਨੂੰ ਦਿਓ, ਤਾਂ ਇਹ ਗੱਲ ਨੂੰ ਲੈ ਕੇ ਵੀ ਮੈਨੂੰ ਲੱਗਦਾ ਸੀ ਕਿ ਬੱਚੇ ਵੀ ਅਤੇ ਅਧਿਆਪਕ ਵੀ ਬਹੁਤ ਸਾਰੇ ਐਸੇ ਨੇ ਜਿਹੜੇ ਨਾਵਲ ਨਹੀਂ ਪੜ੍ਹ ਸਕਦੇ, ਅਤੇ ਉਹਨਾਂ ਦੀ ਲੋੜ ਅਨੁਸਾਰ ਮੈਂ ਇੱਕ ਬਾਲ ਕਹਾਣੀਆਂ ਵਾਲੇ ਪਾਸੇ ਵੀ ਜਾਵਾਂ। ਤਾਂ ਇੱਕ ਕਾਰਨ ਇਹ ਵੀ ਹੈ ਕਿ ਬੱਚਿਆਂ ਵਿੱਚ ਰਹਿੰਦਿਆਂ ਮੈਨੂੰ ਬਹੁਤ ਸਾਰੇ ਐਸੇ ਘਟਨਾਵਾਂ ਜਾਂ ਵਿਸ਼ੇ ਮਿਲ ਜਾਂਦੇ ਸੀ ਕਿ ਉਹ ਮੈਨੂੰ ਲਿਖਣੇ ਹੀ ਪੈਂਦੇ ਸੀ। ਇਸ ਤਰੀਕੇ ਨਾਲ ਮੈਂ ਨਾਲ ਨਾਲ ਬਾਲ ਕਹਾਣੀਆਂ ਵੀ ਲਿਖ ਰਹੀ ਹਾਂ।
0: ਬਹੁਤ ਸੋਹਣੀ ਗੱਲ ਹੈ ਇਹ ਕਿ ਬੱਚਿਆਂ ਵਾਸਤੇ ਅਗਰ ਲੇਖਕ ਲਿਖਦਾ ਤਾਂ ਉਹ ਇੱਕ ਵੱਡਾ ਕਾਰਜ ਕਰ ਰਿਹਾ ਹੁੰਦਾ, ਜੇ ਉਹ ਅਧਿਆਪਕ ਹੈ ਤਾਂ ਕਾਰਜ ਹੋਰ ਵੀ ਵੱਡਾ ਹੋ ਜਾਂਦਾ। ਵਿਰਕ ਜੀ, ਮੈਨੂੰ ਇਹ ਵੀ ਦੱਸੋ ਕਿ ਇੱਕ ਲੇਖਕ ਹੈ ਜਿਹੜਾ ਤੁਸੀਂ ਨਾਵਲ ਲਿਖਦੇ ਹੋ, ਬਾਲ ਕਹਾਣੀਆਂ ਵੀ ਲਿਖੀਆਂ, ਕਵਿਤਾ ਵੀ ਲਿਖੀ ਹੈ, ਉਹਦੀ ਇੱਕ ਵਿਚਾਰਧਾਰਾ ਹੁੰਦੀ ਹੈ, ਉਹਦਾ ਲਿਖਣ ਦਾ ਇੱਕ ਉਦੇਸ਼ ਲਕਸ਼ ਹੁੰਦਾ, ਤੁਹਾਡੀ ਵਿਚਾਰਧਾਰਾ ਕੀ ਹੈ, ਤੁਹਾਡਾ ਲਿਖਣ ਦਾ ਉਦੇਸ਼ ਅਤੇ ਲਕਸ਼ ਕੀ ਹੈ?
1: ਮੇਰੇ ਲਿਖਣ ਦਾ ਮਕਸਦ ਹਮੇਸ਼ਾ ਚੰਗੇ ਪਾਸੇ ਲੈ ਕੇ ਜਾਣਾ ਹੁੰਦਾ ਹੈ ਸਮਾਜ ਨੂੰ, ਕਿਉਂਕਿ ਬੁਰਿਆਈ ਵਾਲੇ ਪਾਸੇ ਜਾਣਾ ਸੌਖਾ ਹੈ ਔਰ ਬੁਰਾ ਲਿਖਣਾ ਬਹੁਤ ਸੌਖਾ ਵੀ ਹੈਗਾ ਹੈ, ਔਰ ਮੈਂ ਬਹੁਤ ਕੁਝ ਲਿਖ ਸਕਦੀ ਹਾਂ, ਪਰ ਚੰਗੇ ਪਾਸੇ ਲਿਜਾਣ ਲਈ, ਕਿਉਂਕਿ ਸਾਡੀਆਂ ਪੀੜ੍ਹੀਆਂ ਨੂੰ ਹੁਣ ਜ਼ਰੂਰਤ ਹੈ ਕਿ ਇਹਨਾਂ ਨੂੰ ਚੰਗੀ ਸੇਧ ਦਿੱਤੀ ਜਾਵੇ। ਮਾੜਾ ਤਾਂ ਸੋਸ਼ਲ ਮੀਡੀਆ ਦੇ ਉੱਤੇ ਉਹ ਬਹੁਤ ਕੁਝ ਵੇਖ ਲੈਂਦੇ ਨੇ, ਔਰ ਚੰਗਾ ਸਮਝਾਉਣ ਲਈ ਚੰਗੀਆਂ ਲਿਖਤਾਂ ਦਾ ਉਹਨਾਂ ਦੇ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। ਇਸ ਤਰੀਕੇ ਨਾਲ ਮੈਂ ਸੋਚ ਸਮਝ ਕੇ ਐਸਾ ਹੀ ਲਿਖਦੀ ਹਾਂ, ਔਰ ਐਸੀ ਮੇਰੀ ਵਿਚਾਰਧਾਰਾ ਹੈ ਜਿਹਦੇ ਵਿੱਚ ਮੈਂ ਕੋਈ ਚੰਗੇ ਪੱਖ ਹੀ ਲਿਆ ਸਕਾਂ, ਔਰ ਜਿਹਦੇ ਤੋਂ ਇਹ ਪਤਾ ਲੱਗ ਸਕੇ ਕਿ ਸਾਡਾ ਜੀਵਨ ਕਿਵੇਂ ਅੱਗੇ ਵੱਧ ਸਕਦਾ ਅਤੇ ਕਿਵੇਂ ਪਿਛਾਂਹ ਵੀ ਖਿੱਚਿਆ ਜਾ ਸਕਦਾ। ਤਾਂ ਮੈਂ ਹਮੇਸ਼ਾ ਅੱਗੇ ਵਧਣ ਵਾਲੀਆਂ ਗੱਲਾਂ ਨਾਲ ਹੀ ਪਰਨਾਈ ਹੋਈ ਹਾਂ।
0: ਬਿਲਕੁਲ ਇਹੀ ਚਾਹੀਦਾ ਕਿ ਲੇਖਕ ਇੱਕ ਖੂਬਸੂਰਤ ਜ਼ਿੰਦਗੀ ਸਿਰਜਣ ਵਾਸਤੇ ਬੰਦਿਆਂ ਦੇ ਅੰਦਰ ਆਪਣੀਆਂ ਲਿਖਤਾਂ ਰਾਹੀਂ ਖਿਆਲ ਅਤੇ ਵਿਚਾਰ ਪੈਦਾ ਕਰੇ, ਫਿਰ ਉਹ ਉਸ ਰਸਤੇ ਦੇ ਉੱਤੇ ਤੁਰਨ। ਵਿਰਕ ਜੀ, ਪਿੱਛੇ ਜੇ ਬਹੁਤ ਵੱਡਾ ਕਿਸਾਨ ਅੰਦੋਲਨ ਹੋਇਆ, ਤੁਹਾਡੇ ਫਾਦਰ ਸਾਹਿਬ ਕਿਸਾਨ ਆਗੂ ਰਹੇ ਨੇ, ਮੇਰਾ ਸਵਾਲ ਇਹ ਹੈ ਵੀ ਕੀ ਕਦੇ ਕਿਸਾਨੀ ਦੇ ਉੱਤੇ ਨਾਵਲ ਲਿਖਣ ਦਾ ਵਿਚਾਰ ਤੁਹਾਡੇ ਮਨ 'ਚ ਨਹੀਂ ਆਇਆ?
1: ਹਾਂਜੀ ਜ਼ਰੂਰ, ਕਿਉਂਕਿ ਮੇਰੇ ਫਾਦਰ ਬਣ ਹੀ ਰਹੇ ਨੇ ਕਿਸਾਨ ਯੂਨੀਅਨ ਦੇ, ਤਾਂ ਤੁਸੀਂ ਸੋਚ ਕੇ ਹੈਰਾਨ ਹੋਵੋਗੇ ਕਿ ਮੈਂ ਕਿੰਨਾ ਵੱਡਾ ਪਲੰਦਾ ਇੱਕ ਬੈਗ 'ਚ ਬੰਦ ਕਰਕੇ, ਔਰ ਉਹਨਾਂ ਦੀਆਂ ਪੁਰਾਣੀਆਂ ਉਸ ਟਾਈਮ ਦੀਆਂ, ਹੁਣ ਉਹ ਤਾਂ ਦੁਨੀਆਂ 'ਤੇ ਹੈ ਨਹੀਂ, ਪਰ ਜਿੱਥੇ ਜਿੱਥੇ ਉਹਨਾਂ ਨਾਲ ਸੰਬੰਧਿਤ ਕੁਛ ਪਿਆ ਸੀ ਉਹ ਮੈਂ ਸਾਰਾ ਇਕੱਠਾ ਕਰਕੇ ਰੱਖਿਆ, ਔਰ ਉਹ ਟਾਈਮ ਵੀ ਕਦੀ ਜ਼ਰੂਰ ਆਵੇਗਾ ਕਿ ਮੈਂ ਉਹਨਾਂ ਬਾਰੇ ਵੀ ਇੱਕ ਵੱਡਕਾਰੀ ਨਾਵਲ ਸਿਰਜ ਸਕਦੀ ਹਾਂ, ਔਰ ਮੈਂ ਉਹ ਜ਼ਰੂਰ ਕੰਮ ਕਰਨਾ।
0: ਬਿਲਕੁਲ, ਇੱਕ ਕਿਸਾਨ ਆਗੂ ਦੀ ਧੀ ਅਤੇ ਬੇਟੀ ਦਾ ਇਹ ਅਖਲਾਕੀ ਫਰਜ਼ ਅਤੇ ਧਰਮ ਵੀ ਹੈ, ਦੁਆ ਹੈ ਕਿ ਤੁਸੀਂ ਜ਼ਰੂਰ ਕਰੋ। ਇਹ ਸਵਾਲ ਦੇ ਨਾਲ ਹੀ ਵਿਰਕ ਜੀ ਆਪਾਂ ਪਿੱਛੇ ਨੂੰ ਮੁੜਦੇ ਹਾਂ, ਸਕੂਲ ਦੇ ਦਿਨਾਂ 'ਚ, ਕਾਲਜ ਦੇ ਦਿਨਾਂ 'ਚ ਕਿਹੜੀਆਂ ਐਸੀਆਂ ਗੱਲਾਂ, ਘਟਨਾਵਾਂ ਵਾਪਰੀਆਂ ਕਿ ਉਹਨਾਂ ਨੂੰ ਵੇਖ ਕੇ ਯਾਦ ਕਰਕੇ ਹੁਣ ਤੁਹਾਨੂੰ ਲੱਗਦਾ ਹੈ ਕਿ ਉਹ ਲੇਖਕ ਬਣਾਉਣ ਵਾਲੀਆਂ ਸੀ, ਤੁਹਾਨੂੰ ਸਾਹਿਤ ਨਾਲ ਜੋੜਨ ਵਾਲੀਆਂ ਸੀ?
1: ਰਾਤ ਵੀ ਬੈਠੀ ਨਾ, ਇਹ ਜਿਹੜਾ ਤੁਸੀਂ ਸਵਾਲ ਕੀਤਾ ਮੈਂ ਇਹੀ ਸੋਚ ਰਹੀ ਸੀ, ਕਿਉਂਕਿ ਮੈਂ ਆਕਾਸ਼ਵਾਣੀ 'ਤੇ ਆਉਣਾ ਸੀ ਤਾਂ ਮੈਨੂੰ FM ਰੇਡੀਓ ਪਟਿਆਲਾ ਯਾਦ ਆਇਆ। 2007-08 ਦੇ ਵਿੱਚ ਉਹਨਾਂ ਨੇ ਇੱਕ ਰੋਡ ਸ਼ੋਅ ਕੀਤਾ ਸੀ ਜੌੜਾ ਮਾਜਰਾ ਪਿੰਡ ਦੇ ਵਿੱਚ, ਤਾਂ ਉਹਦੇ ਵਿੱਚ ਉਹਨਾਂ ਨੇ ਮੈਨੂੰ ਥੋੜ੍ਹੇ ਟਾਈਮ ਲਈ ਇੱਕ ਵਿਸ਼ਾ ਦਿੱਤਾ ਕਿ ਤੁਸੀਂ ਪਾਣੀ ਦੇ ਉੱਤੇ ਇੱਕ ਬੱਚਿਆਂ ਤੋਂ ਸਕਿੱਟ ਕਰਵਾਉਣਾ ਹੈ, ਤਾਂ ਮੈਂ ਰਾਤ ਸੋਚਾਂ ਕਿ ਉਹ ਮੇਰਾ ਸਕਿੱਟ ਕਿੱਥੇ ਪਿਆ ਹੋਊਗਾ, ਸਕੂਲ ਦੇ ਵਿੱਚ ਕਿਤੇ ਹੋਵੇ, ਔਰ ਉਹ ਮੈਂ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਹੀ ਸਕਿੱਟ ਲਿਖਿਆ ਸੀ, ਔਰ ਮੈਂ ਬੱਚਿਆਂ ਤੋਂ ਪਰਫਾਰਮ ਕਰਵਾਇਆ ਸੀ, ਔਰ ਉਹ ਲਾਈਵ ਸ਼ੋਅ ਸੀ। ਹੁਣ ਜਦੋਂ ਮੈਂ ਨਾ ਇਹੋ ਜਿਹੀਆਂ ਗੱਲਾਂ ਨੂੰ ਯਾਦ ਕਰਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੇਰੇ ਵਿੱਚ ਇਹ ਬੀਜ ਤਾਂ ਕਿਤੇ ਪੈ ਹੀ ਹੋਏ ਸੀ, ਪਰ ਮੈਂ ਉਹਨਾਂ ਨੂੰ ਪਛਾਣਿਆ ਲੇਟ ਆ, ਤਾਂ ਹੀ ਮੈਂ ਆਪਣਾ ਇੱਕ ਟੋਟਾ ਜਨਮ ਭੂਮੀ ਵਿੱਚ ਲਿਖਿਆ ਸੀ ਕਿ ਅੰਦਰਲੀ ਕਲਾ ਨੂੰ ਪਛਾਣਨ ਦਾ ਸਹੀ ਸਮਾਂ, ਜੇ ਉਹ ਸਹੀ ਸਮਾਂ ਮੈਨੂੰ ਨਹੀਂ ਮਿਲਿਆ ਤਾਂ ਮੈਂ ਚਾਹੁੰਦੀ ਹਾਂ ਕਿ ਅੱਗੇ ਸਭ ਨੂੰ ਉਹ ਸਹੀ ਸਮਾਂ ਜਲਦੀ ਮਿਲੇ, ਤਾਂ ਵੀ ਕੁਛ ਮੈਂ ਬੱਚਿਆਂ ਦੇ ਨਾਲ ਮਿਲ ਕੇ ਇਹ ਸਾਹਿਤਕ ਗਤੀਵਿਧੀਆਂ ਕਰਦੀ ਰਹਿੰਦੀ ਹਾਂ।
0: ਬਿਲਕੁਲ, ਬਹੁਤ ਸੋਹਣਾ ਜਵਾਬ ਹੈ ਤੁਹਾਡਾ। ਇਹਦੇ ਨਾਲ ਹੀ ਵਿਰਕ ਜੀ, ਮੇਰਾ ਇੱਕ ਹੋਰ ਸਵਾਲ ਹੈ ਕਿ ਹੁਣ ਅਸੀਂ ਜਿਹੜੇ ਦੌਰ ਦੇ ਵਿੱਚੋਂ ਦੀ ਲੰਘ ਰਹੇ ਹਾਂ, ਇਹ ਔਨਲਾਈਨ ਸੰਸਾਰ ਦਾ ਦੌਰ ਹੈ, ਸਾਡੇ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਨੇ, ਟੀਚਰ ਦਾ, ਅਧਿਆਪਕ ਦਾ ਕੰਮ ਵੀ ਮੋਬਾਈਲ ਦੇ ਉੱਤੇ ਫੋਕਸ ਹੋ ਗਿਆ, ਇਹਦੇ ਵਿੱਚ ਵਾਡਕਾਰੀ ਨਾਵਲ ਵਰਗੀ ਜਿਹੜੀ ਵਿਧਾ ਹੈ ਉਸ ਨੂੰ ਪੜ੍ਹਨ ਦੀ ਕਿੰਨੀ ਕੁ ਸਪੇਸ ਹੈ?
1: ਇਹਦੇ ਲਈ ਸਾਨੂੰ ਫਿਰ ਇਹਨੂੰ ਮੋਬਾਈਲ ਵਗੈਰਾ ਨੂੰ ਤਾਂ ਅਲੱਗ ਰੱਖਣਾ ਜ਼ਰੂਰੀ ਹੈ, ਕਿਉਂਕਿ ਜੇ ਸਾਡੇ ਹੱਥ 'ਚ ਰਹਿੰਦਾ ਹੈ ਤਾਂ ਸਾਨੂੰ ਇਹਦੇ ਉੱਤੋਂ ਸੌਖਾ ਕੰਮ ਮਿਲ ਜਾਂਦਾ ਕਿ ਚਲੋ ਸੁਣ ਕੇ ਜਾਂ ਵੇਖ ਕੇ ਅਸੀਂ ਆਪਣਾ ਲਿਖਣ ਪੜ੍ਹਨ ਦਾ ਕਾਰਜ ਇੱਥੇ ਹੀ ਪੂਰਾ ਕਰ ਸਕਦੇ ਹਾਂ। ਪਰ ਜੇ ਅਸੀਂ ਸਹੀ ਸੇਧ ਲੈਣੀ ਹੈ ਉਹ ਸਾਨੂੰ ਛੋਟੀ ਕਿਸਮ ਦਾ ਤਾਂ ਮਿਲ ਜੂਗਾ, ਜਾਂ ਸਾਨੂੰ ਅੱਧੀ ਅਧੂਰੀ ਜਾਣਕਾਰੀ ਦੇ ਸਕਦਾ ਹੈ, ਪਰ ਜੇ ਅਸੀਂ ਪੂਰੀ ਜਾਣਕਾਰੀ ਲੈਣੀ ਆ ਤਾਂ ਉਹਦੇ ਲਈ ਸਾਨੂੰ ਲਿਖਣ ਤੇ ਪੜ੍ਹ

0: ਵਾਲੇ ਪਾਸੇ ਤਾਂ ਜ਼ਰੂਰੀ ਆ। ਜੇ ਅਸੀਂ ਵਾਢਕਾਰੀ ਰਚਨਾ ਨੂੰ ਪੜ੍ਹਾਂਗੇ ਤਾਂ ਹੀ ਅਸੀਂ ਜੀਵਨ ਦੇ ਸਮੁੱਚੇ ਯਥਾਰਥ ਨੂੰ ਵੀ ਸਮਝ ਸਕਦੇ ਹਾਂ ਔਰ ਅਸੀਂ ਜੀਵਨ ਦੇ ਵਿੱਚ ਚੰਗਿਆਈ ਵਾਲੇ ਪਾਸੇ ਵੀ ਜਾ ਸਕਦੇ ਹਾਂ।
1: ਚੰਗਿਆਈ ਵਾਲੇ ਪਾਸੇ ਤੋਂ ਮੈਨੂੰ ਇੱਕ ਹੋਰ ਸਵਾਲ ਉੱਠਦਾ ਕਿ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਨਾਵਲਕਾਰ ਨਾ ਬਣਦੇ, ਐਡੀ ਵੱਡੀ ਸੰਭਾਵਨਾ ਤੁਹਾਡੇ ਅੰਦਰ ਸੀ ਇਹ ਤੋਂ ਪਤਾ ਲੱਗਿਆ ਨਾਵਲਾਂ ਤੋਂ, ਜੇ ਨਾਵਲਕਾਰ ਨਾ ਬਣਦੇ ਸੰਭਾਵਨਾ ਸੀ ਫਿਰ ਕੀ ਬਣਦੇ?
0: ਮੈਂ ਪਹਿਲਾਂ ਅਧਿਆਪਕ ਰਹੀ ਹਾਂ ਔਰ ਅਧਿਆਪਕ ਹੋਣਾ ਵੀ ਮੈਨੂੰ ਲੱਗਦਾ ਕਿ ਮੇਰੇ ਨਾਵਲਕਾਰ ਹੋਣ ਦਾ ਹੀ ਇੱਕ ਹਿੱਸਾ ਸੀ। 28 ਸਾਲ ਮੈਂ ਟੀਚਰ ਦੀ ਜੋਬ ਕੀਤੀ ਆ ਤਾਂ ਉਹਦੇ ਵਿੱਚ ਅੱਧਾ ਸਮਾਂ ਤਾਂ ਮੈਂ ਕੁਛ ਨਹੀਂ ਲਿਖਿਆ ਔਰ ਅੱਧਾ ਸਮਾਂ ਮੈਂ ਇਹਨਾਂ ਨਾਵਲਾਂ ਦੀ ਸਿਰਜਣਾ ਕੀਤੀ ਆ। ਤਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਅਸਲੀ ਨਾਵਲਕਾਰ ਬਣਾਉਣ ਲਈ ਪਹਿਲਾਂ ਉਹ ਟਾਈਮ ਅਧਿਆਪਕ ਦੇ ਤੌਰ 'ਤੇ ਮੈਂ ਆਪਣਾ ਕੰਮ ਪੂਰਾ ਕੀਤਾ ਔਰ ਉਸ ਤੋਂ ਬਾਅਦ ਮੈਂ ਉਸੇ ਤਰੀਕੇ ਨਾਲ ਇੱਕ ਅਧਿਆਪਕ ਦੇ ਵਾਂਗ ਹੀ ਨਾਵਲ ਦੇ ਖੇਤਰ ਵਿੱਚ ਕੰਮ ਕਰਦੀ ਰਹਾਂ। ਇਸ ਤਰੀਕੇ ਮੈਨੂੰ ਲੱਗਦਾ ਕਿ ਮੈਂ ਬਣਨਾ ਤਾਂ ਨਾਵਲਕਾਰ ਹੀ ਸੀ, ਇੱਕ ਮਰਿਆਦਾ ਦੇ ਵਿੱਚ ਰਹਿ ਕੇ ਅਧਿਆਪਕ ਦੀ ਨੌਕਰੀ ਕਰਨੀ ਔਰ ਉਸ ਤੋਂ ਬਾਅਦ ਨਾਵਲਕਾਰ ਬਣ ਕੇ ਸਮਾਜ ਨੂੰ ਸੇਧ ਦੇਣੀ। ਇਹ ਦੋਨੋਂ ਕੰਮ ਮੈਨੂੰ ਲੱਗਦਾ ਨਾਲ ਨਾਲ ਹੀ ਚੱਲੇ ਨੇ ਔਰ ਇਹ ਚੱਲਦੇ ਰਹਿਣਗੇ ਔਰ ਮੈਨੂੰ ਲੱਗਦਾ ਹੈ ਕਿ ਅਗਲੇ 50 ਸਾਲ ਮੈਂ ਇੰਝ ਹੀ ਚਲਾਉਣੇ ਨੇ ਔਰ ਨਾਵਲਕਾਰ ਬਣ ਕੇ ਹੀ ਮੈਂ ਇਸ ਦੁਨੀਆ ਤੋਂ ਜਾਣਾ।
1: ਬਿਰਕ ਜੀ, ਦੁਆਵਾਂ ਨੇ ਕਿ ਤੁਸੀਂ 50 ਨਾਵਲ ਲਿਖੋ ਵੀ ਅਤੇ ਹਮੇਸ਼ਾ ਲਿਖਦੇ ਰਹੋ, ਵੱਡੇ ਨਾਵਲਕਾਰ ਸਥਾਪਿਤ ਹੋਵੋ ਇਸ 'ਤੇ, ਇਸ ਤੋਂ ਵੀ ਜਿੰਨੇ ਅੱਜੋ ਬਤੌਰ ਨਾਵਲਕਾਰ ਸਿਰਜਕ ਤੁਹਾਨੂੰ ਬਹੁਤ ਸਾਰੇ ਮਾਨ ਸਨਮਾਨ ਵੀ ਮਿਲੇ ਨੇ। ਤੁਹਾਡੇ ਨਾਵਲਾਂ ਦੇ ਉੱਤੇ ਆਰਟੀਕਲਸ ਮੈਗਜ਼ੀਨਾਂ ਛਪਣ ਤੋਂ ਬਾਅਦ ਐਡਿਟ ਕਿਤਾਬਾਂ ਵੀ ਹੋਈਆਂ ਨੇ। ਮੈਨੂੰ ਇਹ ਦੱਸੋ ਕਿ ਇੱਕ ਸੰਤੁਸ਼ਟੀ ਦਾ ਲੈਵਲ ਹੁੰਦਾ ਹੈ, ਜਿੰਨਾ ਅਸੀਂ ਕੰਮ ਕੀਤਾ ਉਹਦੇ ਬਦਲੇ 'ਚ ਸਾਨੂੰ ਜਿਹੜਾ ਮਾਨ ਸਨਮਾਨ ਜਾਂ ਮੁਆਵਜ਼ਾ ਮਿਲਿਆ, ਕੀ ਤੁਸੀਂ ਉਹ ਤੋਂ ਹੁਣ ਤੱਕ ਸੰਤੁਸ਼ਟ ਹੋ ਜਾਂ ਨਹੀਂ?
0: ਸੰਤੁਸ਼ਟੀ ਤਾਂ ਮੇਰੇ ਅੰਦਰ ਹਮੇਸ਼ਾ ਹੀ ਰਹਿੰਦੀ ਹੈ, ਮੈਂ ਕਦੀ ਮਤਲਬ ਜ਼ਿਆਦਾ ਵਾਲੇ ਪਾਸੇ ਦੌੜਦੀ ਨਹੀਂ ਕਿਉਂਕਿ ਮੈਂ ਮਨ ਨੂੰ ਸੰਤੁਸ਼ਟ ਰੱਖ ਕੇ ਜੇ ਮੇਰੇ ਹੱਥ ਦੇ ਵਿੱਚ ਇੰਨੀ ਵੱਡੀ ਵਿਧਾ ਹੈ ਤਾਂ ਉਹਦੇ ਲਈ ਜੇ ਮੈਂ ਲਾਲਚ ਕਰਕੇ ਦੌੜਨਾ ਸ਼ੁਰੂ ਕਰ ਦਿੱਤਾ ਤਾਂ ਮੈਂ ਉਸ ਵਿਧਾ ਨਾਲੋਂ ਟੁੱਟ ਸਕਦੀ ਹਾਂ। ਇਸ ਲਈ ਮੈਂ ਸੰਤੁਸ਼ਟ ਰਹਿ ਕੇ ਮੈਨੂੰ ਬਹੁਤ ਸਾਰੇ ਜੋ ਮਾਣ ਸਨਮਾਨ ਮਿਲ ਰਹੇ ਨੇ ਔਰ ਉਹਨਾਂ ਦੇ ਪ੍ਰਤੀ ਮੈਂ ਆਪਣੀਆਂ ਜ਼ਿੰਮੇਵਾਰੀਆਂ ਹੋਰ ਵੱਡੀਆਂ ਸਮਝ ਕੇ ਹਮੇਸ਼ਾ ਚੱਲਦੀ ਰਹਿਣ ਵਿੱਚ ਹੀ ਵਿਸ਼ਵਾਸ ਰੱਖਦੀ ਹਾਂ ਔਰ ਸੰਤੁਸ਼ਟ ਰਹਿ ਕੇ ਵੱਧ ਤੋਂ ਵੱਧ ਕੰਮ ਕਰਨਾ ਚਾਹੁੰਦੀ ਹਾਂ।
1: ਬਹੁਤ ਸ਼ੁਕਰੀਆ। ਤੁਸੀਂ ਇੱਕ ਗੱਲ ਦੱਸੀ ਸੀ ਕਿ ਤੁਹਾਡਾ ਇੱਕ ਸਟੂਡੈਂਟ ਕਹਿੰਦਾ ਵੀ ਮੈਂ ਨਾਵਲ ਲਿਖਿਆ, ਨਾਵਲ ਲਿਖ ਰਿਹਾ। ਹੁਣ ਅੱਜ ਦੇ ਦੌਰ ਦੇ ਵਿੱਚ ਨਾਵਲ ਲਿਖਣਾ ਭਾਵੇਂ ਕਿ ਬਹੁਤ ਔਖਾ ਕਾਰਜ ਹੈ, ਜਿਹੜੇ ਕਰਦੇ ਨੇ ਉਹ ਸਿਰਜਕ ਨੇ, ਰਿਸ਼ੀ ਨੇ, ਤਪੱਸਿਆ ਕਰ ਰਹੇ ਨੇ। ਜਿਹੜੇ ਨਾਵਲਕਾਰ ਨਵੀਂ ਪੀੜ੍ਹੀ ਦੇ ਧੁਆਤੋਂ ਸਾਤੋਂ ਬਾਅਦ ਆਉਣ ਵਾਲੇ ਨੇ, ਜਿਨ੍ਹਾਂ ਨੇ ਲਿਖਣਾ ਨਾਵਲ, ਨਾਵਲ ਲਿਖਣ ਵਾਸਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ, ਇੱਕ ਸੰਦੇਸ਼ ਦੇ ਤੌਰ ਦੇ ਉੱਤੇ ਕੀ ਕਹਿਣਾ ਚਾਹੋਗੇ?
0: ਮੈਨੂੰ ਲੱਗਦਾ ਕਿ ਜਿਵੇਂ ਪਹਿਲਾਂ ਹੀ ਮੈਂ ਕਿਹਾ ਕਿ ਦੋਸਤੋਵਸਕੀ ਦੇ ਕਥਨ ਅਨੁਸਾਰ ਹੈ ਨਾ, ਇੱਕ ਨਾਵਲ ਤਾਂ ਹਰ ਕੋਈ ਲਿਖ ਸਕਦਾ, ਇੱਕ ਨਾਵਲ ਤਾਂ ਸਾਡੇ ਕੋਲ ਹੀ ਬੜੀਆਂ ਕਹਾਣੀਆਂ ਪਈਆਂ ਹੈ, ਉਹਦੇ ਉਸ ਤੋਂ ਬਾਅਦ ਉਹਨਾਂ ਨੂੰ ਵੀ ਚੁੱਕ ਕੇ ਲਿਖ ਸਕਦੇ ਹਾਂ। ਪਰ ਜੇ ਅਸੀਂ ਵੱਖਰਾ ਕੰਮ ਕਰਨਾ ਹੈ ਤਾਂ ਸਾਨੂੰ ਆਲੇ ਦੁਆਲੇ ਜਿਹੜੀਆਂ ਇਹ ਸਿੰਪਲ ਕਹਾਣੀਆਂ ਪਈਆਂ ਇਹਨਾਂ ਨੂੰ ਛੱਡ ਕੇ ਕੁਛ ਵੱਡੇ ਕਾਰਜ ਕਰਨ ਦੀ ਲੋੜ ਆ, ਕਿਉਂਕਿ ਜੇ ਅਸੀਂ ਸਿਰਫ ਔਰਤ ਮਰਦ ਦੇ ਸੰਬੰਧਾਂ ਨਾਲ ਹੀ ਸਭ ਕੁਛ ਲਿਖੀ ਜਾਵਾਂਗੇ ਤਾਂ ਉਸ ਤੋਂ ਬਿਨਾਂ ਹੋਰ ਸਾਡੇ ਕੋਲ ਕੀ ਕੁਛ ਹੈ, ਉਹ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਕਿਵੇਂ ਦੱਸਾਂਗੇ ਤਾਂ ਕਿ ਅਸੀਂ ਕਿਸੇ ਨੂੰ ਜੋ ਦੇ ਕੇ ਜਾਣਾ ਹੈ ਉਹ ਚੰਗਾ ਦੇ ਸਕੀਏ। ਅਤੇ ਮੈਂ ਹਮੇਸ਼ਾ ਚੰਗੇ ਵਿੱਚ ਵਿਸ਼ਵਾਸ ਕਰਦੀ ਹਾਂ ਔਰ ਮੈਨੂੰ ਲੱਗਦਾ ਹੈ ਕਿ ਸਾਨੂੰ ਵਿਸ਼ਿਆਂ ਦੀ ਚੋਣ ਵੀ ਸੋਚ ਸਮਝ ਕੇ ਹੀ ਕਰਨੀ ਚਾਹੀਦੀ ਹੈ।
1: ਹਾਂ ਵਿਰਕ ਜੀ, ਇੱਕ ਹੋਰ ਦੱਸੋ ਮੈਨੂੰ ਗੱਲ ਕਿ ਤੁਹਾਡੇ ਨਾਵਲ ਘੱਗਰ ਕੰਢੇ ਦੇ ਕਜ਼ਾਕ ਦੇ ਵਿੱਚ ਇੱਕ ਪਾਤਰ ਹੈ ਬੂਟਾ, ਅੱਜ ਕੱਲ੍ਹ ਨੌਜਵਾਨੀ ਹੈ ਜਿਹੜੀ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਇੱਕ ਬਹੁਤ ਵੱਡਾ ਯੁੱਧ ਹੈ ਜਿਹੜਾ ਉਹ ਦਲਦਲ 'ਚੋਂ ਕੱਢਣ ਲਈ ਲੜਨਾ ਪੈ ਰਿਹਾ, ਸਰਕਾਰ ਵੀ ਲੜ ਰਹੀ ਹੈ। ਤੁਹਾਡੇ ਕੋਲ ਉਹ ਬੂਟਾ ਜਿਹੜਾ ਪਾਤਰ ਹੈ ਨਸ਼ਿਆਂ ਦੇ ਵਿੱਚ ਪਹਿਲਾਂ ਗਰਕ ਹੁੰਦਾ ਫਿਰ ਉਹ ਉੱਭਰਦਾ, ਇਹ ਪਾਤਰ ਤੁਹਾਡੇ ਕੋਲ ਕਿੱਥੋਂ ਆਇਆ?
0: ਇਹ ਮੈਂ ਆਲੇ ਦੁਆਲੇ, ਕਿਉਂਕਿ ਮੈਂ ਜਿਵੇਂ ਦੱਸਿਆ ਕਿ ਅਧਿਆਪਕ ਹੋਣ ਦੇ ਨਾਤੇ ਸਾਡੇ ਕੋਲ ਸਾਰਾ ਦਿਨ ਕਿੰਨੀਆਂ ਕਹਾਣੀਆਂ ਪੇਸ਼ ਹੁੰਦੀਆਂ, ਤਾਂ ਉਹਦੇ ਅਨੁਸਾਰ ਮੈਂ ਚਾਹੁੰਦੀ ਹਾਂ ਕਿ ਜਿਹੜਾ ਵੀ ਬੰਦਾ ਗਲਤ ਪਾਸੇ ਗਿਆ ਹੈ ਤਾਂ ਉਹਨੂੰ ਕੋਈ ਸੇਧ ਚੰਗੀ ਦੇਣ ਵਾਲਾ ਜੇ ਮਿਲਦਾ ਹੈ ਤਾਂ ਉਹ ਉਸ ਦਲਦਲ ਦੇ ਵਿੱਚੋਂ ਨਿਕਲਦਾ ਵੀ ਜ਼ਰੂਰ ਹੈ। ਤਾਂ ਇਹੋ ਜਿਹੇ ਬਹੁਤ ਸਾਰੇ ਪਾਤਰ ਸੀ ਮੇਰੇ ਕੋਲ ਜਿਹੜੇ ਇੱਕ ਵਾਰ ਇਹੋ ਜਿਹੀ ਦਲਦਲ ਦੇ ਵਿੱਚ ਫਸ ਜਾਂਦੇ ਨੇ ਅਤੇ ਫਿਰ ਉਹਨਾਂ ਨੂੰ ਬਾਹਰ ਨਿਕਲਣ ਦਾ ਜੇ ਮੌਕਾ ਮਿਲਦਾ ਹੈ ਤਾਂ ਉਹ ਦੂਸਰਿਆਂ ਨੂੰ ਸਮਝਾਉਣ ਵਾਲੇ ਪਾਸੇ ਤੁਰਦੇ ਨੇ। ਤਾਂ ਇਹ ਬੂਟਾ ਜਿਹੜਾ ਮੈਂ ਆਪਣੇ ਸਾਹਮਣੇ ਬੀਤੀਆਂ ਘਟਨਾਵਾਂ ਦੇ ਵਿੱਚੋਂ ਹੀ ਲਿਆ ਹੈ ਔਰ ਇਸ ਪਾਤਰ ਦੇ ਰਾਹੀਂ ਮੈਂ ਇਹੀ ਸੰਦੇਸ਼ ਦਿੱਤਾ ਹੈ ਕਿ ਜੇ ਅਸੀਂ ਕਿਤੇ ਫਸੇ ਹਾਂ ਤਾਂ ਉਸ ਵਿੱਚੋਂ ਨਿਕਲਣ ਦੇ ਵੀ ਰਸਤੇ ਬਹੁਤ ਨੇ ਔਰ ਹਮੇਸ਼ਾ ਨਿਕਲਣਾ ਹੀ ਸਾਨੂੰ ਜੀਵਨ ਵਾਲੇ ਪਾਸੇ ਲੈ ਕੇ ਜਾਂਦਾ।
1: ਬਿਲਕੁਲ, ਸਾਹਿਤ ਦਾ, ਨਾਵਲ ਦਾ ਸਭ ਤੋਂ ਵੱਡਾ ਉਦੇਸ਼ ਹੀ ਇਹ ਹੁੰਦਾ ਕਿ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਨੂੰ ਹੱਲ ਕਰਕੇ ਕਿਵੇਂ ਅੱਗੇ ਵਧਿਆ ਜਾਵੇ, ਉਹਨਾਂ 'ਚੋਂ

FM band 100.2 MHz ਤੇ ਲਾਈਵ ਸਟ੍ਰੀਮਿੰਗ ਜਿਹੜੀਆਂ ਨਿਊਜ਼ ਆਨ ਨੇ ਯਾਰ ਤੇ ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਰਾਤ ਦੇ 10 ਵੱਜ ਚੁੱਕੇ ਨੇ। ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਸੁਰਖੀਆਂ 'ਤੇ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਨਵੀਂ ਦਿੱਲੀ ਵਿੱਚ ਵੱਖ-ਵੱਖ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡਵਾਲ ਨੇ ਵੀ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ।

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਨੂੰ ਸੁਚਾਰੂ ਪੁਨਰ ਮੁਲਾਂਕਣ ਪ੍ਰਕਿਰਿਆ ਯਕੀਨੀ ਬਣਾਉਣ ਲਈ IIT ਮਦਰਾਸ ਅਤੇ IIT ਕਾਨਪੁਰ ਦੇ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਰਾਂ ਦੀ ਇੱਕ ਟੀਮ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਅਤੇ ਪੱਛਮੀ ਬੰਗਾਲ ਸਰਕਾਰ ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੱਕੀ ਗੈਰ ਕਾਨੂੰਨੀ ਵਿਦੇਸ਼ੀਆਂ ਅਤੇ ਡਿਪੋਰਟੇਸ਼ਨ ਦੀ ਉਡੀਕ ਕਰ ਰਹੇ ਵਿਦੇਸ਼ੀ ਕੈਦੀਆਂ ਲਈ ਹਿਰਾਸਤ ਕੇਂਦਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਅਤੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਰੇਲ ਪਟੜੀ 'ਤੇ ਹੋਏ ਧਮਾਕੇ ਵਿੱਚ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ। ਅਤੇ ਪੰਜਾਬ ਸਰਕਾਰ ਵੱਲੋਂ ਸਾਲ 2025 ਅਤੇ 26 ਵਿੱਚ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 35 ਕਰੋੜ 38 ਲੱਖ ਰੁਪਏ ਜਾਰੀ ਕੀਤੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੁਨੀਆ ਭਰ ਵਿੱਚ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ 87 ਇਨਾਮੀ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਿਵਾਜਿਆ ਗਿਆ। ਪੰਜਾਬ ਸਰਕਾਰ ਵੱਲੋਂ ਆਉਂਦੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਲਈ ਬਿਜਲੀ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਅਤੇ ਪੰਜਾਬ ਚੋਣ ਕਮਿਸ਼ਨ ਨੇ ਸੂਬੇ 'ਚ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 15 ਹੋਰ ਬਦਲਵੇਂ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਹੈ। ਅਤੇ ਉੱਧਰ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੈਰੋਇਨ ਅਤੇ 9.5 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਅਤੇ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਇਹ ਸਨ ਸੁਰਖੀਆਂ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰੇਗਾ ਤੁਹਾਡਾ ਦੋਸਤ ਅਰਪਿੰਦਰ ਖਹਿਰਾ। ਦੋਸਤੋ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਸ਼ਾਮਲ ਹੋਣ ਲਈ ਤੁਸੀਂ ਸਾਨੂੰ ਖਤ ਪਾ ਸਕਦੇ ਹੋ ਜਾਂ ਵਟਸਐਪ 'ਤੇ ਮੈਸੇਜ ਭੇਜ ਸਕਦੇ ਹੋ। ਸਾਡਾ ਫੋਨ ਨੰਬਰ ਹੈ 94-650-026-68। ਨੰਬਰ ਇੱਕ ਵਾਰੀ ਫਿਰ ਸੁਣ ਲਓ, 94-650-026-68। ਜੀ ਹਾਂ, ਇਸ ਨੰਬਰ 'ਤੇ ਤੁਸੀਂ ਆਪਣਾ ਵਟਸਐਪ 'ਤੇ ਸੁਨੇਹਾ ਸਾਨੂੰ ਭੇਜ ਸਕਦੇ ਹੋ ਅਤੇ ਇਹ ਸੁਨੇਹਾ ਸਾਡੇ ਸਟੂਡੀਓ 'ਚ ਪਹੁੰਚੇਗਾ ਅਤੇ ਅਸੀਂ ਕੋਸ਼ਿਸ਼

ਕਰਾਂਗੇ ਤੁਹਾਡੀ ਫਰਮੈਸ਼ ਦੇ ਗੀਤ ਸੁਣਵਾਉਣ ਦੀ। ਖਤ ਵੀ ਤੁਸੀਂ ਸਾਨੂੰ ਪਾ ਸਕਦੇ ਹੋ, ਜਿਵੇਂ ਕਿ ਅਸੀਂ ਦੇਖ ਰਹੇ ਹਾਂ ਸਾਡੇ ਸਾਹਮਣੇ ਖਤ ਪਾਏ ਨੇ। ਪਹਿਲਾ ਖਤ ਸਾਨੂੰ ਪਹੁੰਚਿਆ ਹੈ ਪਿੰਡ ਮੁੱਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ, ਜੰਨਤ ਅਤੇ ਅਰਮਾਨ ਕਾਟਪਾਲ। ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਸ਼ਾਹ ਕਾਦਰੀ ਗਰੁੱਪ ਪਟਿਆਲਾ ਤੋਂ ਮੇਜਰ ਸਿੰਘ, ਲਵੀ, ਸੁਰਜੀਤ, ਕੋਲਾ ਅਤੇ ਜੋਗੀ ਬਾਈ। ਮਹਾਰਾਸ਼ਟਰ ਤੋਂ ਸ਼੍ਰੀ ਕ੍ਰਿਸ਼ਨ, ਸੰਦੀਪ ਅਤੇ ਅਮੁੱਲ ਅਤੇ ਪੂਰਾ ਬਾਠੇ ਪਰਿਵਾਰ। ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ, ਸਾਵਿਤਰੀ, ਸੁਮਨ, ਬੇਟੀ ਅੰਸ਼ੂ ਅਤੇ ਉਹਨਾਂ ਦਾ ਪੂਰਾ ਪਰਿਵਾਰ। ਝੱਜਰ ਹਰਿਆਣਾ ਤੋਂ ਵਟਸਐਪ ਮੈਸੇਜ ਭੇਜਣ ਵਾਲੇ ਨੇ ਬਿੱਟੂ ਭਾਟੀਆ, ਰੀਟਾ ਅਤੇ ਪੂਰਾ ਭਾਟੀਆ ਪਰਿਵਾਰ। ਪਿੰਡ ਸਲੇਮਪੁਰਾ ਸਿੱਧਵਾਂ ਬੇਟ ਜਗਰਾਉਂ ਤੋਂ ਲਿਖਣ ਵਾਲੇ ਨੇ ਪਵਨਦੀਪ ਕੌਰ, ਸਤਿੰਦਰ ਸਿੰਘ ਖੰਗੂੜਾ, ਜਸਪਿੰਦਰ ਸਿੰਘ ਖੰਗੂੜਾ, ਬਲਵਿੰਦਰ ਕੌਰ, ਮਨਜੀਤ ਸਿੰਘ ਅਤੇ ਪੂਰਾ ਖੰਗੂੜਾ ਪਰਿਵਾਰ। ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਫਰੀਦੀ, ਮੁਹੰਮਦ ਇਕਬਾਲ, ਸਿਤਾਰਾ ਬੇਗਮ, ਨਸਰੀਨ, ਪ੍ਰਵੀਨ, ਰੋਜ਼ੀ, ਬਿੱਟੂ ਅਤੇ ਹਿਨਾ ਕੌਸਰ। ਪਿੰਡ ਮੌਲਣਵਾਲ ਤੋਂ ਲਿਖਣ ਵਾਲੇ ਨੇ ਅਲੀ ਨੰਬਰਦਾਰ, ਚੌਧਰੀ ਅਲੀ ਸ਼ੇਰ, ਅਹਿਮਦ, ਬਿਲਾਲ, ਉਸਮਾਨ, ਤਕਰੀਰ, ਹਸਨ, ਤਨਵੀਰ ਅਤੇ ਪੂਰਾ ਸੱਗੂ ਪਰਿਵਾਰ। ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਬੱਬੂ ਟਿਵਾਣਾ ਅਤੇ ਰਾਮ ਲਾਲ ਖਰੌੜਾ। ਪਿੰਡ ਮਰਾੜ ਕਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਹਰਪ੍ਰੀਤ ਸਿੰਘ, ਲਾਡੀ, ਹਰਜੀਤ ਸਿੰਘ, ਸੋਨੂ, ਜਗਸੀਰ ਸਿੰਘ, ਗੁਰਸਹਿਜ ਵੀਰ ਸਿੰਘ, ਮਨਜੋਤ ਕੌਰ, ਮਨਪ੍ਰੀਤ ਕੌਰ, ਜਸਵੀਨ ਕੌਰ ਅਤੇ ਪੂਰਾ ਸੋਈ ਪਰਿਵਾਰ। ਆਓ ਇਹਨਾਂ ਸਾਰੇ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸਤਿੰਦਰ ਸਰਤਾਜ ਦਾ ਲਿਖਿਆ ਅਤੇ ਗਾਇਆ ਇਹ ਖੂਬਸੂਰਤ ਗੀਤ।

ਅਗਲਾ ਮੈਸੇਜ ਸਾਨੂੰ ਭੇਜਿਆ ਹੈ ਬਿਹਾਰੀ ਕਲੋਨੀ ਦਿੱਲੀ ਤੋਂ। ਲਿਖਣ ਵਾਲੇ ਨੇ ਤੁਲਸੀ ਮਸਕੀਨ, ਚੇਤਨਿਆ ਆਸ਼ੀਸ਼ ਰਾਜਾ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼, ਪ੍ਰਿਅੰਕਾ, ਮੰਨਤ, ਗੁਰਕੀਰਤ, ਗੁਰਸ਼ਬਦ। ਅਬੋਹਰ ਤੋਂ ਰਾਮ ਸਹਾਏ ਸ਼ਾਸਤਰੀ, ਗੁਰਦਰਸ਼ਨ ਸਿੰਘ ਅਤੇ ਉਹਨਾਂ ਦਾ ਪੂਰਾ ਪਰਿਵਾਰ। ਮੁੰਬਈ ਸ਼ਹਿਰ ਤੋਂ ਲਿਖਣ ਵਾਲੇ ਨੇ ਅਹਿਮਦ ਭਾਈ ਫੁੱਲਵਾਲੇ, ਆਮਿਨਾ, ਨਸਰੀਨ, ਆਸਮਾ, ਇਮਰਾਨ, ਅਹਿਮਦ ਅਤੇ ਉਹਨਾਂ ਦਾ ਪੂਰਾ ਪਰਿਵਾਰ। ਬਿਹਾਰ ਤੋਂ ਪਿੰਡ ਡੁਮਰਾਓ ਤੋਂ ਲਿਖਣ ਵਾਲੇ ਨੇ ਆਰ ਐੱਸ ਡੀ ਅੰਸਾਰੀ, ਨਸਰੀਨ ਅੰਸਾਰੀ ਅਤੇ ਵਲੀ ਉੱਲਾ ਅੰਸਾਰੀ। ਇੰਦਰਾ ਚੌਂਕ ਦਿੱਲੀ ਤੋਂ ਅਜ਼ੀਮ ਅਤੇ ਪੂਰਾ ਉਹਨਾਂ ਦਾ ਅੰਸਾਰੀ ਪਰਿਵਾਰ। ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਅਤੇ ਉਹਨਾਂ ਦਾ ਪੂਰਾ ਪਰਿਵਾਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਰਾਮਨਾਥ ਅਤਾਪੁਰ ਜੀ। ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਜਿੰਦਲ ਪਰਿਵਾਰ ਸਮਾਣਾ ਤੋਂ। ਪਿੰਡ ਕਾਲਵ ਖੁਰਦ, ਜ਼ਿਲ੍ਹਾ ਲੁਧਿਆਣਾ ਤੋਂ ਪਵਨਦੀਪ ਸਿੰਘ ਗਿੱਲ, ਅਮਨਦੀਪ ਕੌਰ ਗਿੱਲ ਅਤੇ ਪੂਰਾ ਗਿੱਲ ਪਰਿਵਾਰ। ਅਰਵਿੰਦ ਤੂਰ, ਛਿੰਦਤੂਰ, ਹੈਪੀ, ਜੱਸੀ, ਅਵਨੀਤ, ਗੁਰਪ੍ਰੀਤ ਗੋਲਡੀ, ਹਰਮਨ ਤੂਰ ਅਤੇ ਰਾਜਦੀਪ ਤੂਰ। ਪਿੰਡ ਸਿਉਣਾ ਤੋਂ ਲਿਖਣ ਵਾਲੇ ਨੇ ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ, ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ ਅਤੇ ਅਰਸ਼ਦੀਪ ਕੌਰ। ਮੈਸਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਨਤ ਅਤੇ ਗੁਰਫਤਿਹ। ਸੈਕਟਰ 8 ਕੁਰਕਸ਼ੇਤਰ ਤੋਂ ਲਿਖਣ ਵਾਲੇ ਨੇ ਦੀਪਕ ਸੈਣੀ, ਅਨੁਸ਼੍ਰੀ ਸੈਣੀ ਅਤੇ ਪੂਰਾ ਸੈਣੀ ਪਰਿਵਾਰ। ਰਾਜਵਾੜਾ ਤੋਂ ਲਿਖਣ ਵਾਲੇ ਨੇ ਮੀਰਾ, ਸਿਮਰਨ, ਯੋਗੇਸ਼ ਕੁਮਾਰ। ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਸੋਨੂ ਭਾਟੀਆ, ਪੱਪੀ ਭਾਟੀਆ ਅਤੇ ਪੂਰਾ ਭਾਟੀਆ ਪਰਿਵਾਰ। ਪਿੰਡ ਰਾਮਗੜ੍ਹ ਭੁੱਲਰ, ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਲਿਖਣ ਵਾਲੇ ਨੇ ਜੋਤੀ, ਗਗਨ, ਕੁਲਵੀਰ ਕੌਰ ਭੁੱਲਰ, ਰੀਤ ਬੋਪਾ ਰਾਏ, ਏਂਜਲ, ਗੈਵਨ, ਅਵੀ, ਅਰਮਾਨ, ਅਮਾਨਤ ਅਤੇ ਪੂਰਾ ਭੁੱਲਰ ਪਰਿਵਾਰ। ਆਓ ਇਹਨਾਂ ਸਾਰਿਆਂ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਰਵਿੰਦਰ ਗਰੇਵਾਲ ਅਤੇ ਸਾਥੀਆਂ ਨੂੰ।

0: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
1: ਆਕਾਸ਼ਵਾਣੀ 90 ਸਾਲਾਂ ਤੋਂ ਜਨਤਾ ਦੀ ਆਵਾਜ਼, ਦੇਸ਼ ਦੀ ਸੇਵਾ ਲਈ।
2: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ। ਪ੍ਰੋਗਰਾਮ ਚੱਲਿਆ ਪੰਜਾਬੀ ਤੜਕਾ ਅਤੇ ਤੁਹਾਡੇ ਨਾਲ ਹੈ ਤੁਹਾਡਾ ਦੋਸਤ ਅਰਪਿੰਦਰ ਖਹਿਰਾ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਸਾਨੂੰ ਵਟਸਐਪ ਮੈਸੇਜ ਭੇਜ ਕੇ, ਸਾਡਾ ਨੰਬਰ ਹੈ 9496506268। ਜੀ ਹਾਂ, 9496506268 ਨੰਬਰ 'ਤੇ ਤੁਸੀਂ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡਾ ਮੈਸੇਜ ਸਾਡੇ ਕੋਲ ਪਹੁੰਚੇਗਾ ਅਤੇ ਅਸੀਂ ਤੁਹਾਡੇ ਨਾਮ ਸਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨਾਲ ਸਾਂਝੇ ਕਰਾਂਗੇ। ਖਤ ਵੀ ਤੁਸੀਂ ਪਾ ਸਕਦੇ ਹੋ ਸਾਨੂੰ। ਖਤੋਂ ਇਬਾਰਤ ਕੀਤੀ ਹੈ, ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਲਿਖਣ ਵਾਲੇ ਨੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਲਿਖਣ ਵਾਲੇ ਨੇ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਵਨ ਅਤੇ ਅਭਿਜੋਤ। ਗਾਂਧੀ ਚੌਕ ਰੋਪੜ ਤੋਂ ਲਿਖਣ ਵਾਲੇ ਨੇ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈ ਤੇਗ ਵਿਰਕ, ਮੀਕਾ ਵਿਰਕ ਅਤੇ ਪੂਰਾ ਵਿਰਕ ਪਰਿਵਾਰ। ਵਟਸਐਪ ਮੈਸੇਜ ਭੇਜਿਆ ਸਾਨੂੰ ਹਰਿਆਣਾ ਚੁਟਾਲਾ ਤੋਂ ਦਾਰਾ ਪੰਡਿਤ, ਸੰਜੇ ਸ਼ਰਮਾ, ਪ੍ਰਿਅੰਕਾ ਸ਼ਰਮਾ ਨੇ। ਪਿੰਡ ਜਲਵੇੜਾ ਤੋਂ ਲਿਖਣ ਵਾਲੇ ਨੇ ਭੁਪਿੰਦਰ ਸਿੰਘ ਸਿੱਧੂ। ਸਬਜ਼ੀ ਮੰਡੀ ਦਿੱਲੀ ਤੋਂ ਸੁਬੀਰ ਹੁਸੈਨ,

ਪ੍ਰੋਗਰਾਮ ਚੱਲਿਆ ਜੀ ਪੰਜਾਬੀ ਤੜਕਾ, ਤੁਹਾਡੇ ਨਾਲ ਹੈ ਤੁਹਾਡਾ ਦੋਸਤ ਅਰਪਿੰਦਰ ਖਹਿਰਾ। ਖਤ ਵੀ ਸਾਨੂੰ ਪਾਇਆ ਅਤੇ ਵਟਸਐਪ ਮੈਸੇਜ ਵੀ ਲਗਾਤਾਰ ਆਏ ਨੇ। ਛੱਤੀਸਗੜ੍ਹ ਭਾਟਾਪਾਰਾ ਦਤਰੇਂਗੀ ਤੋਂ ਖਤ ਸਾਨੂੰ ਪਾਇਆ ਦੁਆਰਕਾ ਪ੍ਰਸ਼ਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਅਤੇ ਪੂਰਾ ਵਰਮਾ ਪਰਿਵਾਰ ਹੈ। ਮੁੱਲਾਪੁਰ ਮੰਡੀ ਦਾਖਾਂ ਤੋਂ ਲਿਖਣ ਵਾਲੇ ਨੇ ਰਾਜੇਸ਼ ਜੈਨ, ਆਰਜੂ, ਅਰੁਣਾ, ਬਿੱਟੂ, ਮੱਟੂ, ਦੀਪਕ, ਗੌਤਮ, ਨਗੀਨਾ ਜੈਨ, ਰਾਜਾ, ਰਾਣੀ, ਰਸਗੁੱਲਾ ਅਤੇ ਪੂਰਾ ਜੈਨ ਪਰਿਵਾਰ। ਪਿੰਡ ਚੌਧਰੀਵਾਸ ਹਰਿਆਣਾ ਤੋਂ ਮਾਂਗੇ ਰਾਮ, ਰਿਤੂ ਸਿੰਘ, ਹਿਮਾਨੀ, ਸ਼ੁਭਮ ਅਤੇ ਜਸ਼ ਕੁਮਾਰ। ਪਟਿਆਲਾ ਤੋਂ ਪਰਮਜੀਤ ਸਿੰਘ ਸੈਣੀ, ਯੁਵਰਾਜ, ਰਾਜੇਸ਼, ਸਿੰਮੀ ਅਤੇ ਨਿੰਮੀ। ਵੈਸਟ ਬੰਗਾਲ ਨਾਗਪੁਰ ਤੋਂ ਲਿਖਣ ਵਾਲੇ ਨੇ ਪ੍ਰਕਾਸ਼, ਭਾਰਤੀ ਅਤੇ ਜਾਨਵੀ। ਜਲਾਲਾਬਾਦ ਪੱਛਮੀ ਤੋਂ ਮੈਸੇਜ ਭੇਜਿਆ ਸਾਨੂੰ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ, ਦਿਸ਼ਾਨੀ ਅਤੇ ਨਿਮਿਤ ਆਹੂਜਾ ਨੇ।

ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ ਉਹਨਾਂ ਨੇ ਮੈਸੇਜ ਸਾਨੂੰ ਭੇਜਿਆ। ਜਤਿੰਦਰ ਸਿੰਘ ਪਿੰਡ ਪਹਿਰ ਕਲਾਂ ਡਿਸਟ੍ਰਿਕਟ ਪਟਿਆਲਾ ਤੋਂ ਖਤ ਸਾਨੂੰ ਪਾਇਆ। ਸਹਾਰਨਪੁਰ ਤੋਂ ਜੌਨ ਡਿ ਰੋਜੀ ਪਰਲ ਅਤੇ ਵਿਲੀਅਮ ਮਹਾਰਾਸ਼ਟਰ ਤੋਂ ਦਲੀਪ ਰਾਮੇਕਰ, ਹਰਸ਼ਾ ਰਾਮੇਕਰ, ਅਕਸ਼ੇ ਅਤੇ ਪੂਰਾ ਰਾਮੇਕਰ ਪਰਿਵਾਰ। ਲਖਨਊ ਤੋਂ ਲਿਖਣ ਵਾਲੇ ਨੇ ਹਰਦੋਈ ਰੋਡ, ਲਖਨਊ ਤੋਂ ਲਿਖਣ ਵਾਲੇ ਨੇ ਮਾਸਟਰ ਖਿਲੂ ਪਰਵੇਜ਼, ਬੇਗਮ ਇਮਰਾਨਾ ਨਾਜ਼, ਦਾਨਿਸ਼ ਸ਼ੇਖ, ਅਮਨ ਅਫਰੀਦੀ ਅਤੇ ਰਾਧਾ ਨਾਮਦੇਵ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਤੋਂ, ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਅਤੇ ਇਹਨਾਂ ਦਾ ਪੂਰਾ ਪਰਿਵਾਰ। ਛੱਤੀਸਗੜ੍ਹ ਤੋਂ ਮਿਛਲੀ ਲਾਲ ਵਰਮਾ, ਮੀਰਾ ਦੇਵੀ, ਵਿਸ਼ਾਲ ਮਾਨਸ ਅਤੇ ਗੰਗਾ ਦੇਵੀ ਅਤੇ ਪੂਰਾ ਵਰਮਾ ਪਰਿਵਾਰ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸਾਈਨਾ ਅਤੇ ਨਿਵਾਨ ਸ਼ਰਮਾ। ਆਓ ਇਹਨਾਂ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸ਼ੈਰੀਮਾਨ ਅਤੇ ਸਾਥੀਆਂ ਨੂੰ।

0: ਇਸੇ ਦੇ ਨਾਲ ਹੀ ਅੱਜ ਦਾ ਪੰਜਾਬੀ ਤੜਕਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਦਿਓ ਤੁਹਾਡੇ ਦੋਸਤ ਅਰਪਿੰਦਰ ਖਹਿਰਾ ਨੂੰ। ਜਿਨ੍ਹਾਂ ਦੋਸਤਾਂ ਨੇ ਸਾਨੂੰ ਖਤ ਪਾਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਵਟਸਐਪ ਮੈਸੇਜ ਭੇਜੇ ਆ ਉਹਨਾਂ ਦਾ ਵੀ ਸ਼ੁਕਰਾਨਾ। ਅਤੇ ਅਸੀਂ ਦੇਖ ਰਹੇ ਹਾਂ ਲਗਾਤਾਰ ਅਜੇ ਵੀ ਮੈਸੇਜ ਨੇ ਜਿਹੜੇ ਉਹ ਦੋਸਤ ਭੇਜ ਰਹੇ ਨੇ, ਪਰ ਸਮੇਂ ਦੀ ਪਾਬੰਦੀ ਕਾਰਨ ਉਹਨਾਂ ਦੇ ਮੈਸੇਜ ਹੁਣ ਸ਼ਾਮਿਲ ਨਹੀਂ ਕੀਤੇ ਜਾ ਸਕਦੇ। ਕੋਸ਼ਿਸ਼ ਕਰਾਂਗੇ ਜਦੋਂ ਵੀ ਦੁਬਾਰਾ ਇਹ ਪ੍ਰੋਗਰਾਮ ਪੰਜਾਬੀ ਤੜਕਾ ਕੱਲ੍ਹ ਫਿਰ ਪੇਸ਼ ਕੀਤਾ ਜਾਵੇਗਾ, ਤੁਹਾਡੇ ਖਤ ਅਤੇ ਵਟਸ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਣ। ਦਿਓ ਆਗਿਆ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਖਤਮ ਕਰਨ ਲਈ ਤੁਹਾਡੇ ਦੋਸਤ ਅਰਪਿੰਦਰ ਖਹਿਰਾ ਨੂੰ।
1: ਆਕਾਸ਼ਵਾਣੀ 90 ਸਾਲਾਂ ਤੋਂ ਜਨਤਾ ਦੀ ਆਵਾਜ਼, ਦੇਸ਼ ਦੀ ਸੇਵਾ ਲਈ।
0: ਐਫਐਮ ਬੈਂਡ 100.2 ਮੈਗਾਹਰਟਸ ਦੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਦੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਰਾਤ ਦੇ 10:30 ਹੋ ਰਹੇ ਨੇ ਅਤੇ ਰਾਤੀ 10:30 ਵਜੇ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਰਜਨੀ ਗੰਧਾ। ਜੀ ਹਾਂ, ਪੁਰਾਣੀਆਂ ਹਿੰਦੀ ਫਿਲਮੀ ਗੀਤਾਂ 'ਤੇ ਅਧਾਰਿਤ ਇਹ ਪ੍ਰੋਗਰਾਮ ਰਜਨੀ ਗੰਧਾ ਤੁਹਾਡੇ ਲਈ ਲੈ ਕੇ ਹਾਜ਼ਰ ਹੈ ਤੁਹਾਡਾ ਦੋਸਤ ਅਰਪਿੰਦਰ ਖਹਿਰਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫਿਲਮ ਕਟੀ ਪਤੰਗ ਦੇ ਇਸ ਖੂਬਸੂਰਤ ਨਗਮੇ ਦੇ ਨਾਲ, ਜਿਸ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਅਤੇ ਸਾਥੀਆਂ ਨੇ। ਗੀਤ ਦੇ ਬੋਲ ਨੇ ਆਨੰਦ ਬਖਸ਼ੀ ਦੇ, ਸੰਗੀਤ ਰਾਹੁਲ ਦੇ ਵਰਮਨ ਦਾ ਹੈ।

ਐਫ ਐਮ ਬੈਂਡ 100.2 ਮੈਗਾਹਰਟਜ਼ 'ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵਕਤ ਰਾਤ ਦੇ 10:46 'ਤੇ ਠੀਕ 55 ਸੈਕਿੰਡ ਹੋ ਚੁੱਕੇ ਨੇ। ਪ੍ਰੋਗਰਾਮ ਚੱਲ ਰਿਹਾ ਰਜਨੀ ਗੰਧਾ, ਤੁਹਾਡੇ ਨਾਲ ਹੈ ਤੁਹਾਡਾ ਦੋਸਤ ਅਰਪਿੰਦਰ ਖਹਿਰਾ। ਆਓ ਸੁਣਦੇ ਹਾਂ ਭੁਪਿੰਦਰ ਸਿੰਘ ਅਤੇ ਸਾਥੀਆਂ ਨੂੰ ਫਿਲਮ ਬਾਜ਼ਾਰ ਬੋਲਨੇ ਬਸ਼ਰ ਨਿਵਾਜ਼ ਦੇ, ਸੰਗੀਤ ਖਯਾਮ ਦਾ।

ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਹਿੰਦੀ ਫਿਲਮੀ ਨਗਮਿਆਂ ਦਾ ਆਕਾਸ਼ਵਾਣੀ ਪਟਿਆਲਾ ਦੇ ਨਾਲ ਪ੍ਰੋਗਰਾਮ ਰਜਨੀਗੰਧਾ ਅਤੇ ਤੁਹਾਡੇ ਨਾਲ ਤੁਹਾਡਾ ਦੋਸਤ ਅਰਪਿੰਦਰ ਖਹਿਰਾ। ਆਓ ਸੁਣਦੇ ਹਾਂ ਮੁਕੇਸ਼ ਕੁਮਾਰ ਅਤੇ ਸਾਥੀਆਂ ਨੂੰ ਫਿਲਮ ਤੀਸਰੀ ਕਸਮ ਦੇ ਵਿੱਚੋਂ। ਗੀਤ ਦੇ ਬੋਲ ਸ਼ੈਲੇਂਦਰ ਦੀ, ਸੰਗੀਤ ਸ਼ੰਕਰ ਜੈਕਿਸ਼ਨ ਦਾ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਪਟਿਆਲਾ ਦੇ ਨਾਲ, ਸੁਣ ਰਹੇ ਹੋ ਪ੍ਰੋਗਰਾਮ ਰਜਨੀ ਗੰਧਾ। ਮੇਰਾ ਨਾਮ ਜੌਕਰ। ਆਓ ਸੁਣਦੇ ਹਾਂ ਇਸ ਫਿਲਮ ਦੇ ਵਿੱਚੋਂ ਮੁਕੇਸ਼ ਕੁਮਾਰ ਅਤੇ ਸਾਥੀਆਂ ਨੂੰ, ਗੀਤ ਦੇ ਬੋਲ ਸ਼ੈਲੇਂਦਰ ਦੇ ਅਤੇ ਸੰਗੀਤ ਸ਼ੰਕਰ ਜੈਕਿਸ਼ਨ ਦਾ।